0: ਫਿੱਕੋ ਫਿੱਕਾ ਸਦੀਆਂ ਫਿੱਕੇ ਫਿੱਕੀ ਸੋ ਫਿੱਕਾ ਦਰ ਗਿਆ ਸੱਟੀਆਂ ਮੁਥੁੱਕਾਂ ਫਿੱਕੇ ਪਾਏ ਨਾਨਕ ਫਿੱਕਾ ਮੁਰਖਾ ਕੀ ਹੈ ਪਾਣਾ ਲੈ ਸਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈ ਜ ਬਾਹਰ ਦੁਨੀਆਂ ਅੰਦਰ ਫੈਲ ਅੜਸੜ ਤੀਸ ਜੇ ਨਹਾਵੇ ਉਤਰੈ ਨਾ ਹੀ ਮੈਲ ਜਿਨ ਪੱਟ ਅੰਦਰ ਬਾਹਰ ਗੁਜ਼ਰ ਤੇ ਭਲੇ ਸੰਸਾਰ ਤੈਨੂੰ ਲੱਗਾ ਰੱਬ ਸੇਤੀ ਦੇਖਣੇ ਵਿਚਾਰ

0: ਘਾਲੀਏ ਉੱਪਰ ਘਾਲੀਏ ਵੀ ਇਹਦਾ ਘਾਲੀਏ
1: ਹੋਰ ਜਿਸੇ ਵਿੱਚ ਪਾਈਏ ਤਾਂ ਸਾਹਿਬ ਦਾ ਸੁਣਾਲੀਏ ਜਿੱਕੀ ਤਾਂ ਪਾਈਏ ਆਪਣਾ ਤਾਂ ਘਾਲ ਬੁਰੀ ਕਿਉਂ ਘਾਲੀਏ ਮੰਦਾ ਮੋਨਾ ਕੀ ਚਾਹੀਦੇ ਲੰਮੀ ਰਤ ਨਿਹਾਲੀਏ ਜੋ ਸਾਹਿਬ ਨਾਲ ਨਿਹਾਰੀਏ ਤੇਵੇਂ ਹਾਂ ਪਾਸਾ ਟਾਲੀਏ ਪਿਛਲਾ ਹੈ ਉੱਪਰ ਘਾਲੀਏ ਪਿਛਲਾ ਹੈ

ਹੁਰਮਤ ਤੇ ਸਲੋਹੀ ਹੋਵੇ ਜੋ ਪਿਤੂ ਨਾ ਖਾਏ ਕਸਬੇ ਕਰੇ ਬਰਾਬਰੀ ਫਿਰ ਗੈਰ ਦੇ ਅੰਦਰ ਪਾਏ ਵਜੋ ਆਏ ਅਗਲਾ ਮੁਰਮ ਪਾਣਾ ਖਾਏ ਜਿਸਦਾ ਦਿੱਤਾ ਖਾ ਖਾਉਣਾ ਤਿਸ ਕਈ ਐਸਾ ਬਾ ਨਾਲ ਕੁਪਣਾ ਚ ਕਈ ਨਾਲ ਕੁਪਣ ਚ ਲਹਿਰਦਾ।

ਜਿਨ੍ਹਾਂ ਦਿਸੰਦੜਿਆਂ ਦੁਰਮਤ।

ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤਾਂ ਹੁਣ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਸਾਡੇ ਦਿੱਲੀ ਕੇਂਦਰ, ਜਿੱਥੋਂ ਤੁਸੀਂ ਸੁਣੋਗੇ ਸਮਾਚਾਰ ਹਿੰਦੀ ਦੇ ਵਿੱਚ। ਬਸ ਕੁਝ ਪਲ ਦਾ ਇੰਤਜ਼ਾਰ,

ਮੀਡੀਅਮ ਵੇਵ 343.6 meters ਯਾਨੀ 873 kHz 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਗਿਆਨ ਅੰਮ੍ਰਿਤ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ। ਤੇ ਆਓ ਹੁਣ ਸਰਵਣ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਕੌਣ ਦੇਸ ਸੇ ਆਇਆ ਰੇ ਜੋਗੀ, ਕੌਣ ਦੇਸ ਸੇ ਆਇਆ।

ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ,

तो उसे श्रवण कर रहे हो भक्ति संगीत का प्रोग्राम आराधना आकाशवाणी दे जलंधर केंद्र से। जदों ईश्वर की गल होंदी है तां नाल ही ईश्वर की बनाई इस सब तो वधिया काढ़ जिन्हों असी मनुख कहंदे आ उहदी गल करनी भी लाजमी है। असी उहदे ही अंग हाँ तां जो उहदे गुण है ਉਹ ਸਾਡੇ ਵਿੱਚ ਨੇ ਬਸ ਸਾਨੂੰ ਪਤਾ ਨਹੀਂ ਹੈ। ਇਸ ਲਈ ਬਹੁਤ ਸਾਰੇ ਕਾਰਜ ਅਸੀਂ ਇਸ ਤਰ੍ਹਾਂ ਦੇ ਕਰਦੇ ਹਾਂ ਜਿਹੜੇ ਉਹਦੇ ਤੋਂ ਵਿਮੁੱਖ ਹੋਣ ਵਾਲੇ ਨੇ। ਆਪਾਂ ਬਾਕੀ ਕੁਛ ਤਾਂ ਛੱਡ ਦਿੰਦੇ ਹਾਂ ਪਰ ਕ੍ਰੋਧ ਨਹੀਂ ਛੱਡਦੇ। ਕ੍ਰੋਧ ਨਾ ਛੋੜਾ।

ਜਦ ਆਪਾਂ ਕ੍ਰੋਧ ਨਹੀਂ ਛੱਡਦੇ ਤਾਂ ਨਾਮ ਨੂੰ ਜਪਣਾ ਕਿਉਂ ਛੱਡ ਦਿੰਦੇ ਹਾਂ? ਕਿਉਂਕਿ ਨਾਮ ਹੀ ਉਹ ਰਸ ਹੈ ਜਿਹਦੇ ਵਿੱਚ ਉਹ ਸੁਧਾ ਮਿਲਦੀ ਹੈ ਜਿਹੜੀ ਸਾਡੀ ਜ਼ਿੰਦਗੀ ਦੀ ਵਿਧਾ ਨੂੰ ਬਦਲ ਦਿੰਦੀ ਹੈ। ਰਾਮ ਸੁਧਾ ਰਸ ਪੀਣੇ ਵਾਲੇ, ਰਾਮ ਸੁਧਾ ਰਸ ਪੀਣੇ।

ਜੇਸੀਆਈ ਭਜਨ ਦੇ ਨਾਲ ਭਗਤੀ ਸੰਗੀਤ ਪ੍ਰੋਗਰਾਮ ਆਰਾਧਨਾ ਹੁਣ ਇੱਥੇ ਹੀ ਖਤਮ ਹੁੰਦਾ ਹੈ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ, ਡੀਆਰਐਮ 864 ਕਿਲੋਹਰਟਸ, ਐਫਐਮ ਬੈਂਡ 100.8 ਮੈਗਾਹਰਟਸ, ਐਫਐਮ ਬੈਂਡ 100.9 ਮੈਗਾਹਰਟਸ, ਐਫਐਮ ਬੈਂਡ 103.6 ਮੈਗਾਹਰਟਸ, ਆਕਾਸ਼ਵਾਣੀ ਅੰਮ੍ਰਿਤਸਰ ਅਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ। ਦੇਖੋ ਸੰਧੂ ਸਾਹਿਬ, ਜਿੱਦਾਂ ਆਪਾਂ ਸਾਰੇ ਦੇਖਦੇ ਪਏ ਹਾਂ ਕਿ ਦਿਨ ਬ ਦਿਨ ਗਰਮੀ ਦਾ ਪ੍ਰਭਾਵ ਇਹ ਜ਼ਿਆਦਾ
1: ਵੱਧ ਰਿਹਾ
0: ਔਰ ਮੁਕਾਬਲਤਨ ਜਿਹੜੇ ਪਹਿਲੇ ਸਾਲਾਂ ਦੇ, ਔਰ ਆਪਾਂ ਹਰ ਵਾਰੀ ਦੇਖਦੇ ਹਾਂ ਕਿ
1: ਗਰਮੀ ਰਿਕਾਰਡ ਬਣਦਾ ਹੈ ਜੀ।
0: ਗਰਮੀ ਜਿਹੜੀ ਆ ਆਪਣੇ ਰਿਕਾਰਡ ਜਿਹੜੇ ਤੋੜਦੀ ਹੈ, ਪਹਿਲਾ ਰਿਕਾਰਡ ਜਿੱਦਾਂ ਉਹ ਕ੍ਰਿਕਟ ਵਾਲੇ ਆਪਣਾ ਰਿਕਾਰਡ ਤੋੜਦੇ ਆ ਨਾ ਰਨ ਮਾਰ ਮਾਰ ਕੇ, ਤੇ ਗਰਮੀ ਵੀ ਜਿਹੜੀ ਹੈ ਟੈਂਪਰੇਚਰ ਦੀਆਂ ਜਿਹੜੀਆਂ ਰਨ ਨੇ ਉਹਨਾਂ ਨੂੰ ਜਿਹੜਾ ਸਰ ਕਰਕੇ ਆਪਣੇ ਰਿਕਾਰਡ ਤੋੜਦੀ ਹੈ।
1: ਤੇ ਇਹਦੇ ਸਾਡਾ ਬੜਾ ਵੱਡਾ ਹੱਥ ਹੈ ਜੀ,
0: ਹੱਥ ਹੈ ਜੀ, ਜ਼ਿੰਮੇਵਾਰੀ
1: ਅਸੀਂ ਪੂਰਾ

0: ਤੋੜਦੀ ਹੈ ਪਹਿਲਾ ਰਿਕਾਰਡ, ਜਿੱਦਾਂ ਉਹ ਕ੍ਰਿਕਟ ਵਾਲੇ ਆਪਣਾ ਰਿਕਾਰਡ ਤੋੜਦੇ ਆ ਨਾ ਰਨ ਮਾਰ ਮਾਰ ਕੇ, ਤੇ ਗਰਮੀ ਵੀ ਜਿਹੜੀ ਹੈ ਟੈਂਪਰੇਚਰ ਦੀਆਂ ਜਿਹੜੀਆਂ ਰਨ ਨੇ ਉਹਨਾਂ ਨੂੰ ਜਿਹੜਾ ਸਰ ਕਰਕੇ ਆਪਣੇ ਰਿਕਾਰਡ ਤੋੜਦੀ ਹੈ।
1: ਤੇ ਇਹਦੇ ਸਾਡਾ ਬੜਾ ਵੱਡਾ ਹੱਥ ਹੈ ਜੀ,
0: ਹੱਥ ਹੈ ਜੀ, ਜ਼ਿੰਮੇਵਾਰੀ,
1: ਅਸੀਂ ਪੂਰਾ ਸਾਥ ਦਿਵਾਉਂਦੇ ਹਾਂ ਉਹਦਾ।
0: ਹਾਂ ਬਿਲਕੁਲ ਬਿਲਕੁਲ।
1: ਸੋ ਜੇ ਅਸੀਂ ਨਹੀਂ ਧਿਆਨ ਦੇਵਾਂਗੇ ਤਾਂ ਫਿਰ ਇੱਦਾਂ ਹੀ ਕੰਮ
0: ਹੋ ਹੀ ਜਾਣਾ ਹੈ ਜੀ। ਦੇਖੋ ਇਹ ਤਾਂ ਜਿੱਦਾਂ ਕਹਿੰਦੇ ਨਾ ਵੀ ਸਾਹਮਣੇ ਅੱਖਾਂ ਬੰਦ ਕਰਕੇ ਤਾਂ ਕੰਮ ਚੱਲਣਾ ਨਹੀਂ ਨਾ, ਸਮੱਸਿਆ ਸਾਡੇ ਸਾਹਮਣੇ ਖੜੀ ਹੈ।
1: ਕਬੂਤਰ ਤਰ੍ਹਾਂ ਅੱਖਾਂ ਬੰਦ ਕਰ ਲਓ, ਮੁਸੀਬਤ ਨਹੀਂ ਟਲਦੀ।
0: ਕਦ ਤੱਕ ਅੱਖਾਂ ਬੰਦ ਕਰਾਂਗੇ, ਕਦ ਤੱਕ ਅੱਖਾਂ ਬੰਦ ਕਰਾਂਗੇ? ਸੋ ਇਸ ਕਰਕੇ ਭਾਈ ਜੇ ਅਸੀਂ ਅੱਜ ਹੀ ਅੱਖਾਂ ਖੋਲ੍ਹ ਲਾਂਗੇ, ਅੱਖਾਂ ਖੋਲ੍ਹਣ ਦਾ ਮਤਲਬ ਇਹੀ ਹੈ ਕਿ ਜਿਹੜੀ ਸਮੱਸਿਆ ਸਾਨੂੰ ਪਤਾ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਸਾਡੇ 'ਤੇ ਭਾਰੂ ਹੋ ਸਕਦੀ ਹੈ, ਅੱਜ ਉਹਦੇ ਕਿਸੇ ਕਿ ਨਾ ਕੋਈ ਹੱਲ, ਇਹ ਨਹੀਂ ਹੈ ਸਾਡੇ ਕੋਲ ਹੱਲ ਨਹੀਂ ਹੈ, ਹੱਲ ਵੀ ਹੈਗੇ ਅਤੇ ਉਹ ਅੱਜ ਨਹੀਂ ਅਤੇ ਕੱਲ੍ਹ ਹੋਊ ਤਾਂ ਹੱਲ ਤਾਂ ਹੋਊਗਾ ਨਾ। ਸੋ ਇਸ ਕਰਕੇ ਹੱਲ ਹੱਲ ਆਪਾਂ ਨੂੰ ਜਾਣ ਦੀ ਲੋੜ ਹੈ। ਹੁਣ ਆਪਾਂ ਸਾਰੇ ਜਾਣਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਗਰਮੀ ਦੇ ਵਧਣ ਨਾਲ ਹਰ ਜੀਆ ਜਨ 'ਤੇ ਪ੍ਰਭਾਵ ਪੈਂਦਾ, ਖਾਸ ਕਰਕੇ ਜਦੋਂ ਆਪਾਂ ਆਪਣੀ ਕਿਸਾਨੀ ਵੱਲ ਦੇਖਦੇ ਹਾਂ। ਫਲਦਾਰ ਬੂਟੇ ਜਿਹੜੇ ਨਵੇਂ ਲਾਏ ਆ ਉਹਨਾਂ ਦੀ ਗੱਲ ਕਰ ਲਈਏ, ਚਾਹੇ ਪੁਰਾਣੇ ਬੂਟਿਆਂ ਦੀ ਗੱਲ ਕਰ ਲਈਏ,
1: ਅਸਰ ਪੈਂਦਾ,
0: ਅਸਰ ਪੈਂਦਾ ਹੈ, ਖਾਸ ਕਰਕੇ ਨਵੇਂ ਬੂਟਿਆਂ ਦੀ
1: ਤਾਂ ਗਰਮੀ ਦਾ ਨਾ ਮਾੜਾ ਅਸਰ ਪੈਂਦਾ। ਹੁਣ ਦੇਖੋ ਕਈ ਵਾਰ ਨਾ ਰੁੜੀਆ ਰਾਮ ਜੀ, ਤੁਸੀਂ ਬਾਗ ਜਾਓ, ਆਪਣੇ ਜਿਹੜਾ ਫਲ ਲੱਗਾ ਹੋਊ ਨਾ ਉਹ ਫਟਣਾ ਸ਼ੁਰੂ ਹੋ ਜਾਊ,
0: ਹੋ ਜਾਊਗਾ
1: ਗਰਮੀ ਨਾਲ, ਉਹਦੇ ਵੱਲ ਵੀ ਧਿਆਨ ਦੇਣ ਦੀ ਲੋੜ ਆ। ਅਤੇ ਜਿਹੜਾ ਹੁਣ ਤੁਸੀਂ ਨਵੇਂ ਬਾਗ ਦੀ ਗੱਲ ਕੀਤੀ ਹੈ ਵੀ ਬਾਗ ਨੇ ਕੋਈ ਅੱਜ ਬੂਟਾ ਲਾਇਆ ਤੇ ਅੱਜ ਆਪੋ ਆਮਦਨ ਥੋੜਾ ਆਉਣੀ ਹੈ, ਥੋੜਾ ਸਮਾਂ ਲੱਗਣਾ ਹੈ।
0: ਬਿਲਕੁਲ ਜੀ, ਤਿੰਨ ਚਾਰ
1: ਸਾਲ ਇਸ ਸਮੇਂ ਦੇ ਦੌਰਾਨ ਆਪਾਂ ਵਿੱਚ ਕੁਝ ਫਸਲਾਂ ਵੀ ਲੈ ਸਕਦੇ ਹਾਂ ਰੁੜੀਆ ਰਾਮ ਜੀ।
0: ਉਹਦਾ ਇਹੀ ਹੈ ਸੰਧੂ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਉਹ ਫਸਲਾਂ ਇੱਕ ਬਹੁਤ ਵਧੀਆ ਹੱਲ ਹੈ ਗਰਮੀ ਦੇ ਪ੍ਰਭਾਵ ਨੂੰ
1: ਘਟਾਉਣ ਦਾ,
0: ਕਿਉਂਕਿ ਜੇ ਨਰੋਲ ਬਾਗਬਾਨੀ ਆਪਾਂ ਕਰਦੇ ਹਾਂ ਤੇ ਉਹਦੇ ਸਮੱਸਿਆ ਬਹੁਤ ਜ਼ਿਆਦਾ ਆ ਜਾਂਦੀ ਹੈ ਗਰਮੀ।
1: ਹਾਂ, ਕਈ ਵਾਰ ਵਾਰਾ ਵੀ ਨਹੀਂ ਖਾਂਦੀ ਜੀ,
0: ਵਾਰਾ ਵੀ ਨਹੀਂ ਖਾਂਦੀ। ਅਤੇ ਦੂਜਾ ਇਹ ਹੈ ਕਿ ਜਦੋਂ ਅਸੀਂ ਫਸਲਾਂ ਲੈਂਦੇ ਹਾਂ ਉਹਦੇ ਨਾਲ ਜ਼ਮੀਨ ਦਾ ਜਿਹੜਾ ਤਾਪਮਾਨ ਹੈ ਜਾਂ ਜ਼ਮੀਨ ਦਾ ਜਿਹੜਾ ਵਾਤਾਵਰਨ ਹੈ ਉਹ ਠੀਕ ਰਹਿੰਦਾ ਹੈ।
1: ਪਰ ਉਹਦੇ ਲਈ ਵਿਉਂਤਬੰਦੀ ਬਹੁਤ ਜ਼ਰੂਰੀ ਹੈ,
0: ਬੜੀ ਜ਼ਰੂਰੀ, ਬੜੀ ਜ਼ਰੂਰੀ,
1: ਕਿਉਂਕਿ ਕਈ ਵਾਰ ਦੇਖੋ ਨਾ ਕਿ ਫਸਲ ਨੂੰ ਪਾਣੀ ਦੀ ਲੋੜ ਨਹੀਂ,
0: ਹਾਂ,
1: ਪਰ ਬੂਟੇ ਨੂੰ ਹੈਗੀ
0: ਹੈ ਜੀ, ਉਹ ਤਾਂ ਵਿਉਂਤਬੰਦੀ।
1: ਜੇ ਆਪਾਂ ਨਹੀਂ ਕਰਾਂਗੇ ਤਾਂ ਫਿਰ ਸਮੱਸਿਆ ਆ ਜੂਗੀ।
0: ਹਾਂ,
1: ਇਸ ਕਰਕੇ ਪੂਰਾ ਜਿੱਦਾਂ ਕਹਿੰਦੇ ਪੂਰੀ ਪਲੈਨਿੰਗ ਬਣਾ ਕੇ ਚੱਲੋ,
0: ਬਾਗਬਾਨੀ,
1: ਬਾਗ ਦਾ ਬੂਟਾ ਵੱਖਰਾ ਪਾਣੀ ਲਾਣਾ ਤੇ ਜਿਹੜੀ ਫਸਲ ਬੀਜਣੀ ਉਹਨੂੰ ਵੱਖਰਾ ਪਾਣੀ,
0: ਇਸੇ ਕਰਕੇ
1: ਕੋਈ ਸਮੱਸਿਆ ਨਾ ਆਏ।
0: ਮਾਲ ਇਸੇ ਕਰਕੇ ਕਹਿੰਦੇ ਆ ਸੰਧੂ ਸਾਹਿਬ, ਇਹਦੀ ਲੇਆਊਟ ਬਣਾਓ ਪਹਿਲਾਂ ਬਾਗਬਾਨੀ ਦੀ, ਬੂਟਾ ਜਿਹੜਾ ਆਪਾਂ ਲਾਉਣਾ ਹੈ ਉਹ ਕਿਸ ਵਿੱਥ ਤੇ ਲਾਉਣਾ ਹੈ ਤੇ ਫਸਲ ਜਿਹੜੀ ਹੈ ਉਹ ਤੋਂ ਕਿੰਨੀ ਦੂਰੀ ਤੇ ਰੱਖਣੀ ਹੈ, ਇਹ ਫੇਰ ਹੀ ਜਿਹੜਾ ਪ੍ਰਬੰਧ, ਕਿਉਂਕਿ ਪ੍ਰਬੰਧ ਤਾਂ ਅਲੱਗ ਅਲੱਗ ਹੀ ਕਰਨਾ ਪੈਣਾ ਜਿੱਦਾਂ ਤੁਸੀਂ ਜ਼ਿਕਰ ਵੀ ਕੀਤਾ ਹੈ। ਨਿਰਾ ਪੂਰਾ ਪਾਣੀ ਨਹੀਂ, ਬੂਟੇ ਦੀਆਂ ਹੋਰ ਵੀ ਖੁਰਾਕੀ ਲੋੜਾਂ ਨੇ, ਉਹਨਾਂ ਨੂੰ ਵੀ ਆਪਾਂ ਪੂਰਾ ਕਰਨਾ। ਫਸਲ ਦੀਆਂ ਲੋੜਾਂ ਹੋਰ ਨੇ ਤੇ ਬੂਟੇ ਦੀਆਂ ਲੋੜਾਂ ਹੋਰ ਨੇ, ਸੋ ਇਸ ਕਰਕੇ ਉਹਨਾਂ ਦੇ ਵਿੱਚ ਸਮਤਾ ਬਣਾ ਕੇ ਆਪਾਂ ਨੂੰ ਚੱਲਣਾ ਪੈਣਾ,
1: ਚੱਲਣਾ ਪੈਣਾ ਜੀ। ਦੇਖੋ ਪਾਣੀ ਵੀ ਹੁੰਦਾ ਨਾ, ਇਹ ਹਲਕਾ ਹਲਕਾ ਲਾਈਏ ਜੀ,
0: ਬਿਲਕੁਲ
1: ਲੋੜ ਦੇ ਮੁਤਾਬਕ। ਹੁਣ ਤਾਂ ਦੇਖੋ ਰੁੜੀਆ ਰਾਮ ਜੀ ਆ ਗਏ ਜਿਹਨੂੰ ਕਹਿੰਦੇ ਆ ਫਰਟੀਗੇਸ਼ਨ, ਕਿ ਪਾਣੀ ਤੇ ਨਾਲ ਖਾਦ ਦੋਨੋਂ ਕੰਮ ਚੱਲ ਜਾਂਦੇ ਹੈਗੇ, ਜਿਹੜੀ ਡ੍ਰਿਪ ਇਰੀਗੇਸ਼ਨ ਆ ਨਾ ਇਹ ਤਾਂ ਬਹੁਤ ਹੀ ਵਧੀਆ ਬਾਗਬਾਨੀ ਵਾਸਤੇ।
0: ਬਿਲਕੁਲ ਜੀ, ਸਬਜ਼ੀਆਂ ਤੇ ਬਾਗਬਾਨੀ ਦੇ ਵਿੱਚ ਤਾਂ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਵਰਦਾਨ ਹੈ ਇਹ ਚੀਜ਼,
1: ਪਾਣੀ ਦੀ ਬੱਚਤ,
0: ਪਾਣੀ ਦੀ ਬੱਚਤ ਔਰ ਝਾੜ ਵੱਧ ਹੈ,
1: ਨਾਲੇ ਜਿਹਨੂੰ ਲੋੜ ਆ ਨਾ, ਜਿੰਨਾ ਲੋੜ ਆ ਓਨਾ ਪਾਣੀ ਲਾਓ। ਖੁੱਲ੍ਹਾ ਪਾਣੀ ਲਾਵਾਂਗੇ ਇੱਕ ਤਾਂ ਪਾਣੀ ਦੀ ਦੇਖੋ ਬਰਬਾਦੀ, ਦੂਸਰਾ ਕਿ ਉਹ ਜਦੋਂ ਪਾਣੀ ਲੱਗਿਆ ਤਾਂ ਘਾਹ ਫੂਸ ਉੱਗੂਗਾ, ਉਹਨੂੰ ਮਾਰਨ ਵਾਸਤੇ ਫਿਰ ਆਪਾਂ ਨੂੰ ਯਤਨ ਕਰਨੇ ਪੈਣਗੇ,
0: ਕਰਨੇ ਪੈਣਗੇ। ਦੇਖੋ ਇੱਕ ਅਹਿਮ ਗੱਲ ਹੁੰਦੀ ਹੈ ਕਿ ਅੱਜ ਤਾਂ ਚਲੋ ਸਮਾਂ ਜਿਹੜਾ ਹੈ ਸਾਡੇ ਕੋਲ ਉਹ ਸਮਾਂ ਨਹੀਂ ਹੈ ਕਿ ਹੁਣ ਆਪਾਂ ਪ੍ਰਬੰਧ ਕਰੀਏ। ਬਾਗਾਂ ਦੇ ਵਿੱਚ ਜਿਹੜੀ ਹਵਾ ਰੁਕੂ ਬਾਰ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਵਰਦਾਨ ਸਾਬਤ ਹੁੰਦੀ ਹੈ, ਇਸੇ ਕਰਕੇ ਆਪਾਂ ਕਹਿੰਦੇ ਵੀ ਭਾਈ ਬਾਗ ਸਥਾਪਿਤ ਕਰਨ ਤੋਂ ਪਹਿਲਾਂ
1: ਲਾਓ,
0: ਬੂਟੇ ਪਾਉਣ ਤੋਂ ਪਹਿਲਾਂ ਸਾਨੂੰ ਹਵਾ ਰੁਕੂ ਬਾੜ ਦਾ ਪ੍ਰਬੰਧ ਕਰਨਾ ਚਾਹੀਦਾ। ਫਿਰ ਹਵਾ ਰੁਕੂ ਬਾੜ ਦਾ ਜਦੋਂ ਆਪਾਂ ਪ੍ਰਬੰਧ ਕਰ ਲੈਂਦੇ ਹਾਂ ਉਹਦੀ ਦੇਖ ਰੇਖ ਵੀ ਕਰਨੀ ਹੈ, ਇਹ ਨਹੀਂ ਹੈ ਵੀ ਬਾੜ ਲਾ ਦਿੱਤੇ ਅਸੀਂ ਭੁੱਲ ਜਾਈਏ,
1: ਨਾ ਨਾ ਨਾ।
0: ਤੇ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੈ ਜਿਹੜੀਆਂ ਸਾਨੂੰ ਹਵਾ ਰੋਕੂ ਬਾੜ ਤੋਂ ਅੰਦਰ ਨੂੰ ਆਉਣਗੀਆਂ, ਕੀਟ ਪਤੰਗ ਦੀ ਆਪਾਂ ਗੱਲ ਕਰ ਲਈਏ, ਬਿਮਾਰੀਆਂ ਦੀ ਗੱਲ ਕਰ ਲਈਏ, ਜਿੰਨੀ ਅਸੀਂ ਧਿਆਨ ਬੂਟਿਆਂ ਦਾ ਦੇਣਾ ਹੈ, ਬਾਗ ਦਾ ਦੇਣਾ ਹੈ, ਓਨਾ ਹੀ ਹਵਾ ਰੋਕੂ ਬਾੜ ਦਾ ਦੇਣਾ ਹੈ।
1: ਬਿਲਕੁਲ ਬਿਲਕੁਲ, ਆਹ ਸਫੈਦੀ ਦੇਖੋ ਕਈ ਕਿਸਾਨ ਵਰਗ ਕਰ ਦਿੰਦੇ
0: ਆ ਜੀ, ਬਿਲਕੁਲ
1: ਤੜੀ ਵਧੀਆ ਲੱਗਦੀ ਹੈ। ਇਹ ਕੋਈ ਦੇਖੋ ਖੂਬਸੂਰਤੀ ਵਾਸਤੇ ਨਹੀਂ ਹੁੰਦੀ, ਇਹ ਜਿੱਦਾਂ ਆਪਾਂ ਕਹਿੰਦੇ ਹਾਂ ਨਾ ਵੀ ਸਫੈਦ ਕੱਪੜੇ ਪਾਓ ਗਰਮੀ 'ਚ, ਇਹ ਜਿਹੜਾ ਨਾ ਸੂਰਜ ਨੂੰ ਦੂਰ ਧੱਕਦੇ ਗਰਮੀ ਨੂੰ,
0: ਬਿਲਕੁਲ।
1: ਤੇ ਜਿਹੜੇ ਦੂਜੇ ਗੂੜੇ ਰੰਗ ਹੁੰਦੇ ਆ ਉਹਨੂੰ ਸੁੱਕਦੇ ਆ, ਇਸ ਕਰਕੇ ਗਰਮੀ ਜ਼ਿਆਦਾ ਲੱਗਦੀ ਹੈਗੀ ਹੈ। ਇਸ ਕਰਕੇ ਆਪਾਂ ਕਹਿੰਦੇ ਹਾਂ ਵੀ ਤਣੇ ਦੇ ਆਲੇ ਦੁਆਲੇ ਜਿਹੜੀ ਆ ਸਫੈਦੀ ਕਰ ਦਿਓ, ਅਤੇ ਹੋ ਸਕੇ ਤੇਰਾ ਆਪਣਾ ਨਾ ਇੱਕ ਹੋਰ ਕੰਮ ਕਰ ਸਕਦੇ ਹਾਂ ਕਿ ਅਖਬਾਰ

0: ਹੈ ਕੋਈ ਉਬਲੇੜਦੀ ਹੈ
1: ਜਾਂ
0: ਜਾਂ ਬੋਰੀਆਂ ਵੀ ਉਬਲੇੜ ਸਕਦੀਆਂ ਜੇ ਗਿੱਲੀਆਂ ਕਰ ਦਿਓ ਹੌਲੀ ਹੌਲੀ, ਤਾਂ ਕਿ ਪਾਣੀ ਜਿਹੜਾ ਹੈਗਾ ਉਹ ਲੋੜ ਦੇ ਮੁਤਾਬਕ ਜਿਹੜਾ ਬੂਟੇ ਨੂੰ ਮਿਲਦਾ ਰਹੂਗਾ ਜੀ।
1: ਹੁਣ ਤੁਸੀਂ ਆਹ ਜ਼ਿਕਰ ਕੀਤਾ ਹੈ ਵੀ ਆਪੇ ਫਸੜੀਏ ਤੈਨੂੰ ਕੌਣ ਛੁਡਾਵੇ, ਕਲੀ ਦਾ ਜ਼ਿਕਰ ਕੀਤਾ ਹੈ ਚੂਨੇ ਦਾ। ਪਹਿਲੇ ਸਮਿਆਂ ਦੇ ਵਿੱਚ ਲੋਕ ਜਿਹੜੇ ਮਕਾਨ ਬਣਾਉਂਦੇ ਸੀ ਹਰ ਦੀਵਾਲੀ ਦੁਸ਼ਹਿਰੇ ਜਾਂ ਕੁਛ ਕਿਸੇ ਵੀ ਤਿਉਹਾਰ ਦੇ ਉੱਤੇ ਵੱਡੇ ਤਿਉਹਾਰ ਦੇ ਉੱਤੇ
0: ਕਰਦੇ ਸੀ,
1: ਘਰਾਂ ਦੇ ਵਿੱਚ ਕਲੀ ਕਰਾਉਂਦੇ ਸੀ।
0: ਹੁਣ ਵੀ ਕਰਦੇ ਆ,
1: ਹੁਣ ਵੀ ਕਰਦੇ ਹੈ, ਪਰ ਹੁਣ ਜਦੋਂ ਦਾ ਰੰਗ ਰੋਗ ਨੂੰ ਹੋਣ ਲੱਗ ਗਿਆ, ਇੱਕ ਤਾਂ ਅਸੀਂ ਪਹਿਲਾਂ ਘਰ ਹੀ ਮਕਾਨ ਹੀ ਪੱਕੇ ਕਰ ਲਏ, ਪੱਥਰ ਹੈ ਸੀਮੈਂਟ ਆ ਉਹਨੇ ਤਾਂ ਤਪਣਾ ਹੀ ਤਪਣਾ ਹੈ, ਉੱਤੋਂ ਅਸੀਂ ਰੰਗ ਕਰ ਦੇਣਾ, ਉੱਪਰੋਂ ਰੰਗ ਗੂੜਾ ਕਰ ਦਿੰਦੇ ਹਾਂ, ਹੈ ਕਿ ਨਹੀਂ? ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਵੀ ਕਿਤੇ ਨਾ ਕਿਤੇ ਮਹੱਤਵ ਸੀ ਇਸ ਨੂੰ ਘਟਾਉਣ ਦੇ ਵਿੱਚ। ਜਿੱਦਾਂ ਆਪਾਂ ਕਹਿੰਦੇ ਹਾਂ ਕਿ ਚੂਨਾ ਜਿਹੜਾ ਹੈ ਜੋ ਅਸੀਂ ਤਣਿਆਂ ਦੇ ਦੁਆਲੇ ਫੇਰ ਦਿੰਦੇ ਹਾਂ ਅਤੇ ਗਰਮੀ ਦਾ ਪ੍ਰਭਾਵ ਜਿਹੜਾ ਉਹ ਸਾਰਾ ਖਤਮ ਕਰ ਦਿੰਦਾ,
0: ਨਾਲੇ ਜਿਹੜਾ ਕੀਟ ਪਤੰਗ ਆ ਨਾ ਉਹ ਥੱਲੋਂ ਜ਼ਮੀਨ ਤੋਂ ਉੱਪਰ ਨਹੀਂ ਚੜੂਗਾ।
1: ਹਾਂ ਬਿਲਕੁਲ ਬਿਲਕੁਲ,
0: ਉਹ ਤਾਂ ਬਚਾਅ ਵੀ ਹੋ ਜਾਂਦਾ ਆ। ਇੱਕ ਗੱਲ ਹੋਰ ਦੇਖੋ ਕਿ ਕੁਛ ਤਾਂ ਹੁਣ ਆਪਾਂ ਕਹਿੰਦੇ ਹਾਂ ਮਾਹਰ ਆਪਾਂ ਨੂੰ ਵੀ ਬਾਗ ਵਿੱਚ ਜਿਹੜੇ ਬੂਟਿਆਂ ਦੇ ਆਪਣੇ ਫਲ ਲਈਏ, ਅਤੇ ਅਮਰੂਦ ਦਾ ਤਾਂ ਬਿਲਕੁਲ ਨਹੀਂ ਲੈਣਾ ਚਾਹੀਦਾ ਜੀ।
1: ਮੈਂ ਕਿਹਾ ਜੀ ਦੇਖੋ ਜੇ ਤੁਸੀਂ ਫਸਲ ਲੈਣੀ ਹੈ ਅਗਲੀ ਅਤੇ ਇਹ ਫਲ ਤੁਸੀਂ ਝਾੜ ਦਿਓ।
0: ਹਾਂ ਵਿਰਲਾ ਕਰ ਦਈਏ,
1: ਵਿਰਲਾ ਕਰ ਦਈਏ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਬਰਸਾਤੀ ਹੈ, ਬਰਸਾਤੀ ਫਲ ਜਿਹੜਾ ਕੱਢ ਕੇ ਲੈ ਕੇ ਜਾਣਾ ਕਿਤੇ ਹਾਰੀ ਸਾਰੀ ਦਾ ਕੰਮ ਹੈ,
0: ਸੁੰਡੀ ਪੈ ਦਿੰਦੀ ਹੈ,
1: ਸੁੰਡੀ ਪੈ ਜਾਂਦੀ ਹੈ। ਇਸ ਕਰਕੇ ਹੁਣ ਤੁਸੀਂ ਇਹ ਦੇਖੋ ਸੰਧੂ ਸਾਹਿਬ ਵੀ ਚਾਹੇ ਐਨਕ ਲਾ ਕੇ ਦੇਖੋ, ਤੁਹਾਨੂੰ ਪਤਾ ਨਹੀਂ ਲੱਗਣਾ ਸੁੰਡੀ ਗਈ ਕਿੱਥੋਂ ਹੈ।
0: ਹਾਂ
1: ਐਸਾ ਤਜਰਬਾ ਉਹਦਾ,
0: ਉਹ ਪਹਿਲਾਂ ਹੀ ਨਾ ਬਹਿ ਜਾਂਦੀ ਹੈ ਅੰਦਰ ਬਹਿ ਕੇ ਆਪਣਾ, ਅਤੇ ਇਸ ਕਰਕੇ ਉੱਪਰੋਂ ਦੇਖੋ ਵੀ ਫਲ ਤਾਂ ਵਧੀਆ ਹੈ, ਅਤੇ ਵਿੱਚੋਂ ਜਦੋਂ ਪਤਾ ਲੱਗਦਾ ਵੀ ਕੰਮ ਖਰਾਬ ਹੀ ਹੈ,
1: ਉੱਪਰੋਂ ਬੰਦਾ ਚੱਕਦਾ ਵੀ ਯਾਰ ਬੜੇ ਅਮਰੂਦ
0: ਸਾਫ਼ ਆ। ਸੋ ਇਸ ਕਰਕੇ ਜਿਹੜਾ ਇਹ ਨਾ ਲਈਏ,
1: ਨਾ ਲਈਏ,
0: ਕਿਉਂਕਿ ਬਾਜ਼ਾਰ 'ਚ ਕਈ ਵਾਰ ਆ ਜਾਂਦੇ ਹੈਗੇ,
1: ਆ ਜਾਂਦੇ।
0: ਔਰ ਆਪਾਂ ਇਹ ਧਿਆਨ ਰੱਖੋ ਵੀ ਕੋਸ਼ਿਸ਼ ਕਰੋ, ਕਿਉਂਕਿ ਫਿਰ ਇਹਦੇ ਨਾਲ ਜਿਹੜਾ ਆਪਣਾ ਅਗਲੇ ਨਵੰਬਰ ਦਸੰਬਰ ਜਾ ਕੇ ਲੱਗਣਾ ਉਹ ਵਧੀਆ ਲੱਗੂਗਾ ਜੀ।
1: ਦੇਖੋ ਜੀ, ਦੇਖੋ ਹੁਣ ਆਪਾਂ ਨਿੰਬੂ ਜਾਤੀ ਦੀ ਗੱਲ ਕਰਦੇ ਹਾਂ, ਕੇਰਾ ਹੈ ਫਸਲ ਦੇ ਉੱਤੇ। ਹੁਣ ਕੇਰੇ ਦਾ ਪ੍ਰਬੰਧ ਜਦੋਂ ਆਪਾਂ ਉਦੋਂ ਜਾ ਕੇ ਸੋਚਾਂਗੇ ਉਦੋਂ ਪ੍ਰਬੰਧ ਨਹੀਂ ਹੋਣਾ, ਇਹ ਸਮਾਂ ਹੈ ਸਾਡੇ ਕੋਲ। ਸੋ ਇਸ ਕਰਕੇ ਜਿਹੜੇ ਕਈ ਵਾਰੀ ਆਪਾਂ ਦੇਖਦੇ ਹਾਂ ਵੀ ਚੱਲ ਜਦੋਂ ਯਾਰ ਨੁਕਸਾਨ ਹੋਊ ਉਦੋਂ ਦੇਖ ਲਾਂਗੇ, ਉਦੋਂ ਛਿੜਕਾਅ ਕਰ ਦਿਆਂਗੇ, ਉਦੋਂ ਆਹ ਪ੍ਰਬੰਧ ਕਰ ਲਾਂਗੇ, ਪਰ ਬਾਗਾਂ ਦੇ ਵਿੱਚ ਫਲਦਾਰ ਬੂਟਿਆਂ ਦੇ ਵਿੱਚ ਸਾਨੂੰ ਜਿਹੜੇ ਪ੍ਰਬੰਧ ਹੈ ਉਹ ਅਗਾਊਂ ਕਰਨੇ ਪੈਣੇ ਆ,
0: ਅੱਗੇ ਉਹ ਚੱਲਣਾ ਪੈਂਦਾ।
1: ਹਾਂ ਬਿਲਕੁਲ,
0: ਕਿਉਂ ਇਹ ਨਾ ਫਿਰ ਉਹ ਗੱਲ ਨਹੀਂ ਬਣਦੀ ਵੀ ਬੂਹੇ ਆਈ ਜਾਣ ਵਾਲੀ ਗੱਲ।
1: ਹਾਂ ਦੇਖੋ ਜੀ, ਫਲ ਨੂੰ ਬਿਰਲਾ ਕਰਨਾ ਹੈ, ਜਿੱਦਾਂ
0: ਸਾਰੀ ਬੜਾ ਜ਼ਰੂਰੀ ਹੈ ਜੀ,
1: ਬੜਾ ਜ਼ਰੂਰੀ ਹੈ।
0: ਕਈ ਵਾਰ ਆਪਾਂ ਬੜੇ ਖੁਸ਼ ਹੁੰਦੇ ਹਾਂ ਵੀ ਯਾਰ ਬਹੁਤ ਲੱਗਿਆ ਫਲ, ਪਰ ਉਹਦੇ ਨਾਲ ਜਿਹੜੀ ਫਲ ਦੀ ਗੁਣਵੱਤਾ 'ਤੇ ਅਸਰ ਪੈਂਦਾ ਹੈ,
1: ਪੈਂਦਾ ਪੈਂਦਾ ਜੀ,
0: ਥੋੜ੍ਹਾ ਜਿਹਾ ਨਾ ਆਪਾਂ ਵਿਰਲਾ ਕਰ ਦਈਏ।
1: ਟਾਹਣੀਆਂ ਵੀ ਦੇਖੋ ਨਾ, ਜਿਹੜੀਆਂ ਫਸਵੀਆਂ ਟਾਹਣੀਆਂ ਹੈ ਨਾ ਸੰਧੂ ਸਾਹਿਬ, ਉਹ
0: ਕੱਟ ਦਿਓ।
1: ਜੇ ਚੁਕੰਨੇ ਰਹਾਂਗੇ, ਜਿੱਦਾਂ ਤੁਸੀਂ ਸੰਪਰਕ ਦੀ ਗੱਲ ਕੀਤੀ ਹੈ, ਜੇ ਉਹਨਾਂ ਦੇ ਨਾਲ ਸੰਪਰਕ ਬਣਾ ਕੇ ਰੱਖਾਂਗੇ, ਉਹਨਾਂ ਨੇ ਸਾਤੋਂ ਕੁਛ ਨਹੀਂ ਲੈਣਾ, ਉਹਨਾਂ ਨੇ ਸਾਨੂੰ ਦੇਣਾ ਹੀ ਹੈ ਜਾਣਕਾਰੀ ਜਿਹੜੀ ਮਿਲੂਗੀ, ਉਹਦੇ ਨਾਲ ਜਿਹੜਾ ਸਾਡਾ ਫਾਇਦਾ ਹੋਊ। ਆਪਾਂ ਚੱਲੀਏ ਜੀ।
0: ਜੈ ਹਿੰਦ ਜੀ,
1: ਜੈ ਹਿੰਦ ਜੀ।

ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ, ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ। ਤੇ ਹੁਣ ਸਰਵਣ ਕਰਦੇ ਹਾਂ ਰਾਮ ਚਰਿਤਰ ਮਾਨਸ ਦਾ ਲੜੀਵਾਰ ਪਾਠ ਮਾਨਸ ਗਾਨ ਦੇ ਤਹਿਤ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਮਾਨਸ ਕਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਹੀ ਜਲੰਧਰ ਕੇਂਦਰ ਹੈ। ਤੇ ਆਓ ਹੁਣ ਪਰਿਚੇ ਦੇ ਤਹਿਤ ਤੁਹਾਨੂੰ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਦਿੰਦੇ ਹਾਂ।

ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਸੋਹਣੀ ਸਵੇਰ ਤੁਸੀਂ ਸੁਣ ਸਕੋਗੇ 7:02 ਤੇ। ਤੇ 8:40 ਤੇ ਸਮਾਂ ਹੋਏਗਾ ਮਸੀਹੀ ਭਜਨਾਂ ਦਾ, ਜਿਹਦੇ ਵਿੱਚ ਜਮੀਲ ਮਸੀਹ ਅਤੇ ਉਹਨਾਂ ਦੇ ਸਾਥੀ ਭਜਨ ਗੁਣਗਾਨ ਕਰਨਗੇ।

ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਹੈ ਕਿ ਸਹਿਕਾਰੀ ਟੈਕਸੀ ਪਲੇਟਫਾਰਮ ਭਾਰਤ ਟੈਕਸੀ ਨੂੰ ਅਗਲੇ 2 ਸਾਲਾਂ ਵਿੱਚ ਦੇਸ਼ ਭਰ ਦੇ 500 ਸ਼ਹਿਰਾਂ ਅਤੇ ਕਸਬਿਆਂ ਵਿੱਚ ਫੈਲਾਇਆ ਜਾਏਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਅਨਿਲ ਮਿਸ਼ਰਾ ਦੇ ਅਸਤੀਫਿਆਂ ਨੂੰ ਅਧਿਕਾਰਿਕ ਤੌਰ 'ਤੇ ਸਵੀਕਾਰ ਕਰ ਲਿਆ ਹੈ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਅਤੇ ਕੱਲ੍ਹ ਨਵੀਂ ਦਿੱਲੀ ਵਿੱਚ ਰਾਸ਼ਟਰੀ ਦਿਹਾਤੀ ਵਿਕਾਸ ਸੰਮੇਲਨ 2026 ਦੀ ਪ੍ਰਧਾਨਗੀ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਸੂਰਮਾ ਮੁਹਿੰਮ ਦੀ ਸ਼ੁਰੂਆਤ। ਨਸ਼ਾ ਛੱਡ ਚੁੱਕੇ ਨੌਜਵਾਨ ਹੋਰਨਾਂ ਲੋਕਾਂ ਨੂੰ ਨਸ਼ਾ ਛੱਡਣ 'ਚ ਕਰਨਗੇ ਮਦਦ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਨੂੰ ਖਤਮ ਕਰਨ ਲਈ ਇੱਕ ਸਾਂਝੀ ਸਮਾਜਿਕ ਲਹਿਰ ਦਾ ਸੱਦਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਅੱਜ ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ ਵਿਖੇ ਕਰਾਏ ਜਾ ਰਹੇ ਏਕ ਸ਼ਾਮ ਭਗਵਾਨ ਸ਼ਿਵ ਦੇ ਨਾਮ ਪ੍ਰੋਗਰਾਮ 'ਚ ਮਸ਼ਹੂਰ ਗਾਇਕ ਹੰਸ ਰਾਜ ਰਘੁਵੰਸ਼ੀ ਭਗਵਾਨ ਸ਼ਿਵ ਦਾ ਗੁਣਗਾਨ ਕਰਨਗੇ। ਬੈਡਮਿੰਟਨ ਏਸ਼ੀਆ ਜੂਨੀਅਰ ਮਿਕਸ ਟੀਮ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਕਜ਼ਾਕਿਸਤਾਨ ਨੂੰ 2-0 ਨਾਲ ਹਰਾ ਕੇ ਕੁਆਟਰ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ ਔਰ ਸਮਾਂ ਹੋ ਗਿਆ ਹੈ ਮਾਰਨਿੰਗ ਇਨਫੋਰਮੇਟਿਵ ਇਨਫੋਰਮੇਸ਼ਨ ਅਤੇ ਤੁਹਾਡੇ ਐਂਟਰਟੇਨਮੈਂਟ ਦੇ ਪ੍ਰੋਗਰਾਮ ਸੋਹਣੀ ਸਵੇਰ ਦਾ। ਤੇ ਆਓ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਸੋਹਣੀ ਸਵੇਰ।

ਜੀ ਦੋਸਤੋ, ਔਰ ਗੱਲ ਅਗਰ ਸੂਰਜ ਦੇਵਤਾ ਦੀ ਕੀਤੀ ਜਾਵੇ ਤਾਂ ਅੱਜ ਕੱਲ੍ਹ ਤਾਂ ਉਹਨਾਂ ਦਾ ਜਿਹੜਾ ਪ੍ਰਚੰਡ ਰੂਪ ਹੈ ਨਾ, ਉਹ ਵੇਖਣ ਨੂੰ ਮਿਲਦਾ ਹੈ। ਗਰਮੀ ਬਹੁਤ ਜ਼ਿਆਦਾ ਹੋਈ ਹੋਈ ਹੈ, ਇਹ ਤਾਂ ਕੋਈ ਇੱਦਾਂ ਦੀ ਦੱਸਣ ਵਾਲੀ ਗੱਲ ਹੀ ਨਹੀਂ ਜਿਹੜੀ ਤੁਹਾਨੂੰ ਪਤਾ ਨਹੀਂ। ਤੋ ਲੇਕਿਨ ਗਰਮੀ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਪੁਰਾਣੇ ਸਮੇਂ ਦੇ ਵਿੱਚ ਨਾ ਅਸੀਂ ਪੱਖੀਆਂ ਝੱਲਦੇ ਸੀ ਜਾਂ ਵਰਖਾਂ ਦੇ ਥੱਲੇ ਜਾ ਕੇ ਬਹਿ ਜਾਂਦੇ ਸੀ। ਔਰ ਅੱਜ ਕੱਲ੍ਹ ਜਿਹੜਾ ਹੈ ਅਸੀਂ ਦੇਖਦੇ ਹਾਂ ਕਿ ਏਸੀ ਯਾਨੀ ਕਿ ਏਅਰ ਕੰਡੀਸ਼ਨਰ, ਇਹਦਾ ਬਟਨ ਔਨ ਕੀਤਾ ਜਾਂਦਾ ਹੈ ਅਤੇ ਫਿਰ ਠੰਡੀ ਠੰਡੀ ਜਿਹੜੀ ਹਵਾ ਹੈ ਨਾ ਉਹ ਸਾਡੇ ਤੱਕ ਪਹੁੰਚ ਜਾਂਦੀ ਹੈ। ਪਰ ਕਿਤੇ ਤੁਹਾਨੂੰ ਸਾਰਿਆਂ ਨੂੰ ਇਹਦਾ ਪਤਾ ਹੈ ਕਿ ਇਹ ਜਿਹੜੀ ਏਸੀ ਦੀ ਕਾਢ ਹੋਈ ਸੀ ਇਹ ਸਾਨੂੰ ਠੰਡਕ ਪਹੁੰਚਾਉਣ ਵਾਸਤੇ ਤਾਂ ਬਿਲਕੁਲ ਨਹੀਂ ਹੋਈ ਸੀ। ਹੋ ਗਏ ਨਾ ਹੈਰਾਨ ਹੈ ਸੁਣ ਕੇ? ਜੀ ਹਾਂ ਬਿਲਕੁਲ, ਕਿਉਂਕਿ ਜਿਹਨੂੰ ਅੱਜ ਅਸੀਂ ਏਸੀ ਕਹਿੰਦੇ ਹਾਂ ਮਤਲਬ ਗਰਮੀ ਤੋਂ ਰਾਹਤ ਪਾਉਣ ਦਾ ਇੱਕ ਆਧੁਨਿਕ ਯੰਤਰ, ਅਸਲ ਦੇ ਵਿੱਚ ਸਾਡੇ ਆਰਾਮ ਲਈ ਬਿਲਕੁਲ ਬਣਿਆ ਹੀ ਨਹੀਂ ਸੀ। ਇਹਦਾ ਆਵਿਸ਼ਕਾਰ ਕਰਨ ਦਾ ਜਿਹੜਾ ਮਕਸਦ, ਜਿਹੜੀ ਵਜ੍ਹਾ ਸੀ ਨਾ, ਉਹ ਬਹੁਤ ਅਲੱਗ ਸੀ। ਸਾਲ 1902 ਦੇ ਵਿੱਚ ਅਮਰੀਕਾ ਦੇ ਇੱਕ ਸ਼ਹਿਰ ਹੈ ਬਰੁਕਲਿਨ, ਅਤੇ ਉਹਦੇ ਅੰਦਰ ਇੱਕ ਪ੍ਰਿੰਟਿੰਗ ਪ੍ਰੈਸ, ਜੀ ਹਾਂ, ਜਿਹਦੇ ਵਿੱਚ ਅਖਬਾਰਾਂ ਛਪਦੀਆਂ ਜਾਂ ਕਿਤਾਬਾਂ ਛਪਦੀਆਂ ਅਕਸਰ, ਉਹ ਜਿਹੜੀ ਪ੍ਰਿੰਟਿੰਗ ਪ੍ਰੈਸ ਹੈ ਨਾ ਉਹਦੇ ਅੰਦਰ ਦੇਖਿਆ ਕਿ ਬਹੁਤ ਜ਼ਿਆਦਾ ਨਮੀ ਹੋ ਜਾਂਦੀ ਸੀ ਅਤੇ ਜਿਹਦੇ ਨਾਲ ਜਿਹੜਾ ਕਾਗਜ਼ ਸੀ ਉਹ ਫੈਲ ਜਾਂਦਾ ਸੀ ਅਤੇ ਕਦੀ ਕਦੀ ਉਹ ਸਿਕੁੜ ਵੀ ਜਾਂਦਾ ਸੀ। ਇਹਦੇ ਕਾਰਨ ਜਿਹੜੀ ਉਹਨਾਂ ਦਾ ਰੰਗਾਂ ਦਾ ਅਲਾਈਨਮੈਂਟ ਹੈ, ਜਿਹੜਾ ਸੰਯੋਜਨ ਨਾ, ਉਹ ਖਰਾਬ ਹੋ ਜਾਂਦਾ ਸੀ। ਬਹੁਤ ਲੋਕ ਬਹੁਤ ਪਰੇਸ਼ਾਨ ਸਨ ਕਿ ਕੀਤਾ ਕੀ ਜਾਵੇ। ਅਤੇ ਫਿਰ ਵਿਲੀਅਸ ਹੈਵੀਲੈਂਡ ਕੈਰੀਅਰ, ਜੀ ਹਾਂ, ਉੱਥੋਂ ਦੇ ਜਿਹੜੇ ਸੰਪਾਦਕ ਸਨ ਉਸ ਸਮੇਂ ਦੇ, ਉਹਨਾਂ ਨੇ ਇੱਕ ਖੋਜ ਕੱਢੀ ਕਿ ਉਹਨਾਂ ਨੇ ਵੇਖਿਆ ਕਿ ਅਗਰ ਠੰਡੀ ਕੋਇਲਸ ਦੇ ਉੱਪਰ ਹਵਾ ਜਿਹੜੀ ਹੈ ਉਹ ਸੁੱਟੀ ਜਾਵੇ ਨਾ ਤਾਂ ਨਮੀ ਜਿਹੜੀ ਹੈ ਫਟਾਫਟ ਉੱਡ ਜਾਂਦੀ ਹੈ। ਅਤੇ ਇਸ ਪ੍ਰਕਿਰਿਆ ਦੇ ਦੌਰਾਨ ਨਮੀ ਤਾਂ ਘੱਟ ਹੁੰਦੀ ਸੀ ਅਤੇ ਹਵਾ ਵੀ ਠੰਡੀ ਹੋ ਜਾਂਦੀ ਸੀ। ਬਸ ਇਸੇ ਹੀ ਸਿਧਾਂਤ ਨੂੰ ਅੱਜ ਏਅਰ ਕੰਡੀਸ਼ਨ ਸਿਸਟਮ ਕਿਹਾ ਜਾਂਦਾ ਹੈ, ਔਰ ਇਹੀ ਏਅਰ ਕੰਡੀਸ਼ਨ ਸਿਸਟਮ ਦਾ ਮੇਨ ਆਧਾਰ ਹੈ। ਅਤੇ ਇਹਦੇ ਹੀ ਆਵਿਸ਼ਕਾਰ ਦੇ ਕਾਰਨ ਕੈਰੀਅਰ ਨੂੰ ਆਧੁਨਿਕ ਏਅਰ ਕੰਡੀਸ਼ਨ ਦਾ ਜਨਕ ਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਉਹਦਾ ਜਿਹੜਾ ਡਿਜ਼ਾਈਨ ਹੈ ਉਹਨੇ ਬਾਕੀ ਸਾਰੇ ਜਿੰਨੇ ਵੀ ਉਦਯੋਗ ਸੀ ਉਹਨਾਂ ਦੇ ਵਿੱਚ ਇੱਕ ਕ੍ਰਾਂਤੀ ਲਿਆ ਦਿੱਤੀ। ਆਮ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਵੀ ਬਦਲ ਗਈ। ਸ਼ੁਰੂਆਤ ਦੇ ਵਿੱਚ ਤਾਂ ਜਿਹੜਾ ਏਅਰ ਕੰਡੀਸ਼ਨਰ ਸੀ ਨਾ, ਇਹਦਾ ਜਿਹੜਾ ਇਸਤੇਮਾਲ ਸੀ, ਇਹਦੀ ਜਿਹੜੀ ਵਰਤੋਂ ਸੀ, ਇਹ ਫੈਕਟਰੀਆਂ ਦੇ ਵਿੱਚ ਕੁਆਲਿਟੀ ਬਣਾਉਣ ਲਈ ਹੁੰਦੀ ਸੀ, ਪਰ ਹੌਲੀ ਹੌਲੀ ਇਹ ਲੋਕਾਂ ਦੇ ਨਿੱਜੀ ਆਰਾਮ ਦਾ ਇੱਕ ਸਾਧਨ ਬਣ ਗਿਆ। 1920 ਦੇ ਦਸ਼ਕ 'ਚ ਨਿਊਯਾਰਕ ਜਿਹੜਾ ਸ਼ਹਿਰ ਸੀ ਉਹਦੇ ਜਿਹੜੇ ਸਿਨੇਮਾ ਘਰ ਸੀ, ਹਾਂ, ਜਿੱਥੇ ਤੁਸੀਂ ਅੱਜ ਕੱਲ੍ਹ ਫਿਲਮਾਂ ਦੇਖਣ ਜਾਂਦੇ ਹੋ, ਉਹਦੇ ਵਿੱਚ ਏਅਰ ਕੰਡੀਸ਼ਨਰ ਲਗਾਏ ਗਏ। ਔਰ ਗਰਮੀਆਂ ਦੇ ਦਿਨਾਂ ਵਿੱਚ ਲੋਕ ਨਾ ਸਿਰਫ ਉੱਥੇ ਠੰਡੀ ਹਵਾ ਦਾ ਮਜ਼ਾ ਲੈਂਦੇ ਸੀ ਬਲਕਿ ਸਿਨੇਮਾ ਘਰ ਦੇ ਵਿੱਚ ਬਹੁਤ ਸਾਰੇ ਲੋਕ ਆਉਣੇ ਸ਼ੁਰੂ ਹੋ ਗਏ। ਔਰ ਹੌਲੀ ਹੌਲੀ ਜਿਹੜਾ ਏਅਰ ਕੰਡੀਸ਼ਨਰ ਹੈ ਨਾ ਇਹ ਹਰ ਘਰ ਦੀ ਜ਼ਰੂਰਤ ਬਣ ਗਿਆ ਔਰ ਲੋਕਾਂ ਨੂੰ ਬੜਾ ਅਟਰੈਕਟ ਕਰਨ ਲੱਗ ਪਿਆ। ਔਰ ਅੱਜ ਦਾ ਯੁੱਗ ਹੈ ਅਤੇ ਅੱਜ ਤਾਂ ਲੋਕ ਗਰਮੀ ਤੋਂ ਰਾਹਤ ਲੈਣ ਲਈ ਅਲੱਗ ਅਲੱਗ ਤਰੀਕੇ ਜਿਹੜੇ ਨੇ ਅਪਣਾਉਂਦੇ ਨੇ। ਇਹਦੇ ਵਿੱਚ ਠੰਡਾ ਰੱਖਣ ਲਈ ਖਾਸ ਕਰਕੇ ਤੁਸੀਂ ਦੇਖਿਆ ਹੋਣਾ ਕਿ ਕਈ ਦਵਾਈਆਂ ਇੱਦਾਂ ਦੀਆਂ ਜਿਨ੍ਹਾਂ ਨੂੰ ਠੰਡਾ ਰੱਖਣਾ ਪੈਂਦਾ, ਇੱਕ ਘੱਟ ਟੈਂਪਰੇਚਰ 'ਤੇ ਰੱਖਣਾ ਪੈਂਦਾ, ਉੱਥੇ ਵੀ ਏਸੀ ਦੀ ਬੜੀ ਵਰਤਤਾ ਹੁੰਦੀ ਹੈ। ਔਰ ਪੁਰਾਣੇ ਸਮੇਂ ਦੇ ਵਿੱਚ ਅਗਰ ਮੈਂ ਗੱਲ ਕਰਾਂ ਨਾ ਤਾਂ ਤਾਪਮਾਨ ਨੂੰ ਠੰਡਾ ਰੱਖਣ ਲਈ ਪਾਣੀ ਦੀਆਂ ਜਿਹੜੀਆਂ ਗਿੱਲੀਆਂ ਪੱਟੀਆਂ ਹੁੰਦੀਆਂ ਉਹ ਲਾਈਆਂ ਜਾਂਦੀਆਂ ਸਨ, ਚਟਾਈਆਂ ਵਿਛਾਈਆਂ ਜਾਂਦੀਆਂ ਸੀ। ਤੁਸੀਂ ਹਜੇ ਵੀ ਕਿਤੇ ਵੇਖਦੇ ਹੋਵੋਗੇ ਕਿ ਪਿੰਡਾਂ ਦੇ ਵਿੱਚ ਉਹ ਸੌਣ ਤੋਂ ਪਹਿਲੇ ਜਿਹੜੀ ਮੰਜੀ ਹੁੰਦੀ ਹੈ ਨਾ, ਮੰਜੀ ਦੇ ਉੱਤੇ ਉਹ ਥੋੜ੍ਹੇ ਛਿੱਟੇ ਮਾਰਦੇ ਨੇ। ਅੱਜ ਤੋਂ 20-25 ਸਾਲ ਪਹਿਲਾਂ ਅਸੀਂ ਵੀ ਆਪਣੇ ਘਰਾਂ ਦੇ ਵਿੱਚ, ਖਾਸ ਕਰਕੇ ਘਰਾਂ ਦੀਆਂ ਛੱਤਾਂ ਦੇ ਉੱਤੇ ਨਾ, ਉਹ ਛਿੱਟੇ ਮਾਰਦੇ ਹੁੰਦੇ ਸਨ ਤਾਂ ਕਿ ਜਿਹੜੀ ਠੰਡਕ ਹੈ ਉਹ ਬਣੀ ਰਹੇ। ਅਤੇ ਦੇਖੋ ਫਿਰ ਅੱਜ ਨਵੀਂ ਨਵੀਆਂ ਕਾਢਾਂ ਹੋ ਗਈਆਂ। ਅਤੇ ਕੁੱਲ ਮਿਲਾ ਕੇ ਗੱਲ ਇੰਨੀ ਹੈ ਕਿ ਤੁਸੀਂ ਗਰਮੀ ਤੋਂ ਰਾਹਤ ਪਾਉਣ ਲਈ ਕਾਢਾਂ ਤਾਂ ਬੜੀਆਂ ਕੱਢੀਆਂ, ਲੇਕਿਨ ਸਭ ਤੋਂ ਵੱਡੀ ਕਾਢ ਜਿਹੜੀ ਈਸ਼ਵਰ ਦੀ ਹੈ ਕਿ ਪੌਦੇ ਲਾਓ, ਰੁੱਖ ਲਾਓ। ਜੇ ਰੁੱਖ ਲਾਓਗੇ, ਪੌਦੇ ਲਾਓਗੇ ਤਾਂ ਗਰਮੀ ਵੈਸੇ ਹੀ ਘੱਟ ਜਾਏਗੀ। ਔਰ ਆਪਣੇ ਆਪ ਨੂੰ ਠੰਡਾ ਰੱਖਣ ਲਈ ਪਾਣੀ ਪੀਓ। ਪਾਣੀ ਦੇ ਨਾਲ ਤੁਹਾਡੀ ਜਿਹੜੀ ਬਾਡੀ ਦੀ ਹਾਈਡਰੇਸ਼ਨ ਹੈ ਨਾ ਉਹ ਪੂਰੀ ਰਹਿੰਦੀ ਹੈ, ਯਾਨੀ ਤੁਸੀਂ ਤਰੋ ਤਾਜ਼ਾ ਰਹਿੰਦੇ ਹੋ, ਤਾਂ ਉਹਦੇ ਨਾਲ ਅੰਦਰੋਂ ਵੀ ਤੁਹਾਨੂੰ ਜਿਹੜੀ ਗਰਮੀ ਹੈ ਉਹ ਘੱਟ ਲੱਗੇਗੀ। ਦੇਖਿਆ ਗਰਮੀ ਤੋਂ ਬਚਣ ਦੇ ਉਪਾਅ ਤਾਂ ਬੜੇ ਹੈਗੇ ਨੇ, ਪਰ ਇਹ ਉਪਾਅ ਉਦੋਂ ਹੀ ਵਰਤੇ ਜਾਂਦੇ ਨੇ ਜੇ ਤੁਸੀਂ ਇਹਨਾਂ ਨੂੰ ਵਰਤਣ ਦੀ ਤਾਂਘ ਵਿੱਚ ਰਹੋ।

ਨਹੀਂ ਤਾਂ ਇਹ ਬੜਾ ਮੁਸ਼ਕਲ ਹੋ ਜਾਂਦਾ। ਤੁਸੀਂ ਅਕਸਰ ਦੇਖਦੇ ਹੋ ਕਿ ਆਪਾਂ ਏ ਸੀ ਚਲਾ ਤਾਂ ਲੈਂਦੇ ਹਾਂ, ਪਰ ਉਹਦੇ ਨਾਲ ਦੋ ਚੀਜ਼ਾਂ ਜਿਹੜੀਆਂ ਉਹਨਾਂ ਦਾ ਨੁਕਸਾਨ ਵੀ ਹੁੰਦਾ। ਇੱਕ ਤਾਂ ਉਹ ਬਿਜਲੀ ਬਹੁਤ ਜ਼ਿਆਦਾ ਫੂਕਦੇ ਨੇ, ਦੂਜਾ ਤੁਹਾਡਾ ਕਮਰਾ ਤਾਂ ਠੰਡਾ ਕਰ ਦਿੰਦੇ ਨੇ ਲੇਕਿਨ ਕਮਰੇ ਤੋਂ ਬਾਹਰ ਜਿਹੜੀ ਗਰਮੀ ਹੁੰਦੀ ਹੈ ਨਾ ਉਹਦੇ ਨਾਲ ਮੌਸਮ ਹੋਰ ਗਰਮ ਹੋ ਜਾਂਦਾ ਅਤੇ ਗਲੋਬਲ ਜਿਹੜਾ ਇੰਡੈਕਸ ਹੈ ਉਹ ਗਰਮੀ ਦਾ ਵੱਧ ਜਾਂਦਾ ਅਤੇ ਮੁੜ ਤੁੜ ਕੇ ਗਰਮੀ ਹੋਰ ਜ਼ਿਆਦਾ ਹੋ ਜਾਂਦੀ ਹੈ। ਮਤਲਬ ਅਸੀਂ ਬਚਾਅ ਲਈ ਜਾਂਦੇ ਹਾਂ ਪਰ ਬਚਾਅ ਜਿਹੜਾ ਉਹ ਹੁੰਦਾ ਨਹੀਂ ਅਤੇ ਘਾਟਾ ਜ਼ਿਆਦਾ ਹੋ ਜਾਂਦਾ। ਤਾਂ ਸਿੰਪਲ ਜਿਹਾ ਕੰਮ ਹੈ, ਕਰਨਾ ਕੀ ਹੈ, ਤੁਸੀਂ ਕੁਛ ਨਹੀਂ ਕਰਨਾ, ਤੁਸੀਂ ਪੌਦੇ ਲਾਓ, ਰੁੱਖਾਂ ਦੇ ਆਸੇ ਪਾਸੇ ਰਹੋ, ਆਪਣੇ ਘਰਾਂ ਦੇ ਵਿੱਚ ਪਲਾਂਟੇਸ਼ਨ ਕਰੋ, ਫਿਰ ਦੇਖੋ ਕਿ ਗਰਮੀ ਕਿੱਦਾਂ ਛੂਹ ਮੰਤਰ ਹੋ ਜਾਂਦੀ ਹੈ। ਜੀ ਹਾਂ, ਗਰਮੀ ਛੂਹ ਮੰਤਰ ਹੋ ਜਾਂਦੀ ਹੈ। ਲੇਕਿਨ ਹੁਣ ਜਿਹੜਾ ਸਮਾਂ ਆ ਗਿਆ ਕਿ ਹੁਣ ਤੁਹਾਨੂੰ ਇੱਕ ਗੀਤ ਦੇ ਨਾਲ ਅਸੀਂ ਰੂਬਰੂ ਕਰ ਦਈਏ ਔਰ ਇਸ ਗੀਤ ਦੇ ਵਿੱਚ ਮੁਹੰਮਦ ਰਫੀ ਤੁਹਾਡੇ ਨਾਲ ਕੁਝ ਸਾਂਝਾ ਕਰਨ ਜਾ ਰਹੇ ਨੇ। ਆਓ ਸੁਣਦੇ ਹਾਂ ਇਹ ਗੀਤ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਜੀ ਦੋਸਤੋ, ਸਾਈਬਰ ਕ੍ਰਾਈਮ ਤੋਂ ਆਪਣੇ ਆਪ ਨੂੰ ਜਾਣੂ ਜ਼ਰੂਰ ਰੱਖੋ। ਅੱਜ ਕੱਲ੍ਹ ਬਹੁਤ ਸਾਰੇ ਇੱਦਾਂ ਦੇ ਸਾਈਬਰ ਕ੍ਰਾਈਮ ਹੋ ਰਹੇ ਨੇ ਜਿਨ੍ਹਾਂ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ। ਤੋ ਆਪਣੇ ਆਪ ਨੂੰ ਜਾਣੂ ਰੱਖੋ, ਆਪਣਾ OTP ਜਿਹੜਾ ਹੈ ਕਿਸੇ ਨਾਲ ਸ਼ੇਅਰ ਨਾ ਕਰੋ। ਪਰ ਇੱਕ ਚੀਜ਼ ਹੈ ਜਿਹੜੀ ਤੁਸੀਂ ਹਰ ਇੱਕ ਨਾਲ ਸ਼ੇਅਰ ਕਰਨੀ ਹੈ, ਉਹ ਹੈ ਖੁਸ਼ੀ ਅਤੇ ਹੱਸਣਾ। ਜੀ ਹਾਂ, ਰੋਜ਼ਮਰ੍ਹਾ ਦੀ ਜ਼ਿੰਦਗੀ ਭੱਜ ਦੌੜ ਦੇ ਵਿੱਚ ਸਾਡੀ ਜਿਹੜੀ ਜੀਵਨ ਸ਼ੈਲੀ ਹੈ ਨਾ, ਉਹ ਇੱਦਾਂ ਦੀ ਹੋ ਚੱਲੀ

ਹੈ ਕਿ ਸਾਨੂੰ ਜਿਹੜੇ ਹੱਸਣ ਦੇ ਮੌਕੇ ਬਹੁਤ ਘੱਟ ਮਿਲਦੇ ਜਾ ਰਹੇ ਨੇ ਔਰ ਅਸੀਂ ਹੱਸਣਾ ਭੁੱਲ ਵੀ ਗਏ ਹਾਂ। ਜੀ ਹਾਂ, ਪਹਿਲੇ ਇੱਕ ਸਮੇਂ ਸੀ ਕਿ ਆਪਾਂ ਹੱਸਦੇ ਸੀ ਨਾ ਠਾਕ ਕੇ, ਮਾਰ ਮਾਰ ਕੇ, ਗੱਲਾਂ ਪਾ ਕੇ, ਬੁਝਾਰਤਾਂ ਪਾ ਕੇ, ਲੇਕਿਨ ਹੁਣ ਉਹ ਸਾਰਾ ਕੁਝ ਨਾ ਖਤਮ ਹੁੰਦਾ ਗਿਆ ਔਰ ਇੱਕ ਵਿਚਾਰ ਸੀ ਕਿ ਇਹ ਸਾਰਾ ਕੁਝ ਹੋ ਕਿਉਂ ਰਿਹਾ, ਇਹ ਸਾਰਾ ਜਿਹੜਾ ਚਲਚਿੱਤਰ ਚੱਲ ਰਿਹਾ ਇਹਦੇ ਪਿੱਛੇ ਮਕਸਦ ਕੀ ਹੈ। ਜੀ ਹਾਂ, ਦੇਖੋ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਹੈ ਜਿਹਦੇ ਉੱਤੇ ਵਿਚਾਰ ਕੀਤਾ ਜਾ ਸਕਦਾ, ਜਿਹਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ, ਉਹਨੂੰ ਲੈ ਕੇ ਨਿਰਾਸ਼ ਵੀ ਹੋਇਆ ਜਾ ਸਕਦਾ, ਪਰ ਇੱਦਾਂ ਦੇ ਮੌਕੇ ਬੜੇ ਘੱਟ ਨੇ ਜਿਹਦਾ ਉੱਤੇ ਹੱਸਿਆ ਜਾ ਸਕਦਾ ਔਰ ਇਹੀ ਮਕਸਦ ਦੇ ਨਾਲ ਬਣਾਇਆ ਗਿਆ ਸੀ ਵਿਸ਼ਵ ਹਾਸਿਆ ਦਿਵਸ, ਇਹਨੂੰ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਫੈਸਲਾ ਇਹ ਹੋਇਆ ਸੀ ਕਿ ਹਰ ਸਾਲ ਮਈ ਦੇ ਪਹਿਲੇ ਐਤਵਾਰ, ਔਰ ਵੈਸੇ ਅੱਜ ਵੀ ਐਤਵਾਰ ਹੀ ਹੈ, ਅਤੇ ਮਈ ਦੇ ਪਹਿਲੇ ਐਤਵਾਰ ਇਹ ਦਿਨ ਮਨਾਇਆ ਜਾਵੇ ਜਿਹਦੇ ਵਿੱਚ ਦੁਨੀਆ ਭਰ 'ਚ ਸ਼ਾਂਤੀ, ਇਨਸਾਨੀਅਤ, ਭਾਈਚਾਰਾ ਅਤੇ ਇਹਦਾ ਮੇਲ ਜੋਲ ਜਿਹੜਾ ਵਧਾਇਆ ਜਾ ਸਕੇ ਔਰ ਇਸ ਦਿਨ ਨੂੰ ਹੋਰ ਲੋਕਪ੍ਰਿਯ ਬਣਾਉਣ ਲਈ ਲਾਫਟਰ ਯੋਗ ਮੂਵਮੈਂਟ ਨੂੰ ਸਾਰੀ ਦੁਨੀਆ ਵਿੱਚ ਫੈਲਾਇਆ ਗਿਆ ਸੀ, ਲਾਫਟਰ ਕਲੱਬ ਵੀ ਬਣਾਏ ਗਏ ਸੀ। ਪਰ ਮੇਰਾ ਮੰਨਣਾ ਇਹ ਹੈ ਕਿ ਸਾਨੂੰ ਇੱਦਾਂ ਦੇ ਲਾਫਟਰ ਕਲੱਬ ਦੀ ਲੋੜ ਹੀ ਨਹੀਂ, ਸਾਡੇ ਕੋਲ ਸਾਡਾ ਰੇਡੀਓ ਹੈ, ਆਲ ਇੰਡੀਆ ਰੇਡੀਓ ਹੈ ਔਰ ਇੱਥੇ ਸਾਡੇ ਕੋਲ ਬਹੁਤ ਇੱਦਾਂ ਦੀਆਂ ਗੱਲਾਂ ਜਿਹਦੇ ਨਾਲ ਆਪਾਂ ਹੱਸ ਸਕਦੇ ਹਾਂ, ਖੇਡ ਸਕਦੇ ਹਾਂ, ਆਪਣਾ ਮਨੋਰੰਜਨ ਕਰ ਸਕਦੇ ਹਾਂ ਔਰ ਰਵੀਵਾਰ ਹੀ ਕਿਉਂ, ਸਾਡਾ ਹਰ ਵਾਰ ਇੱਦਾਂ ਦਾ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਆਪ ਨੂੰ ਖੁਸ਼ ਰੱਖੀਏ, ਆਪਣੇ ਮਨ ਨੂੰ ਖੁਸ਼ ਰੱਖੀਏ ਔਰ ਹਮੇਸ਼ਾ ਹੱਸਦੇ ਰਹੀਏ। ਔਰ ਹੱਸਣ ਦੇ ਹੋਰ ਵੀ ਬੜੇ ਬਥੇਰੇ ਫਾਇਦੇ ਨੇ, ਇੱਕ ਤਾਂ ਤੁਹਾਡੇ ਜਬੜੇ ਖੁੱਲ੍ਹ ਜਾਂਦੇ ਨੇ, ਦੰਦ ਨਜ਼ਰ ਆਉਂਦੇ ਨੇ, ਪਰ ਉਹਦੇ ਵਾਸਤੇ ਦੰਦ ਸਾਫ਼ ਹੋਣੇ ਵੀ ਜ਼ਰੂਰੀ ਨੇ। ਅਤੇ ਹੱਸਣ ਦੇ ਨਾਲ ਤੁਹਾਡੀ ਐਕਸਰਸਾਈਜ਼ ਵੀ ਬੜੀ ਹੁੰਦੀ ਹੈ ਔਰ ਹਾਰਟ ਦੇ ਜਿਹੜੇ ਮਰੀਜ਼ ਨੇ ਨਾ ਉਹਨਾਂ ਵਾਸਤੇ ਹੱਸਣਾ ਤਾਂ ਬਹੁਤ ਵਧੀਆ। ਕਾਰਡੀਓਲੋਜਿਸਟ ਜਿਹੜੇ ਨੇ, ਦਿਲ ਰੋਗਾਂ ਦੇ ਮਾਹਰ, ਉਹ ਇਹ ਕਹਿੰਦੇ ਨੇ ਜਦੋਂ ਤੁਸੀਂ ਜ਼ੋਰ ਜ਼ੋਰ ਦੇ ਨਾਲ ਹੱਸਦੇ ਹੋ ਨਾ ਤਾਂ ਤੁਹਾਡੇ ਸਰੀਰ ਦੇ ਵਿੱਚ, ਖਾਸ ਕਰਕੇ ਦਿਲ ਦੇ ਵਿੱਚ ਜਿਹੜਾ ਉਹ ਖੂਨ ਦਾ ਸੰਚਾਰ ਹੈ ਨਾ ਉਹ ਵੱਧ ਜਾਂਦਾ ਹੈ। ਤਾਂ ਦੇਖੋ ਫਾਇਦੇ ਬਹੁਤ ਨੇ ਔਰ ਜੇ ਤੁਸੀਂ ਹੱਸਣ ਦੇ ਨਾਲ ਨਾਲ ਥੋੜ੍ਹਾ ਗੁਣਗੁਣਾ ਵੀ ਲੈਂਦੇ ਹੋ ਤਾਂ ਜੀਵਨ ਜਿਹੜਾ ਹੈ ਹੋਰ ਵਧੀਆ ਹੋ ਜਾਂਦਾ ਹੈ। ਦੇਖੋ ਇਹ ਮੁਫਤ ਦਾ ਇਲਾਜ ਹੈ, ਇਹਦੇ ਵਾਸਤੇ ਤੁਹਾਨੂੰ ਕੋਈ ਪੈਸੇ ਖਰਚਣ ਦੀ ਲੋੜ ਹੈ ਨਹੀਂ। ਔਰ ਜਿਹੜਾ ਹਾਸਾ ਹੈ ਨਾ ਉਹ ਇੱਕ ਤਰ੍ਹਾਂ ਦਾ ਸੰਕਰਮਣ ਹੈ, ਸੰਕਰਮਣ ਜਿਹੜਾ ਸ਼ਬਦ ਹੈ ਤਾਂ ਮਾੜਾ ਲੇਕਿਨ ਹੈ ਇਹ ਸੰਕਰਮਣ, ਤੁਸੀਂ ਹੱਸਦੇ ਹੋ ਤੁਸੀਂ ਦੇਖੋਗੇ ਨਾਲ ਦਾ ਆਪਣੇ ਆਪ ਹੱਸ ਪਊਗਾ। ਤਾਂ ਇਹ ਹੱਸਣਾ ਜਿਹੜਾ ਨਾ ਇੱਕ ਤੋਂ ਦੂਜੇ ਤੱਕ ਟ੍ਰਾਂਸਫਰ ਹੋ ਜਾਂਦਾ, ਇੱਕ ਊਰਜਾ ਜਿਹੜੀ ਹੈ ਉਹ ਫੈਲ ਜਾਂਦੀ ਹੈ, ਸਾਰਾ ਦਾ ਸਾਰਾ ਜਿਹੜਾ ਮਾਹੌਲ ਹੈ ਉਹ ਊਰਜਾਵਾਨ ਹੋ ਜਾਂਦਾ। ਔਰ ਤੁਸੀਂ ਇਹ ਵੀ ਦੇਖਣਾ ਕਿ ਜਿਹੜਾ ਬੰਦਾ ਹੱਸਦਾ ਹਸਾਉਂਦਾ ਹੈ ਲੋਕ ਉਹਨਾਂ ਦੇ ਕੋਲ ਬਹਿਣਾ ਜ਼ਿਆਦਾ ਪਸੰਦ ਕਰਦੇ ਨੇ। ਹੱਸੀ ਜਿਹੜੀ ਹੈ ਨਾ ਸਾਡਾ ਉਹ ਮਾਨਸਿਕ ਸਵਾਸਥ ਹੈ ਨਾ ਉਹਨੂੰ ਵੀ ਬੜਾ ਬਿਹਤਰ ਕਰਦੀ ਹੈ। ਇਸ ਤੋਂ ਇਲਾਵਾ ਪਰਿਵਾਰ ਦੋਸਤਾਂ ਦੇ ਜਿਹੜੇ ਰਿਸ਼ਤੇ ਹੈ ਉਹ ਮਜ਼ਬੂਤ ਹੋ ਜਾਂਦੇ ਨੇ। ਔਰ ਇੱਕ ਖੋਜ ਤਾਂ ਇਹ ਵੀ ਕਹਿੰਦੀ ਹੈ ਕਿ ਇਹਦੇ ਨਾਲ ਜਿਹੜਾ ਤੁਹਾਡਾ ਜੀਵਨ ਹੈ ਯਾਨੀ ਕਿ ਤੁਹਾਡੀ ਉਮਰ ਹੈ ਨਾ ਉਹ ਵੱਧ ਜਾਂਦੀ ਹੈ। ਅਤੇ ਜਦੋਂ ਵੀ ਹੱਸਣ ਦਾ ਮੌਕਾ ਮਿਲੇ ਜ਼ਰੂਰ ਹੱਸੋ, ਇਹ ਨਾ ਦੇਖੋ ਕਿ ਲੋਕ ਕੀ ਕਹਿਣਗੇ। ਉਹ ਕਹਿੰਦੇ ਨੇ ਕਿ ਲੋਕਾਂ ਦਾ ਕੰਮ ਤਾਂ ਕਹਿਣਾ ਹੀ ਹੈ, ਔਰ ਲੋਕ ਹੈ ਕੌਣ, ਅਸੀਂ ਸਾਰੇ ਮਿਲ ਕੇ ਲੋਕ। ਔਰ ਜਿਹੜੇ ਅਕਸਰ ਲੋਕ ਜ਼ਿਆਦਾ ਹੱਸਦੇ ਆ ਨਾ ਤੁਸੀਂ ਵੇਖੋਗੇ ਉਹ ਜ਼ਿਆਦਾ ਬਿਹਤਰ ਜੀਵਨ, ਜ਼ਿਆਦਾ ਵਧੀਆ ਜੀਵਨ ਜਿਉਂਦੇ ਨੇ। ਔਰ ਇਸ ਤੋਂ ਇਲਾਵਾ ਹੱਸੀ ਜਿਹੜੀ ਹੈ ਨਾ ਉਹ ਸਾਰਭੌਮਿਕ ਭਾਸ਼ਾ ਵੀ ਹੈ। ਦੇਖੋ ਜੇ ਅਗਰ ਤੁਹਾਨੂੰ ਹਿੰਦੀ ਆਉਂਦੀ ਹੈ, ਪੰਜਾਬੀ ਆਉਂਦੀ ਹੈ, ਤੁਸੀਂ ਉਹਦੇ ਨਾਲ ਗੱਲਬਾਤ ਕਰ ਸਕਦੇ ਹੋ, ਤੁਸੀਂ ਉੜੀਸਾ 'ਚ ਚਲ ਜਾਓਗੇ, ਤੁਸੀਂ ਸਾਊਥ ਵਿੱਚ ਚਲ ਜਾਓਗੇ ਜਾਂ ਕਿਸੇ ਹੋਰ ਦੇਸ਼ ਚਾਈਨਾ 'ਚ ਚਲ ਜਾਓਗੇ, ਉੱਥੋਂ ਦੀ ਭਾਸ਼ਾ ਅਗਰ ਤੁਹਾਨੂੰ ਨਹੀਂ ਆਉਂਦੀ ਲੇਕਿਨ ਜਦੋਂ ਤੁਸੀਂ ਹੱਸਦੇ ਹੋ ਮੁਸਕਰਾਉਂਦੇ ਹੋ ਨਾ ਤਾਂ ਸਾਹਮਣੇ ਵਾਲੇ ਨੂੰ ਪਤਾ ਲੱਗ ਜਾਂਦਾ। ਤਾਂ ਕਿਸੇ ਵੀ ਜਾਤੀ, ਧਰਮ, ਰੰਗ ਔਰ ਲਿੰਗ ਦੀ ਪਰਵਾਹ ਕੀਤੇ ਬਗੈਰ ਮਾਨਵਤਾ ਨੂੰ ਇੱਕਜੁੱਟ ਕਰਦੀ ਹੈ ਤੁਹਾਡੀ ਹੱਸੀ। ਔਰ ਨਾ ਮਾਨਸਿਕ ਸਰੀਰਕ ਵਿਕਾਸ ਹੁੰਦਾ ਇਹਦੇ ਨਾਲ। ਵਿਸ਼ੇਸ਼ਗਿਆ ਜਿਹੜੇ ਨੇ ਉਹਨਾਂ ਦਾ ਮੰਨਣਾ ਹੈ ਕਿ ਇਹ ਤਣਾਅ ਦੂਰ ਕਰਦੀ ਹੈ, ਸਾਨੂੰ ਇਕੱਠਾ ਰੱਖਦੀ ਹੈ। ਪਿੱਛੇ ਜੇ ਵਿਸ਼ਵ ਪੱਧਰ 'ਤੇ ਤੁਸੀਂ ਦੇਖਿਆ ਕਿ ਬਹੁਤ ਸਾਰੀਆਂ ਇੱਦਾਂ ਦੀਆਂ ਘਟਨਾਵਾਂ ਹੋਈਆਂ ਹੈ ਜਿਹੜੀਆਂ ਮਨੁੱਖੀ ਜੀਵਨ ਲਈ ਅਪ੍ਰੀਅ ਨੇ, ਬਹੁਤ ਵਧੀਆ ਨਹੀਂ ਨੇ। ਅਤੇ ਸਾਡੇ ਕੋਲ ਨਾਰਾਜ਼ ਹੋਣ ਦੇ, ਦੁਖੀ ਹੋਣ ਦੇ ਬਹੁਤ ਸਾਰੇ ਕਾਰਨ ਹੁੰਦੇ ਨੇ, ਪਰ ਹੱਸੀ ਦਾ ਇੱਕੋ ਹੀ ਕਾਰਨ ਹੈ ਕਿ ਅਸੀਂ ਆਪਣੇ ਜੀਵਨ ਨੂੰ ਵਧੀਆ ਬਣਾਉਣਾ ਹੈ।

ਔਰ ਤੁਸੀਂ ਦੇਖੋ ਜਦੋਂ ਕੋਈ ਤੁਹਾਡਾ ਟੀਚਰ ਮੁਸਕਰਾਉਂਦੇ ਹੋਏ ਚਿਹਰੇ ਦੇ ਨਾਲ ਕਲਾਸ ਦੇ ਵਿੱਚ ਆਉਂਦਾ ਨਾ, ਤਾਂ ਬੱਚਿਆਂ ਦਾ ਵੀ ਜਿਹੜਾ ਮੁਸਕਰਾਉਣਾ ਉਹ ਸ਼ੁਰੂ ਹੋ ਜਾਂਦਾ ਹੈ। ਜਦੋਂ ਕੋਈ ਡਾਕਟਰ ਕਿਸੇ ਮਰੀਜ਼ ਨੂੰ ਖਿੜੇ ਮੱਥੇ ਮਿਲਦਾ ਤਾਂ ਉਹਦੀ ਅੱਧੀ ਬਿਮਾਰੀ ਤਾਂ ਖਤਮ ਹੋ ਜਾਂਦੀ ਹੈ। ਅਤੇ ਕਹਿੰਦੇ ਨੇ ਕਿ ਮਾਨਵ ਸਰੀਰ ਦੇ ਵਿੱਚ ਪੇਟ ਔਰ ਛਾਤੀ ਦੇ ਵਿੱਚ ਜਿਹੜਾ ਡਾਇਆਫਰੇਮ ਹੁੰਦਾ ਨਾ, ਅਤੇ ਜਦੋਂ ਅਸੀਂ ਹੱਸਦੇ ਹਾਂ ਉਹ ਸਿਕੁੜ ਜਾਂਦਾ ਹੈ। ਤਾਂ ਇਹਦੇ ਪ੍ਰਣਾਮ ਸਰੂਪ ਹੁੰਦਾ ਕੀ ਹੈ ਕਿ ਸਾਡੇ ਪੇਟ, ਫੇਫੜੇ, ਲੀਵਰ ਦੀ ਇਹ ਮਾਲਿਸ਼ ਵੀ ਕਰਦਾ ਹੈ। ਤਾਂ ਦੇਖੋ ਫਾਇਦੇ ਇਹਦੇ ਕਿੰਨੇ ਨੇ, ਔਰ ਇਹਦੇ ਕੁਛ ਰੋਚਕ ਤੱਤ ਤੁਹਾਨੂੰ ਦੱਸਾਂ ਕਿ ਇੱਕ ਤਾਂ ਮਿੰਨੀ ਵਰਕਆਊਟ ਹੈ, ਤਾਂ ਸਰੀਰ ਨੂੰ ਲਗਭਗ 15 ਤੋਂ ਜ਼ਿਆਦਾ ਮਾਸਪੇਸ਼ੀਆਂ ਨੂੰ ਕੰਮ 'ਚ ਲਿਆਉਣਾ ਪੈਂਦਾ ਜਦੋਂ ਅਸੀਂ ਹੱਸਦੇ ਹਾਂ। ਇੱਕ ਜਿਹੜੇ ਛੋਟੇ ਬੱਚੇ ਹੈ ਨਾ, ਉਹ ਦਿਨ ਦੇ ਵਿੱਚ ਲਗਭਗ 300 ਤੋਂ 400 ਵਾਰ ਹੱਸਦੇ ਨੇ, ਔਰ ਜਿਹੜੇ ਵੱਡੇ ਇਨਸਾਨ ਹੈ ਸਾਡੇ ਵਰਗੇ ਉਹ ਸਿਰਫ 300 ਤੋਂ 400 ਵਾਰ। ਤਾਂ ਫਿਰ ਦੇਖ ਲਓ ਆਪਾਂ ਨੂੰ ਵਧਾਉਣਾ ਕਿੱਦਾਂ। ਔਰ ਜਦੋਂ ਤੁਸੀਂ ਹੱਸਦੇ ਹੋ ਨਾ, ਫੀਲ ਗੁੱਡ ਜਿਹੜਾ ਹਾਰਮੋਨ ਹੁੰਦਾ ਉਹ ਨਿਕਲਦਾ, ਉਹਦੇ ਨਾਲ ਹੁੰਦਾ ਕੀ ਹੈ, ਜਿਹੜੇ ਤੁਹਾਡੇ ਦਰਦ ਹੁੰਦੇ ਨੇ ਉਹ ਖਤਮ ਹੋ ਜਾਂਦੇ ਨੇ, ਮਤਲਬ ਉਹ ਮਹਿਸੂਸ ਹੁੰਦੇ ਨਹੀਂ। ਔਰ ਜਦੋਂ ਤੁਸੀਂ ਹੱਸੋਗੇ ਸਰੀਰ 'ਚ ਆਕਸੀਜਨ ਜ਼ਿਆਦਾ ਜਾਏਗੀ, ਦਿਮਾਗ ਜ਼ਿਆਦਾ ਚੱਲੇਗਾ, ਤਰੋ ਤਾਜ਼ਾ ਰਹੋਗੇ। ਵਿਗਿਆਨਿਕਾਂ ਨਾਲ ਤਾਂ ਇਹ ਵੀ ਕਹਿਣਾ ਹੈ ਕਿ 10 ਮਿੰਟ ਤੁਸੀਂ ਅਗਰ ਹੱਸਦੇ ਹੋ ਨਾ ਤਾਂ 2-3 ਘੰਟੇ ਦੇ ਦਰਦ ਨੂੰ ਉਹ ਘੱਟ ਕਰ ਦਿੰਦਾ। ਔਰ ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ਹੱਸਣ ਵਾਲਾ ਅਕੇਲਾ ਜੀਵ ਸਿਰਫ ਇਨਸਾਨ ਹੀ ਨਹੀਂ, ਜਾਨਵਰ ਜਿਵੇਂ ਬੰਦਰ ਚਿੰਪੈਂਜੀ ਇਹ ਵੀ ਹੱਸਦੇ ਨੇ, ਅਤੇ ਤੁਸੀਂ ਵੀ ਹੱਸੋ। ਫਿਰ ਹੱਸਣਾ ਤਾਂ ਜ਼ਰੂਰ ਚਾਹੀਦਾ ਹੈ, ਔਰ ਇਹ ਮੈਂ ਨਹੀਂ ਕਹਿ ਰਿਹਾ, ਇਹ ਸਾਡੇ ਨਾਲ ਗੁਰਦਾਸ ਮਾਨ ਸਾਹਿਬ ਵੀ ਕਹਿ ਰਹੇ ਨੇ। ਅਤੇ ਆਓ ਫਿਰ ਉਹਨਾਂ ਦੀ ਗੱਲ ਹੀ ਅਸੀਂ ਮੰਨ ਲਈਏ ਕਿ ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦਾ।

ਮਨ ਕੀ ਬਾਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਐਤਵਾਰ 28 ਜੂਨ 2026 ਨੂੰ ਦਿਨੇ 11 ਵਜੇ ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ DD ਨਿਊਜ਼ DD ਭਾਰਤੀ DD ਇੰਡੀਆ ਤੇ DD ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ ਪ੍ਰਧਾਨ ਮੰਤਰੀ ਹੋਰਾਂ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ FM 102.7 ਮੈਗਾਹਰਟਸ DTH ਦੀ AIR ਪੰਜਾਬ ਸੇਵਾ DRM 864 ਕਿਲੋ ਹਰਟਸ FM 100.6 ਮੈਗਾਹਰਟਸ ਵਿਵਿਧ ਭਾਰਤੀ FM 103.6 ਮੈਗਾਹਰਟਸ ਅੰਮ੍ਰਿਤਸਰ FM 100.9 ਮੈਗਾਹਰਟਸ FM 100.8 ਮੈਗਾਹਰਟਸ ਆਕਾਸ਼ਵਾਣੀ ਬਠਿੰਡਾ ਆਕਾਸ਼ਵਾਣੀ ਪਟਿਆਲਾ ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ ਸੁਣਨਾ ਜ਼ਰੂਰ ਮਨ ਕੀ ਬਾਤ ਦੀ 135ਵੀਂ ਕੜੀ

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕੇ ਕਰਨਗੇ।
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕੇ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ।

ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਪ੍ਰੋਗਰਾਮ ਚੱਲ ਰਿਹਾ ਜੀ ਸੋਹਣੀ ਸਵੇਰ, ਔਰ ਸੋਹਣੀ ਸਵੇਰ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਅਸੀਂ ਕੀਤੀਆਂ, ਔਰ ਹੁਣ ਵੇਲਾ ਆ ਗਿਆ ਹੈ ਉਸ ਸ਼ਖਸ ਬਾਰੇ ਗੱਲ ਕਰਨ ਦਾ ਜਿਸ ਸ਼ਖਸ ਨੇ ਸਾਨੂੰ ਬਹੁਤ ਸਾਰੇ ਗੀਤ ਸੰਗੀਤ ਨਾਲ ਨਵਾਜ਼ਿਆ। ਉਹਨਾਂ ਦੀ ਜਿਹੜੀ ਬੁਲੰਦ ਆਵਾਜ਼ ਹੈ ਨਾ, ਤੁਸੀਂ ਜਦੋਂ ਵੀ ਸੁਣਦੇ ਹੋ ਤਾਂ ਤੁਹਾਡਾ ਮਨ ਜਿਹੜਾ ਉਹ ਵਿਸ਼ਾਲ ਹੋ ਜਾਂਦਾ। ਜੀ ਹਾਂ, ਮੈਂ ਗੱਲ ਕਰ ਰਿਹਾ ਵਿਸ਼ਾਲ ਦਦਲਾਨੀ ਹੋਰਾਂ ਦੀ। ਅੱਜ ਵਿਸ਼ਾਲ ਦਦਲਾਨੀ ਹੋਰਾਂ ਜੀ ਦਾ ਜਨਮ ਦਿਨ ਹੈ ਜੀ, ਔਰ ਜਦੋਂ ਵੀ ਉਹਨਾਂ ਦੀ ਆਵਾਜ਼ ਆਉਂਦੀ ਹੈ ਨਾ ਤਾਂ ਉਹਦੀ ਜਿਹੜੀ ਤਾਜ਼ਗੀ ਹੈ ਉਹ ਬਿਲਕੁਲ ਅਲੱਗ ਹੁੰਦੀ ਹੈ। ਰੌਕ ਐਂਡ ਰੋਲ, ਜ਼ਬਰਦਸਤ ਮਿਊਜ਼ਿਕ ਦਾ ਤੜਕਾ ਅਤੇ ਦੋਗੁਣਾ ਕਰ ਦਿੰਦਾ ਹਰ ਸੁਣਨ ਵਾਲੇ ਦੀ ਜਿਹੜੀ ਉਹ ਹਾਈ ਫ੍ਰੀਕੁਐਂਸੀ ਐਨਰਜੀ ਹੈ। ਕਿਉਂਕਿ ਵਿਸ਼ਾਲ ਦਦਲਾਨੀ ਨਾ ਸਿਰਫ ਇੱਕ ਸਿੰਗਰ ਨੇ ਬਲਕਿ ਉਹ ਰੌਕ ਸਟਾਰ ਨੇ ਭਾਰਤੀ ਮਿਊਜ਼ਿਕ ਇੰਡਸਟਰੀ ਦੀ। ਇੱਕ ਸਿੰਗਰ, ਕੰਪੋਜ਼ਰ, ਲਿਰਿਸਿਸਟ ਵਿਸ਼ਾਲ ਦਦਲਾਨੀ ਜੀ। ਜੀ ਹਾਂ, ਔਰ ਵਿਸ਼ਾਲ ਦਦਲਾਨੀ ਜੀ ਦੀ ਜਿਹੜੀ ਕਹਾਣੀ ਹੈ ਨਾ ਬੜੀ ਦਿਲਚਸਪ ਹੈ, ਵੀ ਕਿਸੇ ਫਿਲਮ ਤੋਂ ਘੱਟ ਨਹੀਂ ਹੈ। ਆਪਣੇ ਕੈਰੀਅਰ ਦੀ ਸ਼ੁਰੂਆਤ ਉਹਨਾਂ ਨੇ 1994 ਦੇ ਵਿੱਚ ਇੱਕ ਇਲੈਕਟ੍ਰੋਨਿਕ ਰੌਕ ਬੈਂਡ ਜਿਹੜਾ ਸੀ ਪੈਂਟਾਗ੍ਰਾਮ ਉਹਦੇ ਨਾਲ ਕੀਤੀ ਸੀ। ਲੇਕਿਨ ਬਾਲੀਵੁੱਡ ਦੇ ਵਿੱਚ ਅਸਲੀ ਜਾਦੂ ਉਹਨਾਂ ਦਾ ਜਿਹੜਾ ਉਹ ਜੁੜਿਆ ਸ਼ੇਖਰ ਰਵਜ਼ਿਆਨੀ ਹੋਰਾਂ ਦੇ ਨਾਲ, ਅਤੇ ਵਿਸ਼ਾਲ ਸ਼ੇਖਰ ਇਹ ਬਣੀ ਜੋੜੀ ਹਿੰਦੀ ਸਿਨੇਮਾ ਨੂੰ ਇੱਕ ਤੋਂ ਵੱਧ ਕੇ ਇੱਕ ਐਵਰਗ੍ਰੀਨ ਮਿਊਜ਼ਿਕ ਐਲਬਮ ਦੇਣ ਦੇ ਲਈ। ਝਨਕਾਰ ਬੀਟਸ, ਦਸ, ਓਮ ਸ਼ਾਂਤੀ ਓਮ, ਅਨਜਾਨਾ ਅਨਜਾਨੀ, ਚੇਨਈ ਐਕਸਪ੍ਰੈਸ, ਪਠਾਨ, ਵਾਰ, ਪਤਾ ਨਹੀਂ ਇੱਦਾਂ ਦੀਆਂ ਕਿੰਨੀਆਂ ਹੀ ਫਿਲਮਾਂ ਦੇ ਵਿੱਚ ਉਹਨਾਂ ਦਾ ਜਾਦੂ ਚੱਲਿਆ। ਵਿਸ਼ਾਲ ਸਿਰਫ ਧੁਨਾਂ ਬਣਾਉਂਦੇ ਨਹੀਂ ਸਨ ਬਲਕਿ ਉਹ ਮਾਈਕ ਦੇ ਪਿੱਛੇ ਖੜ੍ਹੇ ਰਹਿੰਦੇ ਸਨ। ਉਹਨਾਂ ਦੀ ਕੜਕ ਦੀ ਆਵਾਜ਼ ਔਰ ਰੌਕ ਜਿਹੜਾ ਸਿੱਧਾ ਦਿਲ ਤੋਂ ਉਤਰਦਾ। ਚਾਹੇ ਉਹਨਾਂ ਦੇ ਧਨ ਅਤੇ ਤਾਨ ਦੀ ਗੱਲ ਕਰੀਏ, ਸਵਾਗ ਨਾਲ ਸਵਾਗਤ ਦੀ ਗੱਲ ਕਰੀਏ, ਸ਼ਾਮ ਸ਼ਾਨਦਾਰ ਦੀ ਗੱਲ ਕਰੀਏ ਜਾਂ ਜੀਲੇ ਜ਼ਰਾ, ਇੱਦਾਂ ਦੇ ਗਾਣੇ ਕੌਣ ਭੁੱਲ ਸਕਦਾ। ਅਸੀਂ ਪੰਜਾਬ 'ਚ ਬੈਠੇ ਹਾਂ ਤਾਂ ਵਿਸ਼ਾਲ ਦਦਲਾਨੀ ਦਾ ਪੰਜਾਬ ਦੇ ਸੂਫੀ ਮਿਊਜ਼ਿਕ ਨਾਲ ਗਹਿਰਾ ਲਗਾਅ ਵੀ ਰਿਹਾ। ਉਹਨਾਂ ਨੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਸੂਫੀ ਗਾਣਿਆਂ ਤੋਂ ਪ੍ਰੇਰਿਤ ਹੋ ਕੇ ਇਸ਼ਕ ਸੂਫੀਆਨਾ ਵਰਗਾ ਕਮਾਲ ਦਾ ਇੱਕ ਗੀਤ ਕੱਢਿਆ, ਉਹਦੀ ਧੁਨ ਬਣਾਈ, ਔਰ ਇੱਕ ਬਿਹਤਰੀਨ ਕੰਪੋਜ਼ਰ ਦੇ ਨਾਲ ਨਾਲ ਵਿਸ਼ਾਲ ਦੇਸ਼ ਦੇ ਸਭ ਤੋਂ ਵੱਡੇ ਰਿਐਲਿਟੀ ਸ਼ੋਅ ਦੇ ਜੱਜ ਵੀ ਰਹੇ। ਔਰ ਅੱਜ ਉਹਨਾਂ ਦਾ ਜਨਮ ਦਿਨ ਹੈ ਅਤੇ ਉਹਨਾਂ ਨੂੰ ਅਸੀਂ ਦਿਲੋਂ ਧੰਨਵਾਦ ਵੀ ਕਰਦੇ ਹਾਂ ਔਰ ਮੁਬਾਰਕਬਾਦ ਵੀ ਦਿੰਦੇ ਹਾਂ। ਅਤੇ ਆਓ ਫਿਰ ਉਹਨਾਂ ਦਾ ਗਾਇਆ ਇੱਕ ਗੀਤ ਸੁਣ ਲਈਏ। ਇਸ ਤੋਂ ਵਧੀਆ ਜਿਹੜੀ ਉਹਨਾਂ ਨੂੰ ਮੁਬਾਰਕਬਾਦ ਹੋ ਵੀ ਕੀ ਸਕਦੀ ਹੈ। ਔਰ ਜਦੋਂ ਉਹਨਾਂ ਦੀ ਐਂਟਰੀ ਹੁੰਦੀ ਹੈ ਨਾ ਤਾਂ ਗੀਤ ਤਾਂ ਇੱਦਾਂ ਦੇ ਹੀ ਚੱਲਦੇ ਨੇ।

0: To listen to the conversation, tune into 100.1 Akashvani Gold this morning at 9:10 a.m. You can also listen to it on News on AIR app and News on AIR official YouTube channel. The India Meteorological Department, IMD, has issued a red color warning for very heavy rainfall with isolated extremely heavy rainfall over Assam, Meghalaya, Sub-Himalayan West Bengal and Sikkim today. The IMD said conditions are favorable for further advance of southwest monsoon into some more parts of Gujarat, Madhya Pradesh, Chhattisgarh, Jharkhand, Bihar and some parts of Uttar Pradesh and Uttarakhand during the next 2 to 3 days. And now for a look at today's newspapers, it's over to Shagun Chopra.
1: Thank you, Naresh. News about Prime Minister Narendra Modi's Seychelles visit figure prominently on the front pages of newspapers this morning. The Times of India carries a picture of PM Modi feeding a 194-year-old giant tortoise, Jonathan, considered the world's oldest living land animal, during his visit to the National Botanical Garden there. The Ram Temple Trust has confirmed that its General Secretary Champat Rai and member Anil Mishra have tendered their resignations amid allegations of irregularities in donations, reports Hindustan Times. Iran-US trade, fresh attacks in worst escalation post-deal, writes the Financial Express, adding that each side says the other is violating the interim ceasefire. Under the headline, How Schools Breach Children's Data Privacy, the Economic Times reports that photos and videos of school children are posted on school websites and social media feeds without parental consent, potentially violating DPDP Act, exposing kids to online abuse and risks. In its editorial, captioned Plutocracy Gone Crazy, the Statesman writes that artificial intelligence has already taken away entry-level accounting, customer service, reporting and administrative support jobs. Significantly, in the first 10 months of 2025, AI was responsible for 11 lakh layoffs in the US tech sector. The paper adds that Anthropic, the present leader in AI technology, has called for stricter regulation of AI, warning of joblessness and even creation of bioweapons should AI remain unregulated, concluding that we can only ignore these warnings at our peril. And finally, arm in arm, Indians in US savor taste of home. Retailers push diaspora demand with WhatsApp alerts and neighborhood vans as mango exports from India seen rising 30% this season, notes the Economic Times. And with that, it's back to you, Naresh.
0: Thank you, Shagun. And now before we end the bulletin, the headlines once again. Prime Minister Narendra Modi to hold talks with President of Seychelles, Patrick Hermini, today, to also address Seychelles National Assembly and interact with members of Indian diaspora. Prime Minister to share his thoughts in Mann Ki Baat program on Akashvani at 11 this morning. Ministry of External Affairs asks Indian citizens not to undertake Kailash Mansarovar Yatra without all required travel documents. US military strikes multiple targets in Iran for second day at the direction of President Donald Trump. Death toll in Venezuela's earthquakes rises to 1,430 as rescuers continue search for survivors. And India's Kidambi Srikanth enters final of men's singles event at US Open Badminton in California. And with that, we end the morning news. Have a nice day.
2: Namaskar. Akashvani. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੈਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਨਾਲ ਗੱਲਬਾਤ ਕਰਨਗੇ ਸ੍ਰੀ ਮੋਦੀ ਸੈਸ਼ਲਸ ਦੀ ਰਾਸ਼ਟਰੀ ਅਸੈਂਬਲੀ ਨੂੰ ਸੰਬੋਧਨ ਵੀ ਕਰਨਗੇ ਪ੍ਰਧਾਨ ਮੰਤਰੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਸਾਰੇ ਜ਼ਰੂਰੀ ਯਾਤਰਾ ਦਸਤਾਵੇਜ਼ਾਂ ਤੋਂ ਬਿਨਾਂ ਕੈਲਾਸ਼ ਮਾਨਸਰੋਵਰ ਯਾਤਰਾ ਨਾ ਕਰਨ ਲਈ ਕਿਹਾ ਹੈ ਅਮਰੀਕੀ ਫੌਜ ਨੇ ਲਗਾਤਾਰ ਦੂਜੇ ਦਿਨ ਕਈ ਇਰਾਨੀ ਟਿਕਾਣਿਆਂ 'ਤੇ ਹਮਲੇ ਕੀਤੇ ਨੇ ਅਤੇ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਯੂ ਐੱਸ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਸਿੰਗਲਸ 'ਤੇ ਫਾਈਨਲ ਵਿੱਚ ਪਹੁੰਚ ਗਏ ਨੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੇਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਨਾਲ ਗੱਲਬਾਤ ਕਰਨਗੇ ਦੋਵੇਂ ਨੇਤਾ ਸਮੁੱਚੇ ਦੁਆਲੇ ਸਹਿਯੋਗ ਦਾ ਜਾਇਜ਼ਾ ਲੈਣਗੇ ਅਤੇ ਆਪਸੀ ਹਿੱਤ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ ਸੇਸ਼ਲਸ ਦੀ ਰਾਸ਼ਟਰੀ ਅਸੈਂਬਲੀ ਨੂੰ ਸੰਬੋਧਨ ਕਰਨਗੇ ਅਤੇ ਭਾਰਤੀ ਪ੍ਰਵਾਸੀਆਂ ਦੇ ਭਾਈਚਾਰੇ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਨਗੇ ਬਾਅਦ ਵਿੱਚ ਪ੍ਰਧਾਨ ਮੰਤਰੀ ਮੋਦੀ ਰੋਸ਼ੀ ਕੇਮੈਨ ਵਿਖੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਹਿੱਸਾ ਲੈਣ

ਮੰਤਰਾਲੇ ਨੇ ਕਿਹਾ ਹੈ ਕਿ ਭਾਰਤੀ ਰੱਖਿਆ ਬਲਾਂ ਦਾ ਇੱਕ ਦਲ ਵੀ ਭਾਰਤੀ ਸਮੁੰਦਰੀ ਫੌਜ ਦੇ ਦੋ ਸਮੁੰਦਰੀ ਜਹਾਜ਼ਾਂ ਦੇ ਨਾਲ ਜਸ਼ਨਾਂ ਵਿੱਚ ਹਿੱਸਾ ਲਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੇਸ਼ਲਸ ਦੇ ਰਾਸ਼ਟਰੀ ਦਿਵਸ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਲਈ ਸੇਸ਼ਲਸ ਦੇ 3 ਦਿਨਾਂ ਦਾ ਸਰਕਾਰੀ ਦੌਰੇ 'ਤੇ ਨੇ। ਇਹ ਦੌਰਾ ਭਾਰਤ ਅਤੇ ਸੇਸ਼ਲਸ ਵਿਚਕਾਰ ਮਜ਼ਬੂਤ ਅਤੇ ਸਥਾਈ ਦੋਸਤੀ ਦੀ ਪੁਸ਼ਟੀ ਕਰਦਾ ਹੈ ਅਤੇ ਸਾਰੇ ਖੇਤਰਾਂ ਵਿੱਚ ਦਵੱਲੇ ਸੰਬੰਧਾਂ ਨੂੰ ਵਧਾਉਣ ਲਈ ਦੋਵਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 135ਵਾਂ ਐਪੀਸੋਡ ਹੋਏਗਾ। ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈੱਟਵਰਕ, ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਅਤੇ ਨਿਊਜ਼ ਔਨ AIR ਮੋਬਾਈਲ ਐਪ 'ਤੇ ਪ੍ਰਸਾਰਿਤ ਕੀਤਾ ਜਾਏਗਾ। ਇਸ ਨੂੰ AIR ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦੇ ਦਫ਼ਤਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲਾਂ 'ਤੇ ਵੀ ਲਾਈਵ ਸਟ੍ਰੀਮ

0: ਹੈ ਅਤੇ ਸਾਰੇ ਖੇਤਰਾਂ ਵਿੱਚ ਦਵੱਲੇ ਸੰਬੰਧਾਂ ਨੂੰ ਵਧਾਉਣ ਲਈ ਦੋਵਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 135ਵਾਂ ਐਪੀਸੋਡ ਹੋਏਗਾ। ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈੱਟਵਰਕ, ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਅਤੇ ਨਿਊਜ਼ ਔਨ AIR ਮੋਬਾਈਲ ਐਪ 'ਤੇ ਪ੍ਰਸਾਰਿਤ ਕੀਤਾ ਜਾਏਗਾ। ਇਸ ਨੂੰ AIR ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦੇ ਦਫ਼ਤਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲਾਂ 'ਤੇ ਵੀ ਲਾਈਵ ਸਟ੍ਰੀਮ ਕੀਤਾ ਜਾਏਗਾ। ਆਕਾਸ਼ਵਾਣੀ ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਕਰੇਗਾ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਕਿਹਾ ਕਿ ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਸਿਹਤ ਸੰਭਾਲ ਵਿੱਚ ਅਹਿਮ ਤਰੱਕੀ ਕੀਤੀ ਹੈ ਅਤੇ ਹਰ ਨਾਗਰਿਕ ਲਈ ਪਹੁੰਚਯੋਗ, ਕਿਫਾਇਤੀ ਅਤੇ ਗੁਣਵੱਤਾ ਵਾਲੀ ਸਿਹਤ ਸੰਭਾਲ ਨੂੰ ਯਕੀਨੀ ਬਣਾਉਂਦੇ ਹੋਏ ਸਰਵ ਵਿਆਪਕ ਸਿਹਤ ਕਵਰੇਜ ਦੇ ਵਿਸ਼ਾਲ ਟੀਚੇ ਵੱਲ ਕੰਮ ਕਰ ਰਿਹਾ ਹੈ। ਇੱਕ ਨਿੱਜੀ ਮੀਡੀਆ ਚੈਨਲ ਪ੍ਰੋਗਰਾਮ ਦੇ ਡਾਕਟਰ ਦਿਵਸ ਸੰਮੇਲਨ ਦੇ 9ਵੇਂ ਐਡੀਸ਼ਨ ਵਿੱਚ ਬੋਲਦਿਆਂ ਸ਼੍ਰੀਮਤੀ ਪਟੇਲ ਨੇ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਨੂੰ ਦੁਨੀਆ ਦੇ ਸਭ ਤੋਂ ਵੱਡੇ ਸਿਹਤ ਬੀਮਾ ਪ੍ਰੋਗਰਾਮਾਂ ਵਿੱਚੋਂ ਇੱਕ ਵਜੋਂ ਉਜਾਗਰ ਕੀਤਾ ਜੋ ਕਰੀਬ 62 ਕਰੋੜ ਲੋਕਾਂ ਨੂੰ ਕਵਰ ਕਰਦਾ ਹੈ ਅਤੇ ਕਿਹਾ ਕਿ ਇਹ ਪਰਿਵਾਰਾਂ ਨੂੰ ਮਾਲੀ ਸੁਰੱਖਿਆ ਦੇ ਨਾਲ ਨਾਲ ਇਲਾਜ ਤੱਕ ਪਹੁੰਚ ਕਰਨ ਵਿੱਚ ਮਦਦ ਕਰ ਰਿਹਾ ਹੈ।
1: Today we have a new national health policy.
2: आज हमारे पास एक नई राष्ट्रीय स्वास्थ्य नीति है। यह रोग के उपचार से स्वास्थ्य सुरक्षा की ओर एक परिवर्तनकारी कदम है जिसमें बीमारी की रोकथाम को केंद्र में रखा गया है। भारत सरकार ने इन 12 वर्षों में कई योजनाएं शुरू की हैं। इनमें सबसे परिवर्तनकारी योजना आयुष्मान भारत प्रधानमंत्री जन आरोग्य योजना है। इसे दुनिया का सबसे बड़ा स्वास्थ्य कार्यक्रम माना जाता है जिसके दायरे में लगभग 62 करोड़ लोग शामिल हैं।
1: 62 करोड़ इंडिविजुअल्स।
0: ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਜੋ ਕਿ ਗੁਜਰਾਤ ਦੇ 3 ਦਿਨਾਂ ਦੌਰੇ 'ਤੇ ਨੇ, ਅੱਜ ਸ਼ਾਮ ਨੂੰ ਗਾਂਧੀ ਨਗਰ ਵਿੱਚ ਪ੍ਰਧਾਨ ਮੰਤਰੀ ਪਰਿਵਾਰ ਦੇਖਭਾਲ ਟਰੈਕਰ ਪਾਇਲਟ ਪ੍ਰੋਜੈਕਟ ਦੀ ਅਧਿਕਾਰਤ ਸ਼ੁਰੂਆਤ ਕਰਨਗੇ। ਇਸ ਨਵੀਂ ਪਹਿਲ ਦਾ ਉਦੇਸ਼ ਪਰਿਵਾਰਾਂ ਲਈ ਸਿਹਤ ਸੰਭਾਲ ਟਰੈਕਿੰਗ ਅਤੇ ਭਲਾਈ ਪਹੁੰਚ ਯੋਗਤਾ ਨੂੰ ਬਿਹਤਰ ਬਣਾਉਣਾ ਹੈ। ਇਸ ਤੋਂ ਪਹਿਲਾਂ ਸ਼੍ਰੀ ਸ਼ਾਹ ਅਹਿਮਦਾਬਾਦ ਵਿੱਚ ਬੂਥ ਪ੍ਰਧਾਨਾਂ ਅਤੇ ਸ਼ਕਤੀ ਕੇਂਦਰ ਇੰਚਾਰਜਾਂ ਲਈ ਇੱਕ ਵਿਸ਼ੇਸ਼ ਚਿੰਤਨ ਸ਼ਿਵਰ ਵਿੱਚ ਸ਼ਾਮਿਲ ਹੋਣਗੇ ਜਿਸ ਦੌਰਾਨ ਉਹ ਜ਼ਮੀਨੀ ਪੱਧਰ 'ਤੇ ਰਣਨੀਤੀਆਂ ਦੀ ਸਮੀਖਿਆ ਕਰਨਗੇ ਅਤੇ ਸਥਾਨਕ ਪਾਰਟੀ ਮੈਂਬਰਾਂ ਨਾਲ ਗੱਲਬਾਤ ਕਰਨਗੇ। ਰੱਖਿਆ ਮੰਤਰਾਲੇ ਨੇ ਮੀਡੀਆ ਅਤੇ ਸੋਸ਼ਲ ਮੀਡੀਆ ਵਿੱਚ ਫੈਲ ਰਹੀਆਂ ਇਹਨਾਂ ਖਬਰਾਂ ਦਾ ਖੰਡਨ ਕੀਤਾ ਹੈ ਕਿ ਆਪਰੇਸ਼ਨ ਸਿੰਦੂਰ ਦੌਰਾਨ 6 ਫੌਜੀਆਂ ਦੀ ਸ਼ਹਾਦਤ ਦੀ ਹਾਲ ਹੀ ਵਿੱਚ ਜਨਤਕ ਤੌਰ 'ਤੇ ਪੁਸ਼ਟੀ ਕੀਤੀ ਗਈ ਹੈ ਅਤੇ ਦੱਸਿਆ ਕਿ ਇਹ ਤੱਥ ਗਲਤ ਹੈ। ਮੰਤਰਾਲੇ ਨੇ ਕਿਹਾ ਕਿ ਸ਼ਹੀਦ ਫੌਜੀਆਂ ਦੀ ਜਲਦ ਤੋਂ ਜਲਦ ਸ਼ਰਧਾਂਜਲੀ ਦਿੱਤੀ ਗਈ ਸੀ। ਮੰਤਰਾਲੇ ਨੇ ਇਹ ਵੀ ਕਿਹਾ ਕਿ ਫੌਜੀ ਕਾਰਵਾਈਆਂ ਦੇ ਸਮਕਾਲੀ ਡਾਇਰੈਕਟਰ ਜਨਰਲ ਨੇ ਪਿਛਲੇ ਸਾਲ 11 ਮਈ ਨੂੰ ਇੱਕ ਅਧਿਕਾਰਤ ਪ੍ਰੈਸ ਕਾਨਫਰੰਸ ਵਿੱਚ 6 ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਇਹਨਾਂ ਫੌਜੀਆਂ ਨੂੰ ਬਹਾਦਰੀ ਅਵਾਰਡ ਵੀ ਦਿੱਤੇ ਗਏ ਸਨ ਜਿਨ੍ਹਾਂ ਦਾ ਐਲਾਨ ਪਿਛਲੇ ਸਾਲ 14 ਅਗਸਤ ਨੂੰ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਕੀਤਾ ਗਿਆ ਸੀ। ਮੰਤਰਾਲੇ ਦਾ ਕਹਿਣਾ ਹੈ ਕਿ ਫੌਜ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਾਂ 'ਤੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ। ਮੰਤਰਾਲੇ ਨੇ ਕਿਹਾ ਕਿ ਸ਼ਹੀਦ ਫੌਜੀਆਂ ਦੇ ਨਾਂ ਰਾਸ਼ਟਰੀ ਜੰਗੀ ਯਾਦਗਾਰ 'ਤੇ ਲਿਖੇ ਗਏ ਨੇ ਅਤੇ ਇਹ ਦਾਅਵਾ ਕਿ ਇਹ ਗੱਲ ਕਿਸ ਸੰਬੰਧ ਵਿੱਚ ਸਹੀ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਗਈ ਹੈ ਅਸਲ ਵਿੱਚ ਗਲਤ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR ਜਲੰਧਰ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੈਲਾਸ਼ ਮਾਨਸਰੋਵਰ ਯਾਤਰਾ ਉਦੋਂ ਤੱਕ ਸ਼ੁਰੂ ਨਾ ਕਰਨ ਜਦੋਂ ਤੱਕ ਉਹਨਾਂ ਨੂੰ ਆਪਣੀ ਯਾਤਰਾ ਲਈ ਲੋੜੀਂਦੇ ਸਾਰੇ ਦਸਤਾਵੇਜ਼ ਪ੍ਰਾਪਤ ਨਾ ਹੋ ਜਾਣ। ਮੰਤਰਾਲੇ ਨੇ ਇਹ ਸਲਾਹ ਉਹਨਾਂ ਭਾਰਤੀ ਨਾਗਰਿਕਾਂ ਦੀਆਂ ਸਹਾਇਤਾ ਦੀਆਂ ਬੇਨਤੀਆਂ ਤੋਂ ਬਾਅਦ ਜਾਰੀ ਕੀਤੀ ਹੈ ਜੋ ਨਿੱਜੀ ਟੂਰ ਆਪਰੇਟਰਾਂ ਰਾਹੀਂ ਚੀਨ ਲਈ ਲੋੜੀਂਦੇ ਪ੍ਰਵੇਸ਼ ਪਰਮਿਟ ਅਤੇ ਬਿਨਾਂ ਵੀਜ਼ੇ ਤੋਂ ਨੇਪਾਲ ਵਿੱਚ ਫਸ ਗਏ ਨੇ। ਮੰਤਰਾਲੇ ਨੇ ਕਿਹਾ ਕਿ ਵੈਧ ਦਸਤਾਵੇਜ਼ਾਂ ਦੇ ਬਿਨਾਂ ਜਾਂ ਲੋੜੀਂਦੇ ਦਸਤਾਵੇਜ਼ਾਂ ਦੀ ਮਿਲਣ ਦੀ ਉਮੀਦ ਵਿੱਚ ਯਾਤਰਾ ਸ਼ੁਰੂ ਕਰਨ ਨਾਲ ਸ਼ਰਧਾਲੂਆਂ ਦੇ ਫਸਣ ਦੀ ਸੰਭਾਵਨਾ ਵੱਧ ਜਾਂਦੀ ਹੈ। ਮੰਤਰਾਲੇ ਨੇ ਸ਼ਰਧਾਲੂਆਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਕਿ ਉਹਨਾਂ ਦਾ ਟੂਰ ਆਪਰੇਟਰ ਰਜਿਸਟਰਡ ਅਤੇ ਅਧਿਕਾਰਤ ਹੈ ਜਾਂ ਨਹੀਂ। ਜੰਮੂ ਕਸ਼ਮੀਰ ਵਿੱਚ 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ 57 ਦਿਨਾਂ ਦੀ ਸਾਲਾਨਾ ਅਮਰਨਾਥ ਯਾਤਰਾ ਲਈ ਜੰਮੂ ਦੇ ਪੁਰਾਣੀ ਮੰਡੀ ਸਥਿਤ ਸ਼੍ਰੀ ਰਾਮ ਮੰਦਿਰ ਅਮਰਨਾਥ ਯਾਤਰੀ ਬੇਸ ਕੈਂਪ ਵਿੱਚ ਸ਼ਰਧਾਲੂਆਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਨੇ ਵਿਆਪਕ ਬਹੁਪੱਧਰੀ ਸੁਰੱਖਿਆ ਅਭਿਆਸ ਕੀਤੇ। ਅਧਿਕਾਰੀਆਂ ਨੇ ਪ੍ਰੋਜੈਕਟ ਹੌਕਾਈ ਦੇ ਤਹਿਤ ਤਕਨਾਲੋਜੀ ਆਧਾਰਿਤ ਨਿਗਰਾਨੀ ਤੈਨਾਤ ਕੀਤੀ ਹੈ। ਪੁਲਿਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਤਾਲਮੇਲ SGM ਈਰਾਨੀ ਨੇ ਭਗਵਤੀ ਨਗਰ ਯਾਤਰੀ ਬੇਸ ਕੈਂਪ ਅਤੇ ਤਵੀ ਨਦੀ ਦੇ ਕੰਢੇ ਦਾ ਨਿਰੀਖਣ ਕੀਤਾ ਅਤੇ ਸਮੁੱਚੇ ਸੁਰੱਖਿਆ ਪ੍ਰਬੰਧਾਂ ਅਤੇ ਹੋਰ ਤਿਆਰੀਆਂ

0: ਸਮੀਖਿਆ ਕੀਤੀ। ਉਹਨਾਂ ਨੇ ਅਧਿਕਾਰੀਆਂ ਨੂੰ ਯਾਤਰਾ ਦੇ ਸੁਚਾਰੂ ਸੰਚਾਲਨ ਲਈ ਪ੍ਰਭਾਵਸ਼ਾਲੀ ਅੰਤਰ ਏਜੰਸੀ ਤਾਲਮੇਲ ਅਤੇ ਬਹੁ ਪੱਧਰੀ ਸੁਰੱਖਿਆ ਗ੍ਰਿਡ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਸਾਲ ਦੇ ਸੁਰੱਖਿਆ ਪ੍ਰਬੰਧਾਂ ਵਿੱਚ ਪੁਲਿਸ, ਫੌਜ ਅਤੇ CAPF ਮੁਲਾਜ਼ਮਾਂ ਦੀ ਵਧੀ ਹੋਈ ਤੈਨਾਤੀ, ਪ੍ਰੋਜੈਕਟ ਹੌਕਾਈ ਤਹਿਤ ਤਕਨਾਲੋਜੀ ਆਧਾਰਿਤ ਚੌਤਰਫਾ ਨਿਗਰਾਨੀ, ਖੁਫੀਆ ਤਾਲਮੇਲ ਨੂੰ ਮਜ਼ਬੂਤ ਕਰਨਾ ਅਤੇ 24 ਘੰਟੇ ਨਿਗਰਾਨੀ ਸ਼ਾਮਿਲ ਏ। ਚਾਰ ਧਾਮ ਯਾਤਰਾ ਲਈ ਹੈਲੀਕਾਪਟਰ ਸੇਵਾ ਦਾ ਪਹਿਲਾ ਪੜਾਅ ਪੂਰਾ ਹੋ ਗਿਆ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਰੋਜ਼ਾਨਾ ਕਰੀਬ 400 ਹੈਲੀਕਾਪਟਰ ਉਡਾਣਾਂ ਚਲਾਈਆਂ ਗਈਆਂ। ਮੰਤਰਾਲੇ ਨੇ ਇਹ ਵੀ ਦੱਸਿਆ ਕਿ 12,000 ਤੋਂ ਵੱਧ ਸ਼ਟਲ ਉਡਾਣਾਂ ਅਤੇ 67,000 ਤੋਂ ਵੱਧ ਸ਼ਰਧਾਲੂਆਂ ਨੇ ਯਾਤਰਾ ਕੀਤੀ। ਮੰਤਰਾਲੇ ਨੇ ਇਹ ਵੀ ਦੱਸਿਆ ਕਿ 11,000 ਤੋਂ ਵੱਧ ਸ਼ਰਧਾਲੂਆਂ ਨੂੰ 2,000 ਤੋਂ ਵੱਧ ਚਾਰਟਰ ਉਡਾਣਾਂ ਰਾਹੀਂ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ, ਜਿਸ ਨਾਲ ਚਾਰ ਧਾਮ ਖੇਤਰਾਂ ਨੂੰ ਸੁਰੱਖਿਅਤ, ਭਰੋਸੇਮੰਦ ਅਤੇ ਬਿਹਤਰ ਸੰਪਰਕ ਪ੍ਰਦਾਨ ਕੀਤਾ ਗਿਆ। ਅਮਰੀਕੀ ਫੌਜ ਨੇ ਕਿਹਾ ਕਿ ਉਸਨੇ ਲਗਾਤਾਰ ਦੂਜੇ ਦਿਨ ਕਈ ਇਰਾਨੀ ਟਿਕਾਣਿਆਂ 'ਤੇ ਹਮਲਾ ਕੀਤਾ, ਜਿਸ ਨਾਲ ਦੋਵਾਂ ਧਿਰਾਂ ਵਿਚਕਾਰ ਜੰਗਬੰਦੀ ਸਮਝੌਤੇ ਬਾਰੇ ਅਨਿਸ਼ਚਿਤਤਾ ਵੱਧ ਗਈ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਅਮਰੀਕੀ ਕੇਂਦਰੀ ਕਮਾਨ ਨੇ ਕਿਹਾ ਕਿ ਅਮਰੀਕਾ ਨੇ ਸ਼ੁੱਕਰਵਾਰ ਨੂੰ ਇੱਕ ਵਪਾਰਕ ਤੇਲ ਟੈਂਕਰ ਕੀਕੂ 'ਤੇ ਹੋਏ ਹਮਲੇ ਦੇ ਜਵਾਬ ਵਿੱਚ ਇਰਾਨੀ ਫੌਜੀ ਬੁਨਿਆਦੀ ਢਾਂਚੇ, ਸੰਚਾਰ ਪ੍ਰਣਾਲੀਆਂ, ਹਵਾਈ ਅੱਡਿਆਂ, ਡਰੋਨਾਂ ਅਤੇ ਬਾਰੂਦ ਦੀ ਸੁਰੰਗ ਵਿਛਾਉਣ ਦੀਆਂ ਸਮਰੱਥਾਵਾਂ ਨੂੰ ਨਿਸ਼ਾਨਾ ਬਣਾਇਆ। ਵੈਨੇਜ਼ੁਏਲਾ ਵਿੱਚ ਬੁੱਧਵਾਰ ਨੂੰ ਆਏ ਦੋ ਤਬਾਹਕੁਨ ਭੂਚਾਲਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 1,430 ਹੋ ਗਈ ਏ। ਦੇਸ਼ ਵਿੱਚ 68,900 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦੀ ਵੀ ਖਬਰ ਏ। ਖੇਡਾਂ ਵਿੱਚ ਗੋਆ ਦੇ 14 ਸਾਲਾ ਏਥਨ ਵਾਸ ਨੇ ਬੋਸਨੀਆ ਅਤੇ ਹਰਜ਼ੋਗੋਵੀਨਾ ਵਿੱਚ ਸਾਰਾਜੇਵੋ GM ਮਿਕਸ ਸ਼ਤਰੰਜ ਟੂਰਨਾਮੈਂਟ ਵਿੱਚ ਤੀਜਾ ਅਤੇ ਆਖਰੀ ਗ੍ਰੈਂਡਮਾਸਟਰ ਨਾਮ ਹਾਸਲ ਕਰ ਲਿਆ ਅਤੇ ਉਹ ਭਾਰਤ ਦੇ 96ਵੇਂ ਸ਼ਤਰੰਜ ਗ੍ਰੈਂਡਮਾਸਟਰ ਬਣ ਕੇ ਨੇ। ਏਥਨ ਨੇ 10 ਗ੍ਰੈਂਡਮਾਸਟਰਾਂ ਨੂੰ ਪਿੱਛੇ ਛੱਡਦਿਆਂ ਇਹ ਖਿਤਾਬ ਜਿੱਤਿਆ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਗਰੁੱਪ ਏ ਦੇ ਆਖਰੀ ਮੈਚ ਵਿੱਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਏਗਾ। ਭਾਰਤ ਦੇ ਕਿਦਾਂਬੀ ਸ਼੍ਰੀਕਾਂਤ US ਓਪਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਸਿੰਗਲਸ ਦੇ ਫਾਈਨਲ ਵਿੱਚ ਪਹੁੰਚ ਗਏ ਨੇ। ਉਧਰ ਔਰਤਾਂ ਦੇ ਸਿੰਗਲਸ ਦੇ ਸੈਮੀਫਾਈਨਲ ਵਿੱਚ ਭਾਰਤ ਦੀ ਦੇਵਿਕਾ ਸਿਹਾਗ ਨੂੰ ਡੈਨਮਾਰਕ ਦੀ ਲਾਈ ਨੇ ਕ੍ਰਿਸਟੋਫਰਸਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਆਖਿਰ 'ਚ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੈਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਨਾਲ ਗੱਲਬਾਤ ਕਰਨਗੇ। ਸ੍ਰੀ ਮੋਦੀ ਸੈਸ਼ਲਸ ਦੀ ਰਾਸ਼ਟਰੀ ਅਸੈਂਬਲੀ ਨੂੰ ਵੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਸਾਰੇ ਜ਼ਰੂਰੀ ਯਾਤਰਾ ਦਸਤਾਵੇਜ਼ਾਂ ਤੋਂ ਬਿਨਾਂ ਕੈਲਾਸ਼ ਮਾਨਸਰੋਵਰ ਯਾਤਰਾ ਨਾ ਕਰਨ ਲਈ ਕਿਹਾ ਹੈ ਅਤੇ ਅਮਰੀਕੀ ਫੌਜ ਨੇ ਲਗਾਤਾਰ ਦੂਜੇ ਦਿਨ ਕਈ ਇਰਾਨੀ ਟਿਕਾਣਿਆਂ 'ਤੇ ਹਮਲੇ ਕੀਤੇ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਔਰ ਸਮਾਂ ਹੋ ਗਿਆ ਸਾਡੇ ਮਸੀਹੀ ਭਜਨਾਂ ਦੇ ਨਾਲ ਸਜੇ ਪ੍ਰੋਗਰਾਮ ਮਸੀਹੀ ਭਜਨ ਦਾ, ਜਿਹਦੇ ਵਿੱਚ ਜਮੀਲ ਮਸੀਹ ਅਤੇ ਉਹਨਾਂ ਦੇ ਸਾਥੀ ਭਜਨਾਂ ਦਾ ਗੁਣਗਾਨ ਕਰਨਗੇ। ਅਤੇ ਆਓ ਸੁਣਦੇ ਹਾਂ ਮਸੀਹੀ ਭਜਨ।

0: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ ਤੇ ਉਹ ਸੁਣਦੇ ਹਾਂ ਕੁਝ ਸੰਦੇਸ਼।
1: ਇੱਕ ਵਿਸ਼ੇਸ਼ ਸੂਚਨਾ।

ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਜੇ ਸਹੀ ਮਸੀਹੀ ਭਜਨ ਦੇ ਨਾਲ ਹੁਣ ਮਸੀਹੀ ਭਜਨ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਤੁਸੀਂ ਜੁੜੇ ਹੋਏ ਹੋ ਆਕਾਸ਼ਬਾਣੀ ਦੇ ਜਲੰਧਰ ਕੇਂਦਰ ਦੇ ਨਾਲ, ਔਰ ਸਮਾਂ ਹੋ ਗਿਆ ਹੈ ਮੁੱਖ ਸਮਾਚਾਰਾਂ ਦਾ। ਅਤੇ ਆਓ ਨਿਊਜ਼ ਹੈਡਲਾਈਨ ਦੇ ਤਹਿਤ ਹੁਣ ਤੱਕ ਦੇ ਮੁੱਖ ਸਮਾਚਾਰਾਂ ਨਾਲ ਤੁਹਾਨੂੰ ਸਾਂਝਾ ਕਰਵਾ ਦਿੰਦੇ ਹਾਂ।

0: ਹੁਣੇ ਤੁਸੀਂ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਦੇ ਤਹਿਤ ਉਸਤਾਦ ਸੁਲਤਾਨ ਖਾਨ ਹੋਰਾ ਦਾ ਸਾਰੰਗੀ ਵਾਦਨ ਸੁਣ ਰਹੇ ਸਨ। ਰਾਗ ਸੀ ਨੱਟ ਭੈਰਵ ਵੈ ਧੁਨ ਮਾਂਡ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ, ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਗਿਆਨ ਵਿਗਿਆਨ।
1: ਗਿਆਨ ਵਿਗਿਆਨ
2: ਗਿਆਨ ਵਿਗਿਆਨ ਦਾ ਇਹ ਅੰਕ ਲੈ ਕੇ ਅਸੀਂ ਹਾਜ਼ਰ ਹਾਂ। ਸਾਰੇ ਸੁਣਨ ਵਾਲਿਆਂ ਨੂੰ ਨਮਸਕਾਰ। ਮੈਂ ਅਸਫਲ ਨਹੀਂ ਹੋਇਆ, ਮੈਂ ਤਾਂ ਸਿਰਫ ਅਜਿਹੇ 10,000 ਤਰੀਕੇ ਲੱਭੇ ਨੇ ਜੋ ਕੰਮ ਨਹੀਂ ਕਰਦੇ। ਇਹ ਵਿਚਾਰ ਹੈ ਥੋਮਸ ਐਡੀਸਨ ਹੋਰਾਂ ਦਾ। ਵਿਗਿਆਨ ਦੀ ਗੱਲ ਕਰੀਏ ਤਾਂ ਵਿਗਿਆਨ ਵਿੱਚ ਨਿਤ ਨਵੀਆਂ ਖੋਜਾਂ ਹੁੰਦੀਆਂ ਰਹਿੰਦੀਆਂ ਨੇ, ਔਰ ਸਾਡੇ ਜਿਹੜੇ

0: ਗਿਆਨੀ ਨੇ ਬਹੁਤ ਤਰ੍ਹਾਂ ਦੀਆਂ ਖੋਜਾਂ ਕਰਕੇ ਸਫਲ ਹੁੰਦੇ ਨੇ ਔਰ ਸਫਲ ਹੋਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ। ਜ਼ਿੰਦਗੀ ਦਾ ਵੀ ਇਹ ਨਜ਼ਰੀਆ ਹੈ ਕਿ ਲਗਾਤਾਰ ਕੰਮ ਕਰਕੇ ਅੱਗੇ ਵਧੀਏ, ਚਾਹੇ ਅਸੀਂ ਅਸਫਲ ਹੋਈਏ, ਪਰ ਉਸੇ ਅਸਫਲਤਾ ਵਿੱਚ ਸਾਨੂੰ ਬਹੁਤ ਸਾਰੇ ਐਸੇ ਤਰੀਕੇ ਲੱਭ ਜਾਂਦੇ ਨੇ ਜਿਸ 'ਤੇ ਅਸੀਂ ਸਫਲ ਹੁੰਦੇ ਹਾਂ। ਅਤੇ ਅੱਜ ਦੇ ਗਿਆਨ ਵਿਗਿਆਨ ਵਿੱਚ ਔਸ਼ਧ ਵਾਲੇ ਪੌਦਿਆਂ ਦਾ ਵਿਗਿਆਨ, ਇਸ ਵਿਸ਼ੇ 'ਤੇ ਵਾਰਤਾ ਹੋਏਗੀ ਡਾਕਟਰ ਗੁਰਿੰਦਰ ਦੀਪ ਸਿੰਘ ਹੋਰਾਂ ਦੀ। ਇਸ ਤੋਂ ਇਲਾਵਾ ਵਿਗਿਆਨਿਕ ਖਬਰਾਂ ਵੀ ਹੋਣਗੀਆਂ। ਅਤੇ ਸ਼ੁਰੂਆਤ ਕਰਦੇ ਹਾਂ ਵਿਗਿਆਨ ਦੀ ਖਬਰ ਨਾਲ।
1: ਇਸ ਗਰਮੀਆਂ ਵਿੱਚ ਭਾਰਤ ਵਿੱਚ ਤੁਹਾਨੂੰ ਮਿਲਣ ਵਾਲੀਆਂ 7 ਪੰਛੀਆਂ ਦੀਆਂ ਪ੍ਰਜਾਤੀਆਂ, ਆਓ ਜਾਣਦੇ ਹਾਂ ਇਹਨਾਂ ਬਾਰੇ ਵਿਸਤਾਰ ਵਿੱਚ। ਜਿਵੇਂ ਜਿਵੇਂ ਭਾਰਤ ਵਿੱਚ ਤਾਪਮਾਨ ਵੱਧਦਾ ਹੈ, ਇਹ ਪੰਛੀ ਦੇਖਣ ਵਾਲਿਆਂ ਅਤੇ ਕੁਦਰਤ ਪ੍ਰੇਮੀਆਂ ਲਈ ਇੱਕ ਦਿਲਚਸਪ ਮੌਸਮ ਬਣ ਜਾਂਦਾ ਹੈ। ਲੰਬੇ ਦਿਨ, ਫੁੱਲਾਂ ਵਾਲੇ ਰੁੱਖ, ਪੱਕਦੇ ਫਲ ਅਤੇ ਸੁੰਗੜਦੇ ਪਾਣੀ ਦੇ ਸਰੋਤ ਅਕਸਰ ਸ਼ਹਿਰੀ ਪਾਰਕਾਂ

0: ਜਿਵੇਂ ਜਿਵੇਂ ਭਰ ਵਿੱਚ ਤਾਪਮਾਨ ਵੱਧਦਾ ਹੈ, ਇਹ ਪੰਛੀ ਦੇਖਣ ਵਾਲਿਆਂ ਅਤੇ ਕੁਦਰਤ ਪ੍ਰੇਮੀਆਂ ਲਈ ਇੱਕ ਦਿਲਚਸਪ ਮੌਸਮ ਬਣ ਜਾਂਦਾ ਹੈ। ਲੰਬੇ ਦਿਨ, ਫੁੱਲਾਂ ਵਾਲੇ ਰੁੱਖ, ਪੱਕਦੇ ਫਲ ਅਤੇ ਸੁੰਗੜਦੇ ਪਾਣੀ ਦੇ ਸਰੋਤ ਅਕਸਰ ਸ਼ਹਿਰੀ ਪਾਰਕਾਂ, ਬਾਗਾਂ, ਜੰਗਲਾਂ, ਗਿੱਲੀਆਂ ਥਾਵਾਂ ਅਤੇ ਇੱਥੋਂ ਤੱਕ ਕਿ ਰਿਹਾਇਸ਼ੀ ਮੁਹੱਲਿਆਂ ਵਿੱਚ ਪੰਛੀਆਂ ਨੂੰ ਵਧੇਰੇ ਦਿਖਾਈ ਦਿੰਦੇ ਹਨ। ਭਾਵੇਂ ਤੁਸੀਂ ਇੱਕ ਤਜਰਬੇਕਾਰ ਪੰਛੀ ਪ੍ਰੇਮੀ ਹੋ ਜਾਂ ਕੋਈ ਸਿਰਫ਼ ਸਵੇਰ ਦੀ ਸੈਰ ਦਾ ਆਨੰਦ ਮਾਣ ਰਿਹਾ, ਗਰਮੀਆਂ ਕੁਝ ਦਿਲਚਸਪ ਪੰਛੀਆਂ ਦੇ ਸੈਲਾਨੀਆਂ ਅਤੇ ਨਿਵਾਸੀ ਪ੍ਰਜਾਤੀਆਂ ਨੂੰ ਦੇਖਣ ਦੇ ਬਹੁਤ ਸਾਰੇ ਮੌਕੇ ਪ੍ਰਦਾਨ ਕਰਦੀਆਂ ਹਨ। ਇੱਥੇ ਕੁਝ ਪੰਛੀਆਂ ਦੀਆਂ ਪ੍ਰਜਾਤੀਆਂ ਹਨ ਜਿਨ੍ਹਾਂ ਦਾ ਤੁਹਾਨੂੰ ਪੂਰੇ ਭਾਰਤ ਵਿੱਚ ਗਰਮ ਮਹੀਨਿਆਂ ਦੌਰਾਨ ਸਭ ਤੋਂ ਵੱਧ ਸਾਹਮਣਾ ਕਰਨਾ ਪੈਂਦਾ। ਏਸ਼ੀਅਨ ਕੋਇਲ। ਏਸ਼ੀਅਨ ਕੋਇਲ ਭਾਰਤੀ ਗਰਮੀਆਂ ਦੀਆਂ ਸਭ ਤੋਂ ਵੱਧ ਪਛਾਣੀਆਂ ਜਾਣ ਵਾਲੀਆਂ ਆਵਾਜ਼ਾਂ ਵਿੱਚੋਂ ਇੱਕ ਏਸ਼ੀਅਨ ਕੋਇਲ ਦੀ ਉੱਚੀ ਦੁਹਰਾਉਣ ਵਾਲੀ ਆਵਾਜ਼ ਹੈ। ਅਕਸਰ ਇਸ ਨੂੰ ਦੇਖਣ ਤੋਂ ਪਹਿਲਾਂ ਸੁਣਿਆ ਜਾਂਦਾ ਹੈ। ਲਾਲ ਅੱਖਾਂ ਵਾਲਾ ਇਹ ਚਮਕਦਾਰ ਕਾਲਾ ਪੰਛੀ ਪ੍ਰਜਨਨ ਸੀਜ਼ਨ ਦੌਰਾਨ ਬਹੁਤ ਜ਼ਿਆਦਾ ਬੋਲਦਾ ਹੈ। ਨਰ ਕੋਇਲ ਪੂਰੀ ਤਰ੍ਹਾਂ ਕਾਲੇ ਹੁੰਦੇ ਹਨ, ਜਦੋਂ ਕਿ ਮਾਦਾਵਾਂ ਦੇ ਚਿੱਟੇ ਧੱਬਿਆਂ ਅਤੇ ਧਾਰੀਆਂ ਵਾਲੇ ਭੂਰੇ ਰੰਗ ਦੇ ਪੱਤੇ ਹੁੰਦੇ ਹਨ। ਉਹ ਆਮ ਤੌਰ ਉੱਤੇ ਫਲ ਦੇਣ ਵਾਲੇ ਰੁੱਖਾਂ, ਬਾਗਾਂ ਅਤੇ ਸ਼ਹਿਰੀ ਮੁਹੱਲਿਆਂ ਦੇ ਨੇੜੇ ਵੇਖੇ ਜਾਂਦੇ ਹਨ। ਇੰਡੀਅਨ ਪੈਰਾਡਾਈਸ ਫਲਾਈ ਕੈਚਰ ਆਪਣੀ ਸ਼ਾਨਦਾਰ ਲੰਬੀ ਚਿੱਟੀ ਪੂਛ ਅਤੇ ਸੁੰਦਰ ਉਡਾਣ ਲਈ ਜਾਣਿਆ ਜਾਂਦਾ ਹੈ। ਇੰਡੀਅਨ ਪੈਰਾਡਾਈਸ ਫਲਾਈ ਕੈਚਰ ਗਰਮੀਆਂ ਦੌਰਾਨ ਦੇਖੇ ਜਾਣ ਵਾਲੇ ਸਭ ਤੋਂ ਸ਼ਾਨਦਾਰ ਪੰਛੀਆਂ ਵਿੱਚੋਂ ਇੱਕ ਹੈ। ਨਰ ਪ੍ਰਜਨਨ ਸੀਜ਼ਨ ਦੌਰਾਨ ਨਾਟਕੀ ਰਿਬਨ ਵਰਗੀਆਂ ਪੂਛਾਂ ਵਿਕਸਿਤ ਕਰਦੇ ਹਨ, ਜਦੋਂ ਕਿ ਮਾਦਾ ਛੋਟੀਆਂ ਪੂਛਾਂ ਵਾਲੀਆਂ ਛਾਤੀ ਭੂਰੀਆਂ ਹੁੰਦੀਆਂ ਹਨ। ਇਹ ਆਮ ਤੌਰ ਉੱਤੇ ਜੰਗਲੀ ਖੇਤਰਾਂ, ਜੰਗਲ ਦੇ ਕਿਨਾਰਿਆਂ, ਬਾਗਾਂ ਅਤੇ ਪਾਰਕਾਂ ਵਿੱਚ ਪਾਏ ਜਾਂਦੇ ਹਨ, ਜਿੱਥੇ ਉਹ ਹਵਾ ਵਿੱਚ ਕੀੜਿਆਂ ਦੀ ਸਰਗਰਮੀ ਨਾਲ ਸ਼ਿਕਾਰ ਕਰਦੇ ਹਨ। ਚਿੱਟੇ ਗਲੇ ਵਾਲਾ ਕਿੰਗ ਫਿਸ਼ਰ ਹਮੇਸ਼ਾ ਪਾਣੀ ਦੇ ਨੇੜੇ ਨਹੀਂ ਮਿਲਦਾ। ਇਹ ਚਮਕਦਾਰ ਰੰਗ ਦਾ ਪੰਛੀ ਇਸਦੇ ਚਮਕਦਾਰ ਨੀਲੇ ਖੰਭਾਂ, ਚੋਕਲੇਟ ਪੂਰੇ ਸਿਰ ਅਤੇ ਚਮਕਦਾਰ ਲਾਲ ਚੁੰਝ ਦੇ ਨਾਲ ਆਮ ਤੌਰ ਉੱਤੇ ਬਿਜਲੀਆਂ ਦੀਆਂ ਤਾਰਾਂ, ਰੁੱਖਾਂ ਅਤੇ ਵਾੜਾਂ ਉੱਤੇ ਬੈਠਾ ਵੇਖਿਆ ਜਾਂਦਾ ਹੈ। ਇਹ ਕੀੜੇ ਮਕੌੜਿਆਂ, ਡੱਡੂਆਂ, ਕਿਰਲੀਆਂ ਅਤੇ ਛੋਟੀਆਂ ਮੱਛੀਆਂ ਨੂੰ ਖਾਂਦਾ ਹੈ ਅਤੇ ਅਕਸਰ ਸ਼ਹਿਰਾਂ, ਪਿੰਡਾਂ, ਗਿੱਲੀਆਂ ਜ਼ਮੀਨਾਂ ਅਤੇ ਖੇਤੀਬਾੜੀ ਦੇ ਖੇਤਾਂ ਵਿੱਚ ਦੇਖਿਆ ਜਾਂਦਾ ਹੈ। ਗੁਲਾਬ ਰੰਗ ਵਾਲਾ ਪੈਰਾਕੀਟ। ਇਹ ਚਮਕਦਾਰ ਹਰੇ ਤੋਤੇ ਭਾਰਤੀ ਸ਼ਹਿਰਾਂ ਅਤੇ ਕਸਬਿਆਂ ਵਿੱਚ ਸਭ ਤੋਂ ਜਾਣੇ ਪਛਾਣੇ ਪੰਛੀਆਂ ਵਿੱਚੋਂ ਇੱਕ ਹਨ। ਉਹਨਾਂ ਦੇ ਸ਼ੋਰ ਸ਼ਰਾਬੇ ਵਾਲੇ ਝੁੰਡ ਗਰਮੀਆਂ ਦੀ ਸਵੇਰ ਅਤੇ ਸ਼ਾਮ ਨੂੰ ਖਾਸ ਤੌਰ ਉੱਤੇ ਸਰਗਰਮ ਹੁੰਦੇ ਹਨ। ਗੁਲਾਬ ਰੰਗ ਵਾਲੇ ਪੈਰਾਕੀਟ ਬਹੁਤ ਜ਼ਿਆਦਾ ਅਨੁਕੂਲ ਹੁੰਦੇ ਹਨ ਅਤੇ ਸ਼ਹਿਰੀ ਬਗੀਚਿਆਂ, ਪਾਰਕਾਂ ਅਤੇ ਖੇਤਾਂ ਵਿੱਚ ਵੱਧਦੇ ਫੁੱਲਦੇ ਹਨ। ਇਹਨਾਂ ਨੂੰ ਅਕਸਰ ਫਲਾਂ, ਬੀਜਾਂ ਅਤੇ ਫੁੱਲਾਂ ਨੂੰ ਖਾਂਦੇ ਦੇਖਿਆ ਜਾਂਦਾ ਹੈ। ਭਾਰਤੀ ਪਿੱਟਾ ਇਸਦੇ ਬਹੁਰੰਗੀ ਪੱਤਿਆਂ ਦੇ ਕਾਰਨ ਨਵ ਰੰਗ ਦਾ ਉਪਨਾਮ ਦਿੱਤਾ ਗਿਆ। ਭਾਰਤੀ ਪਿੱਟਾ ਪੰਛੀਆਂ ਦੇ ਪ੍ਰਸ਼ੰਸਕਾਂ ਵਿੱਚ ਇੱਕ ਪਸੰਦੀਦਾ ਹੈ। ਗਰਮੀਆਂ ਭਾਰਤ ਦੇ ਕਈ ਹਿੱਸਿਆਂ ਵਿੱਚ ਇਹਨਾਂ ਪ੍ਰਵਾਸੀ ਪੰਛੀਆਂ ਦੇ ਆਉਣ ਦੀ ਨਿਸ਼ਾਨਦੇਹੀ ਕਰਦੀਆਂ ਹਨ। ਉਹਨਾਂ ਨੂੰ ਆਮ ਤੌਰ ਉੱਤੇ ਕੀੜੇ ਮਕੌੜਿਆਂ ਅਤੇ ਕੀੜਿਆਂ ਦੀ ਭਾਲ ਕਰਦੇ ਹੋਏ ਜੰਗਲ ਦੇ ਫਰਸ਼ਾਂ, ਬਾਗਾਂ ਅਤੇ ਜੰਗਲੀ ਖੇਤਰਾਂ ਵਿੱਚ ਛਾਲ ਮਾਰਦੇ ਦੇਖਿਆ ਜਾਂਦਾ ਹੈ। ਪਰਪਲ ਸਨਬਰਡ ਗਰਮੀਆਂ ਦੌਰਾਨ ਫੁੱਲਾਂ ਵਾਲੇ ਪੌਦਿਆਂ ਦੇ ਆਲੇ ਦੁਆਲੇ ਖਾਸ ਤੌਰ ਉੱਤੇ ਸਰਗਰਮ ਹੋ ਜਾਂਦੇ ਹਨ। ਨਰ ਪ੍ਰਜਨਨ ਸੀਜ਼ਨ ਦੌਰਾਨ ਚਮਕਦਾਰ ਜਾਮਣੀ ਨੀਲੇ ਪੱਤਿਆਂ ਦਾ ਪ੍ਰਦਰਸ਼ਨ ਕਰਦੇ ਹੋਏ, ਜਦੋਂ ਕਿ ਮਾਦਾ ਜੈਤੂਨ ਪੀਲੇ ਰੰਗ ਦੀਆਂ ਹੁੰਦੀਆਂ ਹਨ, ਉਹ ਪਰਾਗਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਆਮ ਤੌਰ ਉੱਤੇ ਬਾਗਾਂ, ਬਾਲਕੋਨੀਆਂ ਅਤੇ ਪਾਰਕਾਂ ਵਿੱਚ ਪਾਏ ਜਾਂਦੇ ਹਨ। ਭਾਰਤੀ ਮੋਰ। ਭਾਰਤੀ ਮੋਰ ਭਾਰਤ ਦਾ ਰਾਸ਼ਟਰੀ ਪੰਛੀ ਮੌਨਸੂਨ ਤੋਂ ਪਹਿਲਾਂ ਖਾਸ ਤੌਰ ਉੱਤੇ ਸਰਗਰਮ ਹੋ ਜਾਂਦਾ ਹੈ। ਨਰ ਮੋਰ ਅਕਸਰ ਸਾਥੀਆਂ ਨੂੰ ਆਕਰਸ਼ਿਤ ਕਰਨ ਦੇ ਲਈ ਆਪਣੀਆਂ ਚਮਕਦਾਰ ਪੂਛ ਦੇ ਖੰਭਾਂ ਦਾ ਪ੍ਰਦਰਸ਼ਨ ਕਰਦੇ ਹੋਏ ਦੇਖੇ ਜਾਂਦੇ ਹਨ। ਇਹ ਆਮ ਤੌਰ ਉੱਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਜੰਗਲਾਂ ਦੇ ਕਿਨਾਰਿਆਂ, ਖੇਤੀਬਾੜੀ ਦੇ ਖੇਤਾਂ, ਪਿੰਡਾਂ ਦੇ ਬਾਹਰਵਾਰਾਂ ਅਤੇ ਜੰਗਲੀ ਜੀਵ ਅਸਥਾਨਾਂ ਵਿੱਚ ਦੇਖੇ ਜਾਂਦੇ ਹਨ। ਇਹ ਸੀ ਜਾਣਕਾਰੀ ਗਰਮੀਆਂ ਵਿੱਚ ਭਾਰਤ ਵਿੱਚ ਤੁਹਾਨੂੰ ਮਿਲਣ ਵਾਲੀਆਂ 7 ਪੰਛੀਆਂ ਦੀਆਂ ਪ੍ਰਜਾਤੀਆਂ ਦੀ।
1: ਪ੍ਰੋਗਰਾਮ ਚੱਲ ਰਿਹਾ ਹੈ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਚਿਕਿਤਸਕ ਪੌਦੇ, ਜਿਨ੍ਹਾਂ ਨੂੰ ਚਿਕਿਤਸਕ ਜੜੀਆਂ ਬੂਟੀਆਂ ਵੀ ਕਿਹਾ ਜਾਂਦਾ ਹੈ, ਪ੍ਰਾਚੀਨ ਸਮੇਂ ਤੋਂ ਹੀ ਰਵਾਇਤੀ ਦਵਾਈ ਅਭਿਆਸਾਂ ਵਿੱਚ ਖੋਜੇ ਅਤੇ ਵਰਤੇ ਜਾਂਦੇ ਰਹੇ ਨੇ। ਪੌਦੇ ਵੱਖ ਵੱਖ ਕੰਮਾਂ ਲਈ ਸੈਂਕੜੇ ਰਸਾਇਣਕ

0: ਮਿਸ਼ਰਣ ਦਾ ਸੰਸਲੇਸ਼ਣ ਕਰਦੇ ਨੇ ਜਿਸ ਵਿੱਚ ਕਿ ਕੀੜੇ ਮਕੌੜੇ, ਉੱਲੀ, ਬਿਮਾਰੀਆਂ, ਪਰਜੀਵੀਆਂ ਅਤੇ ਸ਼ਾਕਾਹਾਰੀ ਥਣਧਾਰੀ ਜੀਵਾਂ ਤੋਂ ਬਚਾਅ ਅਤੇ ਸੁਰੱਖਿਅਤ ਸ਼ਾਮਿਲ ਹੈ। ਪੌਦਿਆਂ ਦੀ ਗੱਲ ਕਰੀਏ ਤਾਂ ਚਿਕਿਤਸਕ ਤੌਰ 'ਤੇ ਦੇਖਿਆ ਜਾਵੇ ਤਾਂ ਬਹੁਤ ਸਮੇਂ ਤੋਂ ਦਵਾਈਆਂ ਦਾ ਵਰਣਨ ਹੈ, ਪਰ ਇਸ ਵਿੱਚ ਹੋਰ ਕੀ ਹੈ, ਆਓ ਜਾਣਦੇ ਹਾਂ ਔਸ਼ਧ ਵਾਲੇ ਪੌਦਿਆਂ ਦਾ ਵਿਗਿਆਨ। ਇਸ ਵਿਸ਼ੇ 'ਤੇ ਸੁਣਦੇ ਹਾਂ ਡਾਕਟਰ ਗੁਰਿੰਦਰਦੀਪ ਸਿੰਘ ਹੋਰਾਂ ਦੀ ਵਾਰਤਾ।
1: ਪ੍ਰੋਗਰਾਮ ਗਿਆਨ ਵਿਗਿਆਨ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੇਰਾ ਵਿਸ਼ਾ ਹੈ ਔਸ਼ਧੀ ਵਾਲੇ ਪੌਦਿਆਂ ਦਾ ਗਿਆਨ। ਇਸ ਨੂੰ ਅਸੀਂ ਨੋਰਮਲ ਲੈਂਗੁਏਜ ਦੇ ਵਿੱਚ ਕਹੀਏ ਤਾਂ ਕੁਦਰਤੀ ਜੜੀ ਬੂਟੀਆਂ ਅਤੇ ਉਹਨਾਂ ਵਿੱਚ ਮੌਜੂਦ ਕਿਰਿਆਸ਼ੀਲ ਤੱਤ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੁਦਰਤ ਅਤੇ ਕੁਦਰਤੀ ਸਰੋਤ ਸਾਨੂੰ ਹਵਾ, ਪਾਣੀ, ਭੋਜਨ, ਉਪਜਾਊ ਮਿੱਟੀ, ਸ਼ੁੱਧ ਵਾਤਾਵਰਨ ਹੀ ਨਹੀਂ ਸਗੋਂ ਜੀਵਨ ਨੂੰ ਜਿਉਣ ਦੀ ਜਾਂਚ, ਉਸ ਤੋਂ ਬਾਅਦ ਅਨੁਸ਼ਾਸਨ, ਜਿਵੇਂ ਦਿਨ ਚੜ੍ਹਨ ਦੀ ਅਤੇ ਦਿਨ ਛਿਪਣ ਦਾ ਇੱਕ ਪੱਕਾ ਸਮਾਂ ਹੁੰਦਾ ਹੈ, ਸਮੇਂ ਮੁਤਾਬਕ ਵਧਣਾ ਅਤੇ ਅਨੇਕਾਂ ਪ੍ਰਜਾਤੀਆਂ ਵਿੱਚ ਰਹਿਣਾ ਅਤੇ ਉਹਨਾਂ ਵਿੱਚ ਸਮੇਲ ਸਿਖਾਉਂਦੇ ਹਨ। ਇਸ ਤੋਂ ਇਲਾਵਾ ਕੁਦਰਤ ਆਪਣੇ ਵਿੱਚ ਅਨੇਕਾਂ ਜੈਵਿਕ ਅਤੇ ਅਜੈਵਿਕ ਜੜੀ ਬੂਟੀਆਂ ਦੇ ਸਰੋਤ ਸਮਾਈ ਬੈਠਾ ਹੈ, ਜਿਵੇਂ ਹਵਾ, ਅੱਗ, ਪਾਣੀ, ਬਟ ਇਸ ਦੇ ਵਿੱਚੋਂ ਪੇੜ ਪੌਦੇ ਇੱਕ ਅਜਿਹੇ ਸਰੋਤ ਹਨ ਜੋ ਸਾਨੂੰ ਜੀਵਨ ਵਿੱਚ ਸੁਖਾਵਾਂ, ਮੁੱਢਲੀ ਸਹਾਇਤਾ ਅਤੇ ਸਭ ਨੂੰ ਵੱਧ ਕੇ ਜਿਹੜੀ ਹੈ ਦੈਟ ਇਜ਼ ਨਿਰੋਗ ਰਹਿਣ ਦੇ ਲਈ ਵਿੱਚ ਸਾਨੂੰ ਬਾਰੇ ਦੱਸਦੇ ਹਨ। ਸੰਸਾਰਕ ਪੱਧਰ 'ਤੇ ਇਹਨਾਂ ਸਾਰੇ ਸਰੋਤਾਂ ਵਿੱਚੋਂ ਪੌਦੇ ਇਕਲੌਤੇ ਜੈਵਿਕ ਅਤੇ ਅਜੈਵਿਕ ਸਰੋਤ ਕਿਉਂ ਹਨ? ਦਰਅਸਲ ਜੜੀ ਬੂਟੀਆਂ ਉਹ ਪੌਦੇ ਹੁੰਦੇ ਹਨ ਜੋ ਪਰਿਭਾਸ਼ਾ ਮੁਤਾਬਕ ਜਿਨ੍ਹਾਂ ਦੇ ਪੱਤੇ, ਤਣੇ ਜਾਂ ਫੁੱਲਾਂ ਦੇ ਸਿਖਰ ਜਾਂ ਜੜ੍ਹਾਂ ਸੁੱਕੇ, ਤਾਜ਼ੇ ਜਾਂ ਜੰਮੇ ਹੋਇਆਂ ਨੂੰ ਵੱਖ ਵੱਖ ਉਦੇਸ਼ਾਂ ਲਈ, ਜਿਵੇਂ ਕਿ ਭੋਜਨਿੰਗ, ਸੀਜ਼ਨਿੰਗ ਦੇ ਲਈ ਜਾਂ ਪੀਣ ਵਾਲੇ ਪਦਾਰਥਾਂ ਵਜੋਂ ਜਾਂ ਸ਼ਿੰਗਾਰ ਦੀ ਸਮੱਗਰੀ ਵਿੱਚ ਜਾਂ ਦਵਾਈਆਂ ਵਜੋਂ ਵਰਤਿਆ ਜਾਂਦਾ ਹੈ। ਅਨੇਕਾਂ ਚਿਕਿਤਸਕ ਜਿਵੇਂ ਵੈਦ, ਹਕੀਮ ਅਨੇਕਾਂ ਪੌਦਿਆਂ ਦੀ ਪੁਰਾਣੇ ਸਮੇਂ ਤੋਂ ਵਰਤੋਂ ਕਰਕੇ ਚਿਕਿਤਸਕ ਉਦੇਸ਼ਾਂ ਲਈ ਵਰਤਦੇ ਆ ਰਹੇ ਹਨ ਅਤੇ ਪੀੜ੍ਹੀ ਦਰ ਪੀੜ੍ਹੀ ਇਸ ਗਿਆਨ ਨੂੰ ਪ੍ਰਚਲਿਤ ਪਰੰਪਰਾ ਵਾਂਗੂ ਦਿੰਦੇ ਰਹਿੰਦੇ ਹਨ। ਜੇ ਅਸੀਂ ਜੜੀ ਬੂਟੀਆਂ ਨੂੰ ਵਰਗੀਕਰਨ ਜਾਂ ਉਹਨਾਂ ਦੀ ਕਲਾਸੀਫਿਕੇਸ਼ਨ ਕਰੀਏ ਤਾਂ ਬੇਸਿਕਲੀ ਜੜੀ ਬੂਟੀਆਂ ਤਿੰਨ ਤਰੀਕੇ ਦੇ ਨਾਲ ਉਹਨਾਂ ਨੂੰ ਵੰਡਿਆ ਜਾ ਸਕਦਾ। ਪਹਿਲਾ ਚਿਕਿਤਸਕ, ਦੂਜਾ ਰਸੋਈ, ਤੀਜਾ ਕੀ ਹੈ, ਸਜਾਵਟੀ। ਜਿੰਨੀਆਂ ਵੀ ਸਾਡੀਆਂ ਜੜੀ ਬੂਟੀਆਂ ਹਨ ਇਹ ਸਾਡੀ ਰਸੋਈ ਦੇ ਵਿੱਚੋਂ ਨਿਕਲ ਕੇ ਆਈਆਂ। ਦੇਖੋ, ਔਸ਼ਧੀ ਅਤੇ ਜੜੀ ਬੂਟੀ ਦੋਨੇ ਇੱਕੋ ਹਨ, ਪਰ ਉਹਨਾਂ ਦਾ ਸੋਚਣ ਦਾ ਅਤੇ ਉਹਨਾਂ ਦਾ ਕੰਮ ਕਰਨ ਦਾ ਜਿਹੜਾ ਤਰੀਕਾ ਹੈ ਉਹ ਉਹਨਾਂ ਦੇ ਵਿੱਚ ਜਿਹੜੇ ਮੌਜੂਦ ਕਿਰਿਆਸ਼ੀਲ ਤੱਤ ਹੈ ਉਹਨਾਂ 'ਚ ਪਤਾ ਲੱਗਦਾ। ਤਾਂ ਦੇਖੋ, 4000 ਸਾਲ ਪਹਿਲਾਂ ਤੋਂ ਆਯੁਰਵੇਦਾ ਨੇ ਇੱਕ ਪੈਰ ਪਸਾਰੇ ਹੈ, ਉਹਨਾਂ ਨੇ ਉਸ ਜੜੀ ਬੂਟੀਆਂ ਨੂੰ ਡਿਸਟ੍ਰੀਬਿਊਟ ਕੀਤਾ ਇਨ ਟਰਮਸ ਆਫ ਪਾਰਟਸ, ਕੋਈ ਵੀ ਬੂਟਾ ਜਿਹੜਾ ਹਿੱਸਾ, ਦੂਜਾ ਕੀ ਹੈ ਉਹਦਾ ਰੋਗ ਨਿਵਾਰਨ ਪ੍ਰਤੀ ਉਹਦੀ ਫਾਇਦਾ, ਇਹ ਦੋ ਚੀਜ਼ਾਂ ਨੂੰ ਕਲਾਸੀਫਾਈ ਕੀਤਾ ਸੀ। ਰਸੋਈ ਸਾਡੀ ਇਹ ਉਹ ਜਗ੍ਹਾ ਹੈ ਜਿੱਥੋਂ ਅਸੀਂ ਆਪਦੀ ਬਿਮਾਰੀਆਂ ਨੂੰ ਠੀਕ ਕਰ ਸਕਦੇ ਹਾਂ ਅਤੇ ਜਿੱਥੋਂ ਅਸੀਂ ਬਿਮਾਰੀਆਂ ਨੂੰ ਸ਼ੁਰੂ ਕਰ ਸਕਦੇ। ਜਾਣਦੇ ਹਾਂ ਵੀ ਜੇ ਕਿਸੇ ਵੀ ਚੀਜ਼ ਦੀ ਬਹੁਤਾਤ ਹੋ ਜੇ ਤਾਂ ਉਹ ਚੀਜ਼ ਮਾੜੀ ਹੈ, ਉਵੇਂ ਜਿਵੇਂ ਜੇ ਘਾਟ ਹੋ ਜੇ ਤਾਂ ਉਹ ਮਾੜੀ। ਹੁਣ ਜਿਵੇਂ ਸਭ ਤੋਂ ਪਹਿਲੇ ਨੰਬਰ 'ਤੇ ਆਪਾਂ ਤੜਕੇ ਲਈ ਜਾਂ ਜਿਵੇਂ ਯੂਜ਼ ਕਰਦੇ ਹਾਂ, ਜਿਵੇਂ ਲਸਣ, ਅਦਰਕ, ਜੀਰਾ, ਦਾਲਚੀਨੀ ਚਾਹ ਬਣਾਉਣ ਦੇ ਲਈ ਯੂਜ਼ ਕਰਦੇ ਹਾਂ, ਫਿਲਹਾਲ ਇਹਨਾਂ ਤੋਂ ਹੀ ਆਪਣੀਆਂ ਬਿਮਾਰੀਆਂ ਦਾ ਹੀ ਨਿਵਾਰਨ ਹੋ ਸਕਦਾ ਹੈ। ਜਿਵੇਂ ਕਿ ਸਭ ਤੋਂ ਪਹਿਲੇ ਨੰਬਰ 'ਤੇ ਮੈਂ ਲੈਣੀ ਚਾਹੂੰਗਾ ਲਸਣ। ਦੇਖੋ, ਲਸਣ ਇੱਕ ਉਹ ਚੀਜ਼ ਹੈ ਜਿਹਨੂੰ ਅਸੀਂ ਆਮ ਲੈਂਗੁਏਜ ਦੇ ਵਿੱਚ, ਆਮ ਭਾਸ਼ਾ ਦੇ ਵਿੱਚ ਅਸੀਂ ਇਹਨੂੰ ਐਲੀਅਮ ਕਹਿ ਦਿੰਦੇ ਹਾਂ। ਇਹਦਾ ਜੈਵਿਕ ਸਰੋਤ ਕੀ ਹੈ ਜਿਹਨੂੰ ਅਸੀਂ ਬਾਇਓਲੋਜੀਕਲ ਸੋਰਸ ਕਹਿ ਦਿੰਦੇ ਹਾਂ। ਐਲੀਅਮ ਸੈਟੀਵਨ ਇੱਕ ਇਹਦਾ ਬਾਇਓਲੋਜੀਕਲ ਸੋਰਸ ਹੈ ਜਿਹੜਾ ਕਿ ਲੀਲੀਏਸੀ ਫੈਮਿਲੀ ਦੇ ਨਾਲ ਸੰਬੰਧਿਤ ਹੈ। ਔਰ ਇਹਦੀ ਜੇ ਅਸੀਂ ਭੂਗੋਲਿਕ ਸਥਿਤੀ ਨੂੰ ਜਾਣੀਏ ਤਾਂ ਭੂਗੋਲਿਕ ਸਥਿਤੀ ਕੀ ਹੈ ਵੀ ਮੱਧ ਏਸ਼ੀਆ ਜਿਵੇਂ ਦੱਖਣੀ ਯੂਰਪ ਹੋ ਗਿਆ ਜਾਂ ਸੰਯੁਕਤ ਰਾਜ ਅਮਰੀਕਾ ਹੁੰਦਾ, ਉਹਨਾਂ ਦੇ ਵਿੱਚ ਇਹ ਫਿਲਹਾਲ ਉਗਾਇਆ ਜਾਂਦਾ ਜਾਂ ਉਹਨਾਂ ਦੇ ਵਿੱਚ ਇਹਨੂੰ ਕਾਸ਼ਤ ਕੀਤਾ ਜਾਂਦਾ। ਉਸ ਤੋਂ ਬਾਅਦ ਕੀ ਹੈ, ਲਸਣ ਦੀਆਂ ਬੇਸਿਕਲੀ ਦੋ ਜਾਂ ਦੋ ਤੋਂ ਵੱਧ ਕਿਸਮਾਂ ਹਨ। ਪਹਿਲੀ ਜਿਹਨੂੰ ਕਹਿੰਦੇ ਹਾਂ ਅਸੀਂ ਹਾਰਡ ਨੈੱਕ, ਦੂਜੀ ਹੁੰਦੀ ਹੈ ਸੌਫਟ ਨੈੱਕ। ਹੁਣ ਜਿਹੜੀ ਹਾਰਡ ਨੈੱਕ ਹੁੰਦੀ ਹੈ ਇਹ ਬਹੁਤ ਹੀ ਮਜ਼ਬੂਤ ਅਤੇ ਖਾਣ ਵਾਲੇ ਡੰਡੇ ਹੁੰਦੇ ਹਨ ਜਿਹਨੂੰ ਅਸੀਂ ਕੇਪ ਦੇ ਨਾਮ 'ਤੇ ਕਹਿੰਦੇ ਹਾਂ, ਔਰ ਉਹਨਾਂ ਦੇ ਵਿੱਚ ਉਹਨੂੰ ਅਸੀਂ ਕਿੰਨੀ ਦੇਰ ਤੱਕ ਵੀ ਸਟੋਰ ਕਰ ਸਕਦੇ। ਦੂਜੀ ਜਿਹੜੀ ਹੁੰਦੀ ਹੈ ਸੌਫਟ ਨੈੱਕ ਕੀ ਹੈ, ਬੇਸਿਕਲੀ ਇਹ ਹਲਕੇ ਹੁੰਦੇ ਆ, ਪਰ ਇਹਨਾਂ ਦੀ ਜਿਹੜੀ ਸ਼ੈਲਫ ਲਾਈਫ ਹੈ ਉਹ ਇਹਨਾਂ ਦੇ ਹਾਰਡ ਨੈੱਕ ਨਾਲੋਂ ਵੀ ਲੰਬੀ ਹੁੰਦੀ ਹੈ ਕਿਉਂਕਿ ਇਹਨਾਂ ਦੇ ਵਿੱਚ ਇੱਕ ਚਿਕਨਾਹਟ ਹੁੰਦੀ ਹੈ। ਹੁਣ ਇਹਨਾਂ ਦੇ ਵਿੱਚ ਜੇ

ਕਿਰਿਆਸ਼ੀਲ ਤੱਤ ਦੇ ਹਿਸਾਬ ਨਾਲ ਜਾਈਏ ਤਾਂ ਕਿਰਿਆਸ਼ੀਲ ਤੱਤ ਦੇ ਹਿਸਾਬ ਨਾਲ ਇਹਦੇ ਵਿੱਚ ਫਿਲਹਾਲ ਇੱਕ ਲਸਣ ਇੱਕ ਪਹਿਲਾ ਆਪਣੇ ਕੋਲ ਔਰਗੈਨਿਕ ਕੰਪਾਊਂਡ ਹੈ ਜਿਹਨੂੰ ਅਸੀਂ ਔਰਗੈਨੋ ਸਲਫਰ ਦੀ ਸ਼੍ਰੇਣੀ ਵਿੱਚ ਰੱਖਦੇ ਹਾਂ। ਦੂਜੀ ਗੱਲ ਕੀ ਹੈ, ਔਰਗੈਨੋ ਸਲਫਰ ਕਿਉਂ ਕਰਦੇ ਹਾਂ, ਕਾਰਨ ਕੀ ਹੈ ਵੀ ਇਸ ਦੇ ਵਿੱਚ ਟੋਟਲ, ਵੈਸੇ ਤਾਂ ਸਾਇੰਸਦਾਨਾਂ ਨੇ ਫਿਲਹਾਲ ਇੰਨੇ ਹੀ ਖੋਜੇ ਆ, ਬਟ ਸੁਣਨ 'ਚ ਆਇਆ ਵੀ ਇਸ ਤੋਂ ਵੱਧ ਵੀ 34-35 ਦੇ ਕਰੀਬ ਹੈਗੇ ਨੇ, ਬਟ 11 ਉਹ ਕਿਰਿਆਸ਼ੀਲ ਤੱਤ ਹਨ ਜਿਨ੍ਹਾਂ ਦੇ ਵਿੱਚ ਐਲੀਸੀਨ, ਐਲਾਈਨ, ਡਾਈਸਲਫਾਈਡ ਬਹੁਤ ਜ਼ਿਆਦਾ ਹੀ ਕਿਰਿਆਸ਼ੀਲ ਤੱਤ ਹਨ ਜੋ ਸਾਨੂੰ ਦੱਸਦੇ ਹਨ ਵੀ ਭਾਈ ਇਹਦੇ ਵਿੱਚ ਕਿਰਿਆਸ਼ੀਲ ਤੱਤ ਆ ਬਿਮਾਰੀ ਨੂੰ ਠੀਕ ਕਰ ਸਕਦਾ ਹੈ। ਹੁਣ ਇਹਨਾਂ ਦੇ ਵਿੱਚ ਜੇ ਅਸੀਂ ਇੱਕ ਬਹੁਤ ਸੋਚਣ ਦਾ ਵਿਸ਼ਾ ਹੈ ਵੀ ਸਾਨੂੰ ਲਸਣ ਕੱਚੀ ਖਾਣੀ ਚਾਹੀਦੀ ਹੈ ਜਾਂ ਤੜਕੇ ਖਾਣੀ ਚਾਹੀਦੀ ਹੈ, ਐਕਚੁਅਲੀ ਗੱਲ ਇਹ ਵੀ ਜਦੋਂ ਅਸੀਂ ਲਸਣ ਨੂੰ ਕ੍ਰਸ਼ ਕਰਦੇ ਹਾਂ ਜਾਂ ਉਹਨੂੰ ਦੱਬਦੇ ਹਾਂ ਤਾਂ ਦੱਬਣ ਨਾਲ ਕੀ ਹੁੰਦਾ ਹੈ ਵੀ ਸਭ ਤੋਂ ਪਹਿਲੀ ਗੱਲ ਇੱਕ ਇਹਦਾ ਕੰਪਾਊਂਡ ਹੁੰਦਾ ਹੈ ਐਲੀਨ। ਇਹ ਬੇਸਿਕਲੀ ਕੀ ਹੁੰਦਾ ਵੀ ਜਦੋਂ ਇਹਨੂੰ ਅਸੀਂ ਕ੍ਰਸ਼ ਕਰਦੇ ਹਾਂ ਜਾਂ ਦੱਬਦੇ ਹਾਂ ਜਾਂ ਪੀਸਦੇ ਹਾਂ ਉਦੋਂ ਕੀ ਹੁੰਦਾ ਵੀ ਇਹਦਾ ਇੱਕ ਐਲੀਨ ਕੰਪਾਊਂਡ ਹੈ ਉਹ ਦੂਜੀ ਫਾਰਮ ਦੇ ਵਿੱਚ ਕਨਵਰਟ ਹੋ ਜਾਂਦਾ ਜਿਹੜਾ ਕਿ ਐਲੀਸੀਨ ਹੁੰਦਾ। ਹੁਣ ਇਹਦੇ ਵਿੱਚ ਕੀ ਹੈ ਵੀ ਇਸ ਦੇ ਵਿੱਚ ਜਿਹੜਾ ਐਲੀਨੇਜ਼ ਐਨਜ਼ਾਈਮ ਹੁੰਦਾ ਹੈ ਜਿਹੜਾ ਕਿ ਐਲੀਨ ਤੋਂ ਐਲੀਸਿਨ ਦੇ ਵਿੱਚ ਕਨਵਰਟ ਹੁੰਦਾ। ਔਰ ਅਗਲੀ ਗੱਲ, ਜਿਹੜੇ ਐਲੀਨ ਅਤੇ ਐਲੀਸੀਨ ਹੈ ਇਹਨਾਂ ਦੋਨਾਂ ਦੀ ਦੋ ਜਾਂ ਤਿੰਨ ਪ੍ਰੋਪਰਟੀਆਂ ਸਭ ਤੋਂ ਵੱਧ ਹੁੰਦੀਆਂ। ਪਹਿਲੀ ਹੁੰਦੀ ਹੈ ਜੀ ਇਹਨਾਂ ਦੇ ਵਿੱਚ ਕਾਰਡੀਓਵੈਸਕੂਲਰ, ਜਿੰਨੀ ਵੀ ਹਾਈਪੋਲਿਪੀਡੈਮਿਕ ਜਿਹਨੂੰ ਆਪਾਂ ਕੋਲੈਸਟਰਲ ਘਟਾਉਣਾ ਜਾਂ ਉਹਨਾਂ ਨੂੰ ਕੰਟਰੋਲ ਕਰਨਾ ਉਹ ਪ੍ਰੋਪਰਟੀ ਹੁੰਦੀ ਹੈ। ਹੁਣ ਅਗਲੀ ਗੱਲ, ਜੇ ਅਸੀਂ ਇਹਨੂੰ ਤੜਕ ਲੈਂਦੇ ਹਾਂ ਜਾਂ ਕੋਈ ਲੰਮਾ ਸਮਾਂ ਅਸੀਂ ਬਣਾ ਕੇ ਰੱਖ ਲੈਂਦੇ ਹਾਂ ਤਾਂ ਉਹਦੇ ਵਿੱਚ ਕੀ ਹੁੰਦਾ ਵੀ ਐਲੀਨ ਅਤੇ ਐਲੀਸਿਨ ਜਿਹੜੀ ਐਨਜ਼ਾਈਮ ਦੀ ਕਨਵਰਜ਼ਨ ਹੈ ਜਿਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਉਹਦੀ ਕਿਰਿਆਸ਼ੀਲ ਤੱਤ ਖਤਮ ਹੋ ਜਾਂਦੇ ਹਨ। ਇਹ ਤਾਂ ਸਿਰਫ ਇੱਕ ਉਹ ਪ੍ਰੋਪਰਟੀ ਹੈ ਜਿਹੜੀ ਕਿ ਮੈਂ ਰਸੋਈ ਦੇ ਵਿੱਚੋਂ ਲਈ ਹੈ। ਹੁਣ ਦੂਜੀ ਸਾਡੇ ਕੋਲ ਦੇਖੋ, ਦੂਜੀ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਉਹ ਇਹ ਹੈ ਵੀ ਅਸੀਂ ਇਹਨੂੰ ਕਹਿ ਦਿੰਦੇ ਹਾਂ ਹਲਦੀ, ਇਹਨੂੰ ਅਸੀਂ ਕਿਰਿਆਸ਼ੀਲ ਕੈਟੇਗਰੀ ਦੇ ਵਿੱਚ ਕਿਉਂ ਗਿਣਦੇ ਹਾਂ। ਕਾਰਨ ਕੀ ਹੈ ਵੀ ਇਸ ਦੇ ਵਿੱਚ ਇੱਕ ਕੰਪਾਊਂਡ ਹੁੰਦਾ ਹੈ ਜਿਹਨੂੰ ਅਸੀਂ ਵੋਲੇਟਾਈਲ ਜਾਂ ਉੱਡਣ ਵਾਲਾ ਕਹਿ ਦਿੰਦੇ ਹਾਂ, ਉਹਨੂੰ ਅਸੀਂ ਕਹਿ ਦਿੰਦੇ ਹਾਂ ਕੁਰਕੂਮਿਨ। ਹੁਣ ਕੁਰਕੂਮਿਨ ਕਰੈਕਟਰ ਜਿਹੜਾ ਕੰਪਾਊਂਡ ਹੈ ਉਹ ਬੇਸਿਕਲੀ ਕੀ ਹੁੰਦਾ ਵੀ ਜਦੋਂ ਇਹਨੂੰ ਅਸੀਂ ਇੱਕ ਜਾਂ ਦੋ ਦਿਨ ਜਾਂ ਇੱਕ ਘੰਟਾ ਵੀ ਰੱਖ ਲਈਏ ਜਾਂ ਇੱਕ ਅੱਧਾ ਮਿੰਟ ਵੀ ਰੱਖ ਲਈਏ ਤਾਂ ਹੁਣ ਕੀ ਹੁੰਦਾ ਵੀ ਇਸ ਦੇ ਵਿੱਚ ਇੱਕ ਕੁਰਕੂਮਿਨੋਇਡਸ ਹੁੰਦੇ ਆ। ਕੁਰਕੂਮਿਨੋਇਡਸ ਦੇ ਵਿੱਚ ਕੀ ਹੁੰਦਾ ਵੀ ਕੁਰਕੂਮਿਨ, ਡੀਮਿਥੋਕਸੀ ਕੁਰਕੂਮਿਨ ਅਤੇ ਬਾਈ ਡੈਸਮਿਥੋਕਸੀ ਕੁਰਕੂਮਿਨ। ਹੁਣ ਜਿਹੜੇ ਤਿੰਨੋਂ ਕੰਪਾਊਂਡ ਹੁੰਦੇ ਹਨ ਇਹਨਾਂ ਦੀ ਇੱਕ ਤਾਂ ਐਂਟੀ ਇਨਫਲੇਮੇਟਰੀ ਪ੍ਰੋਪਰਟੀ ਹੈ, ਇੱਕ ਹੁੰਦੀ ਹੈ ਐਂਟੀ ਬੈਕਟੀਰੀਅਲ, ਅਤੇ ਇੱਕ ਜਿਹੜੀ ਆਪਣੇ ਕੋਲ ਬਹੁਤ ਜ਼ਿਆਦਾਤਰ ਯੂਜ਼ ਹੁੰਦੀ ਹੈ ਦੈਟ ਇਜ਼ ਏ ਕੌਕਸ ਸਾਈਕਲੋਆਕਸੀਜਨੇਜ਼, ਜਿਹੜਾ ਕਿ ਇਨਫਲਾਮੇਸ਼ਨ ਜਾਂ ਜਿਹੜੀ ਸੋਜਿਸ਼ ਹੁੰਦੀ ਹੈ ਬਾਡੀ ਦੇ ਵਿੱਚ ਉਹਨੂੰ ਘਟਾਉਂਦਾ ਹੈ। ਹੁਣ ਉਸ ਤੋਂ ਬਾਅਦ ਕੀ ਹੈ ਵੀ ਅਦਰਕ ਨੂੰ ਅਸੀਂ ਇੱਕ ਜਾਂ 2 ਮਿੰਟ ਤੋਂ ਵੱਧ ਰੱਖ ਲੈਂਦੇ ਹਾਂ, ਇਹਦੇ ਸਾਰੇ ਜਿਹੜੇ ਕੁਰਕੂਮੇਨ ਬਾਈ ਡੀਮਥੋਕਸੀ ਕੁਰਕੂਮੇਨ ਹੈ ਇਹਨਾਂ ਦੀ ਤਾਕਤ ਘੱਟ ਜਾਂਦੀ ਹੈ ਤਾਂ ਜਿਨ੍ਹਾਂ ਦੇ ਵਿੱਚੋਂ ਕੀ ਹੈ ਇਹ ਕਿਰਿਆਸ਼ੀਲ ਤੱਤ ਨਹੀਂ ਰਹਿੰਦੇ। ਅਤੇ ਤੀਜੇ ਨੰਬਰ 'ਤੇ ਜਿਹੜੀ ਹੈ ਦੈਟ ਇਜ਼ ਆਪਣੇ ਕੋਲ ਦਾਲਚੀਨੀ। ਦਾਲਚੀਨੀ ਆਪਾਂ ਚਾਹ ਬਣਾਉਣ ਦੇ ਵਿੱਚ ਵੀ ਯੂਜ਼ ਹੁੰਦੀ ਹੈ, ਬਾਕੀ ਬਹੁਤ ਯੂਜ਼ ਹੁੰਦੀ ਹੈ, ਪਰ ਇਹਨਾਂ ਦੇ ਵਿੱਚ ਜਿਹੜੀ ਸਭ ਨੂੰ ਵੱਡੀ ਗੱਲ ਹੈ, ਦੇਖੋ ਇੱਕ ਤਾਂ ਇਹਦੇ ਵਿੱਚ ਜਿਹੜਾ ਐਲੀਨ ਸਿਨਾਮੋਮ ਹੈ, ਸਿਨਾਮੋਮ ਦੀ ਸਿਨਾਮੋਮ ਕੰਪਾਊਂਡ ਹੁੰਦਾ ਜਿਹੜੀ ਕਿ ਆਪਣੇ ਬਲੱਡ ਨੂੰ ਪਿਊਰੀਫਾਈ ਕਰਦੀ ਹੈ ਅਤੇ ਬਲੱਡ ਨੂੰ ਪਤਲਾ ਕਰਦੀ ਹੈ। ਹੁਣ ਜਿਹੜੇ ਅਸੀਂ ਬਲੱਡ ਪਿਊਰੀਫਾਇਰ ਜਾਂ ਬਲੱਡ ਥਿਨਰ ਯੂਜ਼ ਕਰਦੇ ਹਾਂ ਉਹ ਐਜ਼ ਸੱਚ ਨੈਚੁਰਲ ਸਾਨੂੰ ਰੱਬ ਨੇ ਦਿੱਤੇ ਹੋਏ ਹੈ, ਬਟ ਸਾਨੂੰ ਪਛਾਣਨ ਦੀ ਲੋੜ ਹੈ ਕਿ ਕਿਹੜੀ ਜੜੀ ਬੂਟੀ ਦੇ ਵਿੱਚ ਕੀ ਗੁਣ ਹੈ ਅਤੇ ਕੀ ਉਹਦੇ ਵਿੱਚ ਕਿਸ ਕਾਰਨ ਕਰਕੇ ਉਸ ਨੂੰ ਜੜੀ ਬੂਟੀ ਦੀ ਸ਼੍ਰੇਣੀ ਵਿੱਚ ਲਿਆ ਜਾਂਦਾ, ਅਸੀਂ ਘਾਹ ਨੂੰ ਕਿਉਂ ਨਹੀਂ ਲੈਂਦੇ, ਇਹੀ ਕਾਰਨ ਹੈ। ਹੁਣ ਦੇਖੋ ਇਹਦੇ ਵਿੱਚ ਵੈਸੇ ਜੜੀ ਬੂਟੀਆਂ ਬਹੁਤ ਵੱਡੀਆਂ ਨੇ, ਕਾਲੀ ਮਿਰਚਾਂ ਜਿਹਨੂੰ ਇਹਨੂੰ ਅਸੀਂ ਅੰਗਰੇਜ਼ੀ ਵਿੱਚ ਤਾਂ ਪਾਈਪਰ ਕਹਿੰਦੇ ਹਾਂ, ਠੀਕ ਹੈ। ਇਸ ਦੇ ਵਿੱਚ ਕੀ ਹੁੰਦਾ ਵੀ ਇਹਦੇ ਵਿੱਚ ਦੋ ਕੰਪਾਊਂਡ ਸਭ ਤੋਂ ਜ਼ਿਆਦਾ ਹੁੰਦੇ ਆ, ਇਹਦਾ ਇੱਕ ਮਾਰਕੀਟਡ ਫਾਰਮੂਲੇਸ਼ਨ ਹੁੰਦੀ ਹੈ ਦੈਟ ਇਜ਼ ਬਾਇਓਪਾਰੀਨ। ਹੁਣ ਜਿਹੜੀ ਬਾਇਓਪਾਰੀਨ ਹੈ ਇਹਦੇ ਵਿੱਚ ਕੀ ਹੁੰਦਾ ਵੀ ਇੱਕ ਪਾਈਪਰੀਨ ਕੰਪਾਊਂਡ ਹੁੰਦਾ। ਜੇ ਮੋਲੀਕੂਲਰ ਵੇਟ ਜਾਂ ਉਹਨੂੰ ਅਸੀਂ ਮੋਲੀਕੂਲਰ ਫਾਰਮੂਲਾ ਜਾਈਏ ਤਾਂ C17 C17 H19 ਅਤੇ NO3। ਹੁਣ ਇਹਦਾ ਇੱਕ ਕੈਮੀਕਲ ਫਾਰਮੂਲਾ ਹੈ ਜਿਹੜਾ ਕੀ ਕਰਦਾ ਕੀ ਹੈ, ਬੇਸਿਕਲੀ ਇਹਨੇ ਦੀ ਤਿੰਨ ਕੰਪਾਊਂਡ ਪ੍ਰੋਪਰਟੀਆਂ ਹੁੰਦੀਆਂ। ਪਹਿਲੀ ਕੀ ਹੁੰਦਾ ਵੀ ਇਹ ਕਿਸੇ ਵੀ ਆਕਸੀਡੇਸ਼ਨ ਨੂੰ ਹੋਣ ਨਹੀਂ ਦਿੰਦਾ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਆਕਸੀਡੇਟਿਵ ਸਟ੍ਰੈੱਸ ਹੈ ਉਹਨੂੰ ਘਟਾਉਂਦਾ, ਮਤਲਬ ਏਜਿੰਗ ਨੂੰ ਕੰਟਰੋਲ ਕਰਦਾ। ਦੂਜੀ ਗੱਲ ਕੀ ਹੈ ਵੀ ਜਿਹੜੀ ਇਸ ਦੇ ਵਿੱਚ ROS ਹੁੰਦਾ, ROS ਤੁਹਾਡੇ ਕੋਲ ਇੱਕ ਮੁੱਖ ਕਾਰਨ ਹੈ ਜਿਹਦੇ ਕਰਕੇ ਕੈਂਸਰ ਵੱਧਦਾ। ਹੁਣ ਇਹ ਚੀਜ਼ ਨੂੰ ਕੈਂਸਰ ਨੂੰ ਪ੍ਰਮੋਟ ਨਹੀਂ ਹੋਣ ਦਿੰਦਾ, ਫਰੀ ਰੈਡੀਕਲ ਨੂੰ ਡਿਵੈਲਪ ਨਹੀਂ ਹੋਣ ਦਿੰਦਾ। ਜਦੋਂ ਫਰੀ ਰੈਡੀਕਲ ਪ੍ਰਮੋਟ ਨਹੀਂ

0: ਹੁੰਦੀ ਤਾਂ ਸਾਡੇ ਕੋਲ ਕੀ ਹੈ ਵੀ ਉਸ ਚੀਜ਼ ਨੂੰ ਅਸੀਂ ਸੀਮਿਤ ਮਾਤਰਾ ਜਾਂ ਨਿਯਮਿਤ ਮਾਤਰਾ ਦੇ ਵਿੱਚ ਰੱਖ ਸਕਦੇ ਹਾਂ। ਹੁਣ ਇਸ ਤੋਂ ਬਾਅਦ ਮੈਂ ਇੱਕ ਸਿੰਪਲ ਭਾਸ਼ਾ ਦੇ ਵਿੱਚ ਇਹ ਕਹੂੰਗਾ ਵੀ ਜੜੀ ਬੂਟੀਆਂ ਬੇਸਿਕਲੀ ਸਾਨੂੰ ਪਛਾਣਨ ਦੀ ਲੋੜ ਹੈ ਵੀ ਸਾਡੇ ਕੋਲ ਜੜੀਆਂ ਬੂਟੀਆਂ ਕਿੰਨੀਆਂ ਹਨ, ਪਰੰਤੂ ਸਾਡੇ ਕੋਲ ਭੰਡਾਰ ਹੈ ਜੜੀ ਬੂਟੀਆਂ ਦਾ, ਬਟ ਸਾਨੂੰ ਸਿਰਫ ਇਹ ਸੋਚਣ ਦੀ ਲੋੜ ਹੈ ਕਿਰਿਆਸ਼ੀਲ ਤੱਤਾਂ ਕਰਕੇ ਅਸੀਂ ਜੜੀ ਬੂਟੀਆਂ ਨੂੰ ਨਹੀਂ ਪਛਾਣਦੇ, ਅਸੀਂ ਉਹਨਾਂ ਦੇ ਵਿੱਚ ਉਹਨਾਂ ਦੇ ਰੋਗ ਨਿਵਾਰਨ ਪ੍ਰੋਪਰਟੀ ਅਤੇ ਉਹਨਾਂ ਦੀ ਜਿਹੜੀ ਕਿਰਿਆਸ਼ੀਲ ਤੱਤ ਹੈ ਉਹਨਾਂ ਨੂੰ ਅਸੀਂ ਖੰਗੋਲ ਕੇ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਸਰਚ ਦੇ ਮੁਤਾਬਕ, ਅਤੇ ਉਸ ਤੋਂ ਬਾਅਦ ਉਹਨੂੰ ਕਲੀਨਿਕਲੀ ਯੂਜ਼ ਕਰਕੇ ਉਹਨਾਂ ਦੀ ਇੰਪੋਰਟੈਂਸ ਦੇਖਦੇ ਹਾਂ ਵੀ ਕਿਹੜੀ ਜੜੀ ਬੂਟੀ ਲੈਣ ਦੇ ਨਾਲ ਸਾਨੂੰ ਕੀ ਅੱਗੇ ਫਾਇਦੇ ਹੁੰਦੇ ਹਨ। ਦੇਖੋ ਜੜੀ ਬੂਟੀਆਂ ਦੇ ਵਿੱਚ ਇੱਕ ਸਭ ਨੂੰ ਵੱਡੀ ਗੱਲ ਕੀ ਹੈ, ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਜਿਹਨੂੰ ਅਸੀਂ ਅੱਜ ਕੱਲ੍ਹ ਕਹਿ ਦਿੰਦੇ ਹਾਂ ਵੀ ਭਾਈ ਇਹਨਾਂ ਦੇ ਵਿੱਚ ਜਿਹੜੀ ਜੜੀ ਬੂਟੀਆਂ ਹਨ ਉਹਨਾਂ ਦਾ ਸਾਡੇ ਕੋਲ ਐਗਜ਼ੈਕਟ ਮਕੈਨਿਜ਼ਮ ਆਫ ਐਕਸ਼ਨ ਨਹੀਂ ਹੈ ਜਿਹਨੂੰ ਅਸੀਂ ਕਿਰਿਆ ਦੀ ਵਿਧੀ, ਬਟ ਮੈਂ ਇੱਕ ਗੱਲ ਕਲੀਅਰ ਕਰਨੀ ਚਾਹੂੰਗਾ ਵੀ ਜਿਹੜੀਆਂ ਜੜੀ ਬੂਟੀਆਂ ਹਨ ਆਲਮੋਸਟ ਇਹਨਾਂ ਦੀ ਕਿਰਿਆ ਦੀ ਵਿਧੀ ਜਿਹੜੀਆਂ ਹੁੰਦੀਆਂ ਹਨ ਉਹ ਜਿਵੇਂ ਸਿਗਨਲਿੰਗ ਪਾਥਵੇ ਹੈ ਉਹਨਾਂ ਨੂੰ ਪਾਸ ਨਹੀਂ ਹੋਣ ਦਿੰਦੀਆਂ। ਉਸ ਤੋਂ ਬਾਅਦ ਕੀ ਹੈ ਸੈਲੂਲਰ ਜਿਹੜੀਆਂ ਪਾਚਨ ਪ੍ਰਕਿਰਿਆਵਾਂ ਹਨ ਉਹਨਾਂ ਦੇ ਵਿੱਚ ਜਿਹੜੇ ਐਨਜ਼ਾਈਮ ਹੈ, ਕਿਉਂਕਿ ਬੇਸਿਕਲੀ ਆਪਾਂ ਆਪਣੀ ਬੋਡੀ ਦੇ ਵਿੱਚ ਇੱਕ ਥੁੱਕ ਤੋਂ ਸਟਾਰਟ ਹੋ ਜਾਂਦਾ ਹੈ ਜਿਹਨੂੰ ਅਸੀਂ ਅਮਾਈਲੇਜ਼ ਕਹਿ ਦਿੰਦੇ ਹਾਂ, ਇੱਕ ਐਨਜ਼ਾਈਮ ਹੁੰਦਾ ਹੈ, ਅਮਾਈਲੇਜ਼ ਤੋਂ ਸਟਾਰਟ ਹੋ ਕੇ ਇਹ ਗੱਲ ਜਾਂਦੀ ਹੈ ਆਪਣੀ ਐਂਡ ਤੱਕ ਜਦੋਂ ਆਪਣੀ ਬੋਡੀ ਨੂੰ ਕਿਸੇ ਵੀ ਚੀਜ਼ ਨੂੰ ਅਬਜ਼ੋਰਬ ਕਰਨ ਤੋਂ ਬਾਅਦ ਉਹਦੀ ਐਲੀਮੀਨੇਸ਼ਨ ਹੁੰਦੀ ਹੈ, ਜਦੋਂ ਐਲੀਮੀਨੇਸ਼ਨ ਹੁੰਦੀ ਹੈ ਜਿਹਨੂੰ ਅਸੀਂ ADME ਕਹਿ ਦਿੰਦੇ ਹਾਂ ਐਕਸਕ੍ਰੀਸ਼ਨ, ਐਕਸਕ੍ਰੀਸ਼ਨ ਦੇ ਵਿੱਚ ਵੀ ਆਪਣੀ ਬੋਡੀ ਦੇ ਵਿੱਚ ਐਨਜ਼ਾਈਮ ਦਾ ਰੋਲ ਸਭ ਤੋਂ ਪਹਿਲੇ ਨੰਬਰ ਤੇ ਹੁੰਦਾ ਹੈ। ਜੇ ਆਪਣੀ ਬੋਡੀ ਦੇ ਵਿੱਚ ਐਨਜ਼ਾਈਮੈਟਿਕ ਰਿਐਕਸ਼ਨ ਨਾ ਹੋਣ, ਇਸ ਦੇ ਵਿੱਚ ਪ੍ਰੋਬਲਮ ਇਹ ਹੋ ਸਕਦੀ ਹੈ ਵੀ ਆਪਣੀ ਜਿਹੜੀ ਬੋਡੀ ਦੇ ਵਿੱਚ ਜੋ ਵੀ ਆਪਾਂ ਭੋਜਨ ਖਾਂਦੇ ਹਾਂ ਉਹਦੀ ਡਾਈਜੈਸ਼ਨ ਤੱਕ ਨਹੀਂ ਹੋ ਸਕਦੀ, ਡਾਈਜੈਸ਼ਨ ਨਹੀਂ ਹੋਏਗੀ ਅੱਗੇ ਆਪਣਾ ਜਿਹੜਾ ਮਲ ਹੈ ਉਹ ਨਹੀਂ ਬਣਨਾ। ਸੋ ਇਸ ਦੇ ਵਿੱਚ ਮੈਂ ਇਹੀ ਕਹੂੰਗਾ ਵੀ ਜਿਹੜੀਆਂ ਐਨਜ਼ਾਈਮ ਹੈ, ਐਨਜ਼ਾਈਮ ਕਨਵਰਜ਼ਨ ਹੁੰਦੀ ਹੈ ਇੱਕ ਦੂਜੇ ਤੋਂ, ਮਤਲਬ ਜੜੀ ਬੂਟੀਆਂ ਦੇ ਵਿੱਚ ਵੀ ਐਨਜ਼ਾਈਮ ਹੁੰਦੇ ਹਨ ਤੇ ਆਪਣੀ ਬੋਡੀ ਦੇ ਵਿੱਚ ਵੀ ਸਰੀਰ ਵਿੱਚ ਵੀ ਐਨਜ਼ਾਈਮ ਹੁੰਦੇ ਹਨ। ਇਹ ਜਿਹੜੇ ਐਨਜ਼ਾਈਮ ਹੁੰਦੇ ਹਨ ਇਹ ਐਨਜ਼ਾਈਮ ਦੇ ਨਾਲ ਰਿਐਕਟ ਕਰਕੇ ਔਰ ਐਨਜ਼ਾਈਮ ਦੇ ਨਾਲ ਰਿਐਕਟ ਕਰਕੇ ਇੱਕ ਸੂਖਮ ਐਟਮੋਸਫੇਅਰ ਜਾਂ ਇੱਕ ਵਾਤਾਵਰਣ ਬਣਾਉਂਦੇ ਹਨ ਸਰੀਰ ਦੇ ਵਿੱਚ, ਜਿਨ੍ਹਾਂ ਦੇ ਨਾਲ ਇੱਕ ਸਿੰਪਲ ਤਰੀਕੇ ਦੇ ਨਾਲ ਆਪਣੀ ਬੋਡੀ ਉਸ ਚੀਜ਼ ਨੂੰ ਚਲਾ ਸਕੇ। ਉਸ ਤੋਂ ਬਾਅਦ ਇਹਨਾਂ ਦੇ ਵਿੱਚ ਜਿਹੜੀ ਸੋਜਿਸ਼ ਮਾਰਗਾਂ ਹੈ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਰਿਐਕਟਿਵ ਆਕਸੀਜਨ, ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ, ਦੂਜਾ ਕੋਕਸ ਇਨਹਿਬਿਟਰ ਜਿਹਨੂੰ ਸਾਈਕਲੋਆਕਸੀਜਨੇਜ਼, ਉਸ ਤੋਂ ਬਾਅਦ ਲੌਕਸ ਇਨਹਿਬਿਟਰ ਲਾਈਪੋਆਕਸੀਜਨੇਜ਼ ਇਨਹਿਬਿਟਰ, ਇਹਨਾਂ ਸਾਰਿਆਂ ਨੂੰ ਰੋਕਦਾ ਹੈ। ਉਸ ਤੋਂ ਬਾਅਦ ਸੈੱਲ ਦੀ ਪ੍ਰਗਤੀ ਨੂੰ ਰੋਕਣਾ ਤੇ ਉਹਨੂੰ ਘਟਾਉਣਾ ਇਹ ਇਹਨਾਂ ਦੇ ਵਿੱਚ ਹੁੰਦੀ ਹੈ। ਕਾਰਨ ਕੀ ਹੈ ਵੀ ਇਹਦੇ ਵਿੱਚ ਬੇਸਿਕਲੀ ਜਿਹੜੇ ਸੈੱਲ ਨੂੰ ਰੋਕਣਾ ਤੇ ਘਟਾਉਣਾ ਇੱਕ ਬਹੁਤ ਸਿੰਪਲ ਜਿਹਾ ਇਸ਼ੂ, ਹੁਣ ਅਸੀਂ ਕਹਿ ਸਕਦੇ ਸੈੱਲ ਦੀ ਵਾਧਾ ਨਹੀਂ ਹੋਣ ਦਿੰਦਾ, ਸੈੱਲ ਦਾ ਵਾਧਾ ਹੋਣਾ ਤੁਹਾਨੂੰ ਪਤਾ ਹੈ ਵੀ ਸੈੱਲ ਦਾ ਵਾਧਾ ਜੇ ਵੱਧ ਜੇ ਤਾਂ ਉਹ ਕੈਂਸਰ ਬਣ ਜਾਂਦਾ ਹੈ, ਜੇ ਘਟ ਜੇ ਤਾਂ ਉਹਨੂੰ ਅਸੀਂ ਅਪੋਪਟੋਸਿਸ ਕਹਿ ਦਿੰਦੇ ਜਿਹਨੂੰ ਅਸੀਂ ਕਹਿ ਦਿੰਦੇ ਸੈੱਲ ਡੈਥ। ਇਸ ਕਰਕੇ ਇਸ ਚੀਜ਼ ਨੂੰ ਇਸ ਸੈੱਲ ਦੀ ਗਰੋਥ ਨੂੰ ਇੱਕ ਫਿਲਹਾਲ ਨਿਯਮਿਤ ਮਾਤਰਾ ਦੇ ਵਿੱਚ ਰੱਖਦਾ ਹੈ, ਜਾਂ ਉਹ ਨਾ ਉਹਦਾ ਵਧਣ ਦਿੰਦਾ ਹੈ ਨਾ ਉਹਨੂੰ ਘਟਣ ਦਿੰਦਾ ਹੈ। ਅੰਤ ਵਿੱਚ ਮੈਂ ਇਹੀ ਕਹੂੰਗਾ ਇੱਕ DNA ਜਿਹੜਾ ਆਪਣੇ ਕੋਲ ਆਪਣੀ ਬੋਡੀ ਦੇ ਵਿੱਚ ਸਭ ਨੂੰ ਇੰਪੋਰਟੈਂਟ ਚੀਜ਼ ਹੈ, DNA ਨੂੰ ਅਫੈਕਟ ਨਹੀਂ ਹੋਣ ਦਿੰਦਾ ਜਿੰਨੀਆਂ ਵੀ ਆਪਣੀ ਜੜੀ ਬੂਟੀਆਂ ਦੇ ਵਿੱਚ ਕਿਰਿਆਸ਼ੀਲ ਤੱਤ ਹੁੰਦੇ ਹਨ। ਇਸ ਤੋਂ ਬਾਅਦ ਮੈਂ ਇਹ ਕਹੂੰਗਾ ਵੀ ਜਿੰਨੀਆਂ ਵੀ ਆਪਣੀਆਂ ਆਯੁਰਵੈਦਿਕ ਫਾਰਮੂਲੇਸ਼ਨਾਂ ਜਾਂ ਆਯੁਰਵੈਦਿਕ ਸਾਡੇ ਕੋਲ ਰਸ ਹਨ, ਨਿਚੋੜ ਹਨ, ਇਹ ਫਿਲਹਾਲ ਇਹ ਜੜੀ ਬੂਟੀਆਂ ਦਾ ਹੀ ਸਰੋਤ ਹੁੰਦੇ ਹਨ, ਅਤੇ ਇਹਨਾਂ ਨੂੰ ਯੂਜ਼ ਕਰਕੇ ਅਸੀਂ ਹਾਰਮੋਨਲ ਕੈਂਸਰ, ਡਾਇਬਟੀਜ਼, ਉਸ ਤੋਂ ਬਾਅਦ ਥਾਇਰਾਇਡ, ਅਨੇਕਾਂ ਬਿਮਾਰੀਆਂ ਦੇ ਨਿਵਾਰ ਕਰ ਸਕਦੇ ਹਾਂ। ਸੋ ਕੁੱਲ ਮਿਲਾ ਕੇ ਮੈਂ ਇਹੀ ਕਹੂੰਗਾ ਜਿਹੜੀ ਜੜੀ ਬੂਟੀਆਂ ਦੀਆਂ ਦਵਾਈਆਂ ਦੇ ਸੰਭਾਵੀ ਸਿਹਤ ਉਤਸ਼ਾਹਜਨਕ ਪ੍ਰਭਾਵ ਹੁੰਦੇ ਹਨ, ਬਟ ਸਾਨੂੰ ਪਛਾਣਨ ਦੀ ਲੋੜ ਹੈ। ਜੜੀ ਬੂਟੀਆਂ ਅਤੇ ਮਸਾਲਿਆਂ ਵਿੱਚੋਂ ਫਾਈਟੋਕੈਮੀਕਲ ਹੁੰਦੇ ਹਨ ਜੋ ਬਾਇਓਐਕਟਿਵ ਅਣੂ ਹੁੰਦੇ ਹਨ, ਮਤਲਬ ਇਹਨਾਂ ਦੇ ਵਿੱਚ ਐਲਕਲਾਇਡਸ, ਫਲੇਵਨੋਇਡਸ, ਟਰਪੀਨੋਇਡਸ ਅਤੇ ਗਲਾਈਕੋਸਾਈਡਸ। ਦੇਖੋ ਜਿਹੜੇ ਅੱਗੇ ਤੁਹਾਨੂੰ ਮੈਂ ਇਹ ਦੱਸਿਆ ਬਾਇਓਐਕਟਿਵ ਕੰਸਟੀਟੈਂਟ ਹੁੰਦੇ ਹਨ, ਇਹ ਬਾਇਓਐਕਟਿਵ ਕੰਸਟੀਟੈਂਟ ਬਹੁਤ ਅੰਦਰ ਤੱਕ ਵਾਲਾ ਕਨਸੈਪਟ ਹੈ ਜਿਹਨੂੰ ਅਸੀਂ ਫਾਰਮਾਕੋਗਨੋਸੀ ਇੱਕ ਬ੍ਰਾਂਚ ਹੈ, ਸ਼ਾਖਾ ਹੈ ਜਿਹਨੂੰ ਅਸੀਂ ਫਾਰਮੈਸੀ ਦੀ ਬ੍ਰਾਂਚ ਕਹਿ ਦਿੰਦੇ ਹਾਂ, ਉਸ ਦੇ ਵਿੱਚ ਅਸੀਂ ਜੜੀ ਬੂਟੀਆਂ ਦੀ ਸਟੱਡੀ ਕਰਦੇ ਹਾਂ। ਨਿਚੋੜ ਦੇ ਵਿੱਚ ਮੈਂ ਇਹ ਕਹੂੰਗਾ ਵੀ ਜੜੀ ਬੂਟੀਆਂ ਉਹ ਚੀਜ਼ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਸਪਲੀਮੈਂਟ ਦਾ ਸਬਸਟੀਟਿਊਟ ਕਰ ਸਕਦੇ ਹਾਂ, ਕਿਹਨਾਂ ਦੇ ਪ੍ਰਤੀ, ਇੱਕ ਸਿੰਥੈਟਿਕ ਦਵਾਈਆਂ ਦੇ ਪ੍ਰਤੀ। ਅੰਤ ਵਿੱਚ ਇੱਕ ਕਹਿਣਾ ਚਾਹੂੰਗਾ ਵੀ ਬਹੁਤ ਧੰਨਵਾਦ।
1: ਔਸ਼ਧ ਵਾਲੇ ਪੌਦਿਆਂ ਦਾ ਵਿਗਿਆਨ, ਇਸ ਵਿਸ਼ੇ ਤੇ ਇਹ ਸੀ ਡਾਕਟਰ ਗੁਰਿੰਦਰ

ਤਰਦੀਪ ਸਿੰਘ ਹੋਰਾਂ ਦੀ ਵਾਰਤਾ। ਗਿਆਨ ਵਿਗਿਆਨ ਦੀ ਅਗਲੀ ਖਬਰ। ਧਰਤੀ ਕਿੰਨੀ ਰਹੱਸਮਈ ਹੈ, ਕਿੰਨੀਆਂ ਸਾਰੀਆਂ ਚੀਜ਼ਾਂ ਨੇ ਚਾਨਣ ਨੂੰ। ਕੀ ਆਪਾਂ ਜਾਣਦੇ ਹਾਂ ਕਿ ਧਰਤੀ ਕਿੰਨੀ ਤੇਜ਼ੀ ਨਾਲ ਘੁੰਮਦੀ ਹੈ? ਧਰਤੀ ਜਿੰਨੀ ਤੇਜ਼ੀ ਨਾਲ ਚਾਪਦੀ ਹੈ, ਉਸ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਘੁੰਮ ਰਹੀ ਹੈ। ਇਹ ਵੀ ਵਿਗਿਆਨ ਹੈ। ਆਓ ਜਾਣਦੇ ਹਾਂ ਇਸ ਬਾਰੇ। ਧਰਤੀ ਕਿੰਨੀ ਤੇਜ਼ੀ ਨਾਲ ਘੁੰਮ ਰਹੀ ਹੈ? ਧਰਤੀ ਜਿੰਨੀ ਤੇਜ਼ੀ ਨਾਲ ਚਾਪਦੀ ਹੈ, ਉਸ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਘੁੰਮ ਰਹੀ ਹੈ। ਇਹ ਮਹਿਸੂਸ ਹੋ ਸਕਦਾ ਹੈ ਕਿ ਅਸੀਂ ਸਥਿਰ ਖੜ੍ਹੇ ਹਾਂ, ਪਰ ਧਰਤੀ ਹੈਰਾਨੀਜਨਕ ਗਤੀ ਨਾਲ ਪੁਲਾੜ ਵਿੱਚੋਂ ਲੰਘ ਰਹੀ ਹੈ। ਤਾਂ ਧਰਤੀ ਸੂਰਜ ਦੇ ਦੁਆਲੇ ਕਿੰਨੀ ਤੇਜ਼ੀ ਨਾਲ ਘੁੰਮ ਰਹੀ ਹੈ? ਜਵਾਬ ਤੁਹਾਨੂੰ ਹੈਰਾਨ ਕਰ ਸਕਦਾ ਹੈ। ਧਰਤੀ ਸੂਰਜ ਦੁਆਲੇ 67,100 ਮੀਲ ਪ੍ਰਤੀ ਘੰਟਾ 30 ਕਿਲੋਮੀਟਰ ਪ੍ਰਤੀ ਸਕਿੰਡ ਦੀ ਰਫ਼ਤਾਰ ਨਾਲ ਘੁੰਮਦੀ ਹੈ। ਏਰੀਓ ਡੀ ਜਨੇਰੀਓ ਤੋਂ ਕੇਪ ਟਾਊਨ ਜਾਂ ਫਿਰ ਵਿਕਲਪਿਕ ਤੌਰ 'ਤੇ ਲੰਡਨ ਤੋਂ ਨਿਊਯਾਰਕ ਤੱਕ ਲਗਭਗ 3 ਮਿੰਟਾਂ ਵਿੱਚ ਯਾਤਰਾ ਕਰਨ ਦੇ ਬਰਾਬਰ ਹੈ। ਆਪਣੇ ਪੰਨ ਤੋਂ ਇਲਾਵਾ ਧਰਤੀ ਪੁਲਾੜ ਵਿੱਚੋਂ ਹੋਰ ਕਿਵੇਂ ਘੁੰਮ ਰਹੀ ਹੈ? ਸੂਰਜ ਦੁਆਲੇ ਘੁੰਮਣ ਦੇ ਨਾਲ ਨਾਲ ਸੂਰਜ ਅਤੇ ਧਰਤੀ ਸਾਡੀ ਗਲੈਕਸੀ ਦੇ ਸੰਘਣੇ ਕੇਂਦਰ ਦੁਆਲੇ ਲਗਭਗ 447,000 ਮੀਲ ਪ੍ਰਤੀ ਘੰਟਾ ਪ੍ਰਤੀ ਦੀ ਰਫ਼ਤਾਰ ਨਾਲ ਘੁੰਮ ਰਹੇ ਨੇ। ਸਾਡੀ ਗਲੈਕਸੀ ਬਦਲੇ ਵਿੱਚ ਸਾਡੇ ਆਲੇ ਦੁਆਲੇ ਦੀਆਂ ਹੋਰ ਗਲੈਕਸੀਆਂ ਦੇ ਸਾਪੇਖਕ ਘੁੰਮ ਰਹੀ ਹੈ ਅਤੇ ਇਸ ਲਈ ਬ੍ਰਹਿਮੰਡ ਵਿੱਚ ਸਾਰਾ ਪੁੰਜ ਲਗਾਤਾਰ ਨੱਚ ਰਿਹਾ ਹੈ। ਇਸ ਹੀ ਚੱਕਰਵਾਤ ਦੀ ਗਤੀ ਸੂਰਜੀ ਪ੍ਰਣਾਲੀ ਦੇ ਹੋਰ ਗ੍ਰਹਿਆਂ ਦੇ ਮੁਕਾਬਲੇ ਕਿਵੇਂ ਹੈ? ਜਾਣਦੇ ਹਾਂ ਇਸ ਬਾਰੇ। ਕਿਸੇ ਹੋਰ ਸਰੀਰ ਦੇ ਦੁਆਲੇ ਗੋਲਾਕਾਰ ਔਰਬਿਟ ਵਿੱਚ ਰਹਿਣ ਲਈ ਤੁਹਾਨੂੰ ਕਿੰਨੀ ਤੇਜ਼ੀ ਨਾਲ ਅੱਗੇ ਵਧਣ ਦੀ ਲੋੜ ਹੈ, ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਦੋਵੇਂ ਸਰੀਰ ਇੱਕ ਦੂਜੇ ਤੋਂ ਕਿੰਨੀ ਦੂਰ ਨੇ। ਸੂਰਜ ਦੇ ਨੇੜੇ ਗ੍ਰਹਿ ਧਰਤੀ ਨਾਲੋਂ ਤੇਜ਼ੀ ਨਾਲ ਘੁੰਮ ਰਹੇ ਨੇ। ਬੁੱਧ ਗ੍ਰਹਿ ਧਰਤੀ ਨਾਲੋਂ 1.6 ਗੁਣਾ ਤੇਜ਼ 105,000 ਕਿਲੋਮੀਟਰ ਦੀ ਰਫ਼ਤਾਰ ਨਾਲ ਘੁੰਮ ਰਿਹਾ ਹੈ। ਸਪੈਕਟ੍ਰਮ ਦੇ ਦੂਜੇ ਸਿਰ 'ਤੇ ਨੈਪਚਿਊਨ ਹੈ, ਜੋ ਕਿ ਸੂਰਜ ਵਾਲੇ ਧਰਤੀ ਦੀ ਗਤੀ ਦੇ ਸਿਰਫ 18% 12,200 ਕਿਲੋਮੀਟਰ ਦੀ ਰਫ਼ਤਾਰ ਨਾਲ ਘੁੰਮ ਰਿਹਾ ਹੈ। ਧਰਤੀ ਦਾ ਸਪਿਨ ਸਥਿਰ ਹੈ, ਪਰ ਗਤੀ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿਸ ਅਕਸ਼ਾਂਸ਼ 'ਤੇ ਸਥਿਤ ਹੋ। ਇੱਥੇ ਇੱਕ ਉਦਾਹਰਣ ਹੈ। ਨਾਸਾ ਦੇ ਅਨੁਸਾਰ ਕੇਰਾ ਲਗਭਗ 24,898 ਮੀਲ ਹੈ। ਇਸ ਖੇਤਰ ਨੂੰ ਭੂਮੱਧ ਰੇਖਾ ਵੀ ਕਿਹਾ ਜਾਂਦਾ ਹੈ। ਜੇਕਰ ਤੁਸੀਂ ਅੰਦਾਜ਼ਾ ਲਗਾਉਂਦੇ ਹੋ ਕਿ ਇੱਕ ਦਿਨ 24 ਘੰਟੇ ਲੰਬਾ ਹੈ, ਤਾਂ ਤੁਸੀਂ ਕੇਰੇ ਨੂੰ ਦਿਨ ਦੀ ਲੰਬਾਈ ਨਾਲ ਵੰਡਦੇ ਹੋ। ਇਹ ਭੂਮੱਧ ਰੇਖਾ 'ਤੇ ਲਗਭਗ 1,037 ਮੀਲ ਪ੍ਰਤੀ ਘੰਟੇ ਦੀ ਗਤੀ ਪੈਦਾ ਕਰਦਾ ਹੈ। ਪੁਲਾੜ ਏਜੰਸੀਆਂ ਧਰਤੀ ਦੇ ਘੁੰਮਣ ਦਾ ਫਾਇਦਾ ਉਠਾਉਣਾ ਪਸੰਦ ਕਰਦੀਆਂ ਨੇ। ਉਦਾਹਰਣ ਵਜੋਂ, ਜੇਕਰ ਉਹ ਮਨੁੱਖਾਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਭੇਜ ਰਹੇ ਨੇ, ਤਾਂ ਅਜਿਹਾ ਕਰਨ ਲਈ ਤਰਜੀਹੀ ਸਥਾਨ ਭੂਮੱਧ ਰੇਖਾ ਦੇ ਨੇੜੇ ਹੈ। ਇਸੇ ਕਰਕੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਕਾਰਗੋ ਮਿਸ਼ਨ ਉਦਾਹਰਣ ਵਜੋਂ ਫਲੋਰੀਡਾ ਤੋਂ ਲਾਂਚ ਕੀਤੇ ਜਾਂਦੇ ਨੇ। ਅਜਿਹਾ ਕਰਕੇ ਤੇ ਧਰਤੀ ਦੇ ਘੁੰਮਣ ਵਾਂਗ ਹੀ ਦਿਸ਼ਾ ਵਿੱਚ ਲਾਂਚ ਕਰਕੇ ਰਾਕਟਾਂ ਨੂੰ ਪੁਲਾੜ ਵਿੱਚ ਉੱਡਣ ਵਿੱਚ ਮਦਦ ਕਰਨ ਲਈ ਇੱਕ ਗਤੀ ਬੂਸਟ ਮਿਲਦੀ ਹੈ। ਧਰਤੀ ਦਾ ਘੁੰਮਣਾ ਬੇਸ਼ੱਕ ਸਪੇਸ ਵਿੱਚ ਸਾਡੇ ਕੋਲ ਇੱਕੋ ਇੱਕ ਗਤੀ ਨਹੀਂ ਹੈ। ਕਾਰਨੇਲ ਦੇ ਅਨੁਸਾਰ ਸੂਰਜ ਵਾਲੇ ਸਾਡੀ ਓਰਬਿਟਲ ਗਤੀ ਲਗਭਗ 67,000 ਮੀਲ ਪ੍ਰਤੀ ਘੰਟੇ ਹੈ। ਅਸੀਂ ਇਸ ਦੀ ਗਣਨਾ ਬੁਨਿਆਦੀ ਜਿਓਮੈਟਰੀ ਨਾਲ ਕਰ ਸਕਦੇ ਹਾਂ। ਪਹਿਲਾਂ ਸਾਨੂੰ ਇਹ ਪਤਾ ਲਗਾਉਣਾ ਪਵੇਗਾ ਕਿ ਧਰਤੀ ਕਿੰਨੀ ਦੂਰ ਯਾਤਰਾ ਕਰਦੀ ਹੈ। ਧਰਤੀ ਨੂੰ ਸੂਰਜ ਦਾ ਚੱਕਰ ਲਗਾਉਣ ਵਿੱਚ ਲਗਭਗ 365 ਦਿਨ ਲੱਗਦੇ ਨੇ। ਓਰਬਿਟਲ ਇੱਕ ਅੰਡਾਕਾਰ ਹੈ, ਪਰ ਗਣਿਤ ਨੂੰ ਸਰਲ ਬਣਾਉਣ ਲਈ ਮੰਨ ਲਓ ਕਿ ਇਹ ਇੱਕ ਚੱਕਰ ਹੈ। ਇਸ ਲਈ ਧਰਤੀ ਦਾ ਓਰਬਿਟਲ ਇੱਕ ਚੱਕਰ ਦਾ ਘੇਰਾ ਹੈ। ਅੰਤਰਰਾਸ਼ਟਰੀ ਖਗੋਲ ਵਿਗਿਆਨ ਯੂਨੀਅਨ ਦੇ ਅਨੁਸਾਰ ਧਰਤੀ ਤੋਂ ਸੂਰਜ ਦੀ ਦੂਰੀ, ਜਿਸ ਨੂੰ ਖਗੋਲੀ ਇਕਾਈ ਕਿਹਾ ਜਾਂਦਾ ਹੈ, 92,255,807 ਮੀਲ ਹੈ। ਇਹ ਰੇਡੀਅਸ ਹੈ। ਇਸ ਲਈ ਇੱਕ ਸਾਲ ਵਿੱਚ ਧਰਤੀ ਲਗਭਗ 584 ਮਿਲੀਅਨ ਮੀਲ 940 ਮਿਲੀਅਨ ਕਿਲੋਮੀਟਰ ਯਾਤਰਾ ਕਰਦੀ ਹੈ, ਕਿਉਂਕਿ ਗਤੀ ਸਮੇਂ ਵਿੱਚ ਤੈਅ ਕੀਤੀ ਗਈ ਦੂਰੀ ਦੇ ਬਰਾਬਰ ਹੈ। ਇਸ ਲਈ ਧਰਤੀ ਦੀ ਗਤੀ ਦੀ ਗਣਨਾ 584 ਮਿਲੀਅਨ ਮੀਲ ਨੂੰ 365.25 ਦਿਨਾਂ ਨਾਲ ਵੰਡ ਕੇ ਅਤੇ ਉਸ ਨਤੀਜੇ ਨੂੰ 24 ਘੰਟਿਆਂ ਨਾਲ ਵੰਡ ਕੇ ਕੀਤੀ ਜਾਂਦੀ ਹੈ, ਤਾਂ ਜੋ ਮੀਲ ਪ੍ਰਤੀ ਘੰਟਾ ਜਾਂ ਕਿਲੋਮੀਟਰ ਪ੍ਰਤੀ ਘੰਟਾ ਪ੍ਰਾਪਤ ਕੀਤਾ ਜਾ ਸਕੇ। ਇਸ ਲਈ ਧਰਤੀ ਪ੍ਰਤੀ ਦਿਨ ਲਗਭਗ 1.6 ਮਿਲੀਅਨ ਮੀਲ ਹੈ ਜਾਂ ਫਿਰ 66,687 ਮੀਲ ਪ੍ਰਤੀ ਘੰਟੇ ਯਾਤਰਾ ਕਰਦੀ ਹੈ। ਆਕਾਸ਼ ਗੰਗਾ ਵਿੱਚ ਸੂਰਜ ਦਾ ਆਪਣਾ ਇੱਕ ਚੱਕਰ ਹੈ। ਸੂਰਜ ਗਲੈਕਸੀ ਦੇ ਕੇਂਦਰ ਤੋਂ ਲਗਭਗ 25,000 ਪ੍ਰਕਾਸ਼ ਸਾਲ ਦੂਰ ਹੈ ਅਤੇ ਆਕਾਸ਼ ਗੰਗਾ ਘੱਟੋ ਘੱਟ 100,000 ਪ੍ਰਕਾਸ਼ ਸਾਲ ਦੂਰ ਹੈ। ਸਟੈਨਫੋਰਡ ਯੂਨੀਵਰਸਿਟੀ ਦੇ ਅਨੁਸਾਰ ਸਾਨੂੰ ਕੇਂਦਰ ਤੋਂ ਲਗਭਗ ਅੱਧਾ ਦੂਰ ਮੰਨਿਆ ਜਾਂਦਾ ਹੈ। ਸੂਰਜ ਤੇ ਸੂਰਜੀ ਸਿਸਟਮ 200 ਕਿਲੋਮੀਟਰ ਪ੍ਰਤੀ ਸਕਿੰਡ ਦੀ ਰਫ਼ਤਾਰ ਨਾਲ ਜਾਂ ਫਿਰ ਔਸਤਨ 448,000 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਅੱਗੇ ਵਧੇ ਪ੍ਰਤੀਤ ਹੁੰਦੇ ਨੇ। ਇਸ ਤੇਜ਼ ਰਫ਼ਤਾਰ

0: ਵੀ ਸੂਰਜੀ ਸਿਸਟਮ ਨੂੰ ਆਕਾਸ਼ ਗੰਗਾ ਦੇ ਆਲੇ ਦੁਆਲੇ ਘੁੰਮਣ ਲਈ ਲਗਭਗ 230 ਮਿਲੀਅਨ ਸਾਲ ਲੱਗਣਗੇ। ਆਕਾਸ਼ ਗੰਗਾ ਵੀ ਦੂਜਿਆਂ ਗਲੈਕਸੀਆਂ ਦੇ ਮੁਕਾਬਲੇ ਪੁਲਾੜ ਵਿੱਚ ਘੁੰਮਦੀ ਹੈ। ਲਗਭਗ 4 ਅਰਬ ਸਾਲਾਂ ਵਿੱਚ ਆਕਾਸ਼ ਗੰਗਾ ਆਪਣੇ ਨਜ਼ਦੀਕੀ ਗੁਆਂਢੀ ਐਂਡਰੋਮੈਂਡਾ ਗਲੈਕਸੀ ਨਾਲ ਟਕਰਾ ਜਾਵੇਗੀ। ਦੋਵੇਂ ਇੱਕ ਦੂਜੇ ਵੱਲ ਲਗਭਗ 70 ਮੀਲ ਪ੍ਰਤੀ ਸਕਿੰਟ 112 ਕਿਲੋਮੀਟਰ ਪ੍ਰਤੀ ਸਕਿੰਟ ਦੀ ਰਫਤਾਰ ਨਾਲ ਦੌੜ ਰਹੇ ਨੇ। ਇਸ ਲਈ ਬ੍ਰਹਿਮੰਡ ਵਿੱਚ ਹਰ ਚੀਜ਼ ਗਤੀ ਵਿੱਚ ਹੈ। ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਹੈ ਕਿ ਤੁਹਾਨੂੰ ਇਸ ਵੇਲੇ ਪੁਲਾੜ ਵਿੱਚ ਸੁੱਟ ਦਿੱਤਾ ਜਾਵੇਗਾ, ਕਿਉਂਕਿ ਧਰਤੀ ਦੀ ਗੁਰੂਤਾ ਸ਼ਕਤੀ ਇਸੇ ਘੁੰਮਣ ਦੀ ਗਤੀ ਦੇ ਮੁਕਾਬਲੇ ਇੰਨੀ ਤੇਜ਼ ਹੈ। ਇਸ ਦੇ ਸਭ ਤੋਂ ਮਜ਼ਬੂਤ ਬਿੰਦੂ 'ਤੇ ਜੋ ਭੂਮੱਧ ਰੇਖਾ 'ਤੇ ਹੈ, ਸੈਂਟਰੀਪੇਟਲ ਪ੍ਰਵੇਗ ਧਰਤੀ ਦੀ ਗੁਰੂਤਾ ਸ਼ਕਤੀ ਨੂੰ ਲਗਭਗ 0.3% ਦਾ ਮੁਕਾਬਲਾ ਕਰਦਾ ਹੈ। ਨਾਸਾ ਕਹਿੰਦਾ ਹੈ ਕਿ ਧਰਤੀ ਦੇ ਆਪਣੇ ਘੁੰਮਣ ਨੂੰ ਰੋਕਣ ਦੀ ਸੰਭਾਵਨਾ ਅਗਲੇ ਕੁਝ ਅਰਬ ਸਾਲਾਂ ਲਈ ਲਗਭਗ 0 ਹੈ। ਹਾਲਾਂਕਿ ਸਿਧਾਂਤਕ ਤੌਰ 'ਤੇ ਜੇਕਰ ਧਰਤੀ ਅਚਾਨਕ ਘੁੰਮਣਾ ਬੰਦ ਕਰ ਦਿੰਦੀ ਹੈ ਤਾਂ ਇੱਕ ਭਿਆਨਕ ਪ੍ਰਭਾਵ ਹੋਵੇਗਾ। ਵਾਯੂਮੰਡਲ ਹਜੇ ਵੀ ਧਰਤੀ ਦੇ ਘੁੰਮਣ ਦੀ ਅਸਲ ਗਤੀ 'ਤੇ ਚੱਲ ਰਿਹਾ ਹੋਵੇਗਾ। ਇਸਦਾ ਮਤਲਬ ਹੈ ਕਿ ਹਰ ਚੀਜ਼ ਜ਼ਮੀਨ ਤੋਂ ਵਹਿ ਜਾਵੇਗੀ, ਜਿਸ ਵਿੱਚ ਲੋਕ, ਇਮਾਰਤਾਂ ਅਤੇ ਇੱਥੋਂ ਤੱਕ ਕਿ ਰੁੱਖ, ਮਿੱਟੀ ਅਤੇ ਚੱਟਾਨ ਵੀ ਸ਼ਾਮਿਲ ਨੇ। ਨਾਸਾ ਨੇ ਅੱਗੇ ਕਿਹਾ ਹੈ ਕਿ ਹੋਵੇਗਾ ਜੇਕਰ ਇਹ ਪ੍ਰਕਿਰਿਆ ਹੋਰ ਹੌਲੀ ਹੌਲੀ ਹੁੰਦੀ। ਨਾਸਾ ਨੇ ਕਿਹਾ ਹੈ ਕਿ ਇਹ ਅਰਬਾਂ ਸਾਲਾਂ ਤੋਂ ਵੱਧ ਸੰਭਾਵਿਤ ਦ੍ਰਿਸ਼ ਹੈ, ਕਿਉਂਕਿ ਸੂਰਜ ਅਤੇ ਚੰਦਰਮਾ ਧਰਤੀ ਦੇ ਘੁੰਮਣ ਤੋਂ ਖਿੱਚ ਰਹੇ ਨੇ। ਇਸ ਸਾਲ ਮਨੁੱਖਾਂ, ਜਾਨਵਰਾਂ ਅਤੇ ਪੌਦਿਆਂ ਨੂੰ ਤਬਦੀਲੀ ਦੀ ਆਦਤ ਪਾਉਣ ਲਈ ਕਾਫ਼ੀ ਸਮਾਂ ਮਿਲੇਗਾ। ਭੌਤਿਕ ਵਿਗਿਆਨ ਦੇ ਨਿਯਮਾਂ ਅਨੁਸਾਰ ਧਰਤੀ ਆਪਣੀ ਘੁੰਮਣ ਦੀ ਗਤੀ ਨੂੰ ਸਭ ਤੋਂ ਹੌਲੀ ਕਰ ਸਕਦੀ ਹੈ ਹਰ 365 ਦਿਨਾਂ ਵਿੱਚ ਘੁੰਮਣ ਦੀ। ਉਸ ਸਥਿਤੀ ਨੂੰ ਸੂਰਜ ਸਮਕਾਲੀ ਕਿਹਾ ਜਾਂਦਾ ਹੈ ਤੇ ਸਾਡੇ ਗ੍ਰਹਿ ਦੇ ਇੱਕ ਪਾਸੇ ਨੂੰ ਹਮੇਸ਼ਾ ਸੂਰਜ ਵੱਲ ਮੂੰਹ ਕਰਨ ਲਈ ਮਜਬੂਰ ਕਰੇਗੀ ਤੇ ਦੂਜੇ ਪਾਸੇ ਨੂੰ ਸਥਾਈ ਤੌਰ ਤੇ ਦੂਰ ਹੋਣ ਲਈ ਮਜਬੂਰ ਕਰੇਗੀ। ਤੁਲਨਾ ਕਰ ਧਰਤੀ ਵਾਲੀ ਇੱਕ ਕੋਰੋਨਲ ਪੁੰਜ ਇੰਜੈਕਸ਼ਨ ਚਾਰਜਡ ਕਣ ਭੇਜਦਾ ਸੀ ਤੇ ਸਤਹ ਨਾਲ ਟਕਰਾਉਂਦਾ ਸੀ ਤੇ ਹਰ ਚੀਜ਼ ਨੂੰ ਰੇਡੀਏਸ਼ਨ ਵਿੱਚ ਨਹਾ ਦਿੰਦਾ ਸੀ। ਇੱਕ ਮਹੱਤਵਪੂਰਨ ਜੈਵਿਕ ਖਤਰਾ ਹੈ, ਨਾਸਾ ਨੇ ਕਿਹਾ ਹੈ। ਇਹ ਸੀ ਜਾਣਕਾਰੀ ਧਰਤੀ ਕਿੰਨੀ ਤੇਜ਼ੀ ਨਾਲ ਘੁੰਮ ਰਹੀ ਹੈ। ਇਸ ਨਾਲ ਹੀ ਗਿਆਨ ਵਿਗਿਆਨ ਦਾ ਅੰਕ ਹੁਣ ਸਮਾਪਤ ਹੁੰਦਾ ਹੈ। ਆਗਿਆ ਚਾਹਾਂਗੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗਿਆਨ ਵਿਗਿਆਨ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ। ਅਤੇ ਆਓ ਇੱਕ ਝਾਤ ਮਾਰਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ ਵੱਲ ਨੂੰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੈਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਨਾਲ ਗੱਲਬਾਤ ਕਰਨਗੇ। ਸ਼੍ਰੀ ਮੋਦੀ ਸੈਸ਼ਲਸ ਦੇ ਰਾਸ਼ਟਰਪਤੀ ਅਸੈਂਬਲੀ ਨੂੰ ਸੰਬੋਧਨ ਵੀ ਕਰਨਗੇ। ਪ੍ਰਧਾਨ ਮੰਤਰੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਉਦੋਂ ਤੱਕ ਕੈਲਾਸ਼ ਮਾਨਸਰੋਵਰ ਯਾਤਰਾ ਨਾ ਕਰਨ ਲਈ ਕਿਹਾ ਜਦੋਂ ਤੱਕ ਉਹਨਾਂ ਦੇ ਸਾਰੇ ਜ਼ਰੂਰੀ ਯਾਤਰਾ ਦਸਤਾਵੇਜ਼ ਪੂਰੇ ਨਾ ਹੋਣ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸਾਲਾਨਾ ਅਮਰਨਾਥ ਜੀ ਯਾਤਰਾ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਵੱਲੋਂ ਜੰਮੂ ਕਸ਼ਮੀਰ ਵਿੱਚ ਇੱਕ ਵਿਆਪਕ ਬਹੁ ਪੱਧਰੀ ਸੁਰੱਖਿਆ ਅਭਿਆਸ ਮੁਕੰਮਲ। ਸ਼ਰਧਾਲੂਆਂ ਦਾ ਯਾਤਰੀ ਬੇਸ ਕੈਂਪ ਵਿੱਚ ਪਹੁੰਚਣਾ ਸ਼ੁਰੂ। ਅਮਰੀਕੀ ਫੌਜ ਨੇ ਲਗਾਤਾਰ ਦੂਜੇ ਦਿਨ ਕਈ ਇਰਾਨੀ ਟਿਕਾਣਿਆਂ 'ਤੇ ਹਮਲੇ ਕੀਤੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਸੂਰਮਾ ਮੁਹਿੰਮ ਦੀ ਸ਼ੁਰੂਆਤ। ਨਸ਼ਾ ਛੱਡ ਚੁੱਕੇ ਨੌਜਵਾਨ ਹੋਰਨਾਂ ਲੋਕਾਂ ਨੂੰ ਨਸ਼ਾ ਛੱਡਣ 'ਚ ਕਰਨਗੇ ਮਦਦ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਨੂੰ ਖਤਮ ਕਰਨ ਲਈ ਇੱਕ ਸਾਂਝੀ ਸਮਾਜਿਕ ਲਹਿਰ ਦਾ ਸੱਦਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਅੱਜ ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ ਵਿਖੇ ਕਰਾਏ ਜਾ ਰਹੇ ਏਕ ਸ਼ਾਮ ਭਗਵਾਨ ਸ਼ਿਵ ਦੇ ਨਾਮ ਪ੍ਰੋਗਰਾਮ 'ਚ ਮਸ਼ਹੂਰ ਗਾਇਕ ਹੰਸ ਰਾਜ ਰਘੁਵੰਸ਼ੀ ਭਗਵਾਨ ਸ਼ਿਵ ਦਾ ਗੁਣਗਾਨ ਕਰਨਗੇ। ਪ੍ਰੋਗਰਾਮ ਸ਼ਾਮੀ ਕਰੀਬ 6 ਵਜੇ ਸ਼ੁਰੂ ਹੋਏਗਾ। ਭਾਰਤ ਦੇ ਕਿਦੰਬੀ ਸ਼੍ਰੀਕਾਂਤ US ਓਪਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਸਿੰਗਲਸ ਦੇ ਫਾਈਨਲ ਵਿੱਚ ਪਹੁੰਚ ਗਏ ਨੇ ਅਤੇ ਗੋਆ ਦੇ 14 ਸਾਲ ਏਥਨ ਵਾਜ਼ ਸਰਾਜ਼ਵੀਓ GM ਮਿਕਸ ਸ਼ਤਰੰਜ ਟੂਰਨਾਮੈਂਟ ਵਿੱਚ 3ਜਾ ਅਤੇ ਆਖਰੀ ਗ੍ਰੈਂਡ ਮਾਸਟਰ ਨਾਮ ਹਾਸਲ ਕਰਦਿਆਂ ਭਾਰਤ ਦੇ 96 ਸ਼ਤਰੰਜ ਗ੍ਰੈਂਡ ਮਾਸਟਰ ਬਣ ਗਏ ਨੇ। ਇਹ ਸਨ ਹੁਣ ਤੱਕ ਦੇ

ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹੈ ਤੁਹਾਡਾ ਆਪਣਾ ਦੋਸਤ ਗੌਰਵ। ਨਮਸਕਾਰ ਸਰੋਤਿਓ, ਕੀ ਹਾਲ ਚਾਲ ਹੈ? ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤਿਆਰ ਹੈ ਤੁਹਾਡਾ ਦੋਸਤ ਗੌਰਵ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੀ ਸਾਂਝ ਪਾ ਸਕਦੇ ਹੋ, ਸਾਨੂੰ ਫੋਨ ਕਰ ਸਕਦੇ ਹੋ। ਔਰ ਫੋਨ ਨੰਬਰ ਤਾਂ ਤੁਹਾਨੂੰ ਪਤਾ ਹੀ ਹੈ, ਜੇ ਨਹੀਂ ਪਤਾ ਤਾਂ ਇੱਕ ਵਾਰੀ ਫਿਰ ਦੱਸ ਦਿੰਦਾ, 0181 2813 0074। ਇਸ ਨੰਬਰ 'ਤੇ ਕਾਲ ਕਰਕੇ ਜੁੜ ਜਾਓ ਸਾਡੇ ਨਾਲ। ਇੱਕ ਹੋਰ ਨੰਬਰ ਦੱਸ ਦਿੰਦਾ, 0181 2342 1173। ਇਹ ਦੋਨਾਂ ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਹੋ। ਅਤੇ ਜਦੋਂ ਤੱਕ ਕਾਲ ਆਏਗੀ, ਪਹਿਲੀ ਕਿਉਂ ਨਾ ਪਹਿਲਾਂ ਗੀਤ ਤੁਹਾਨੂੰ ਸੁਣਾ ਦਈਏ। ਉਹੀ ਗੀਤ ਦੇ ਨਾਲ ਸ਼ੁਰੂਆਤ ਕਰਦੇ ਹਾਂ ਜਿਹਦਾ ਮਖੜਾ ਤੁਹਾਨੂੰ ਅਸੀਂ ਸੁਣਾਉਣ ਜਾ ਰਹੇ ਹਾਂ। ਆਓ ਸੁਣਦੇ ਹਾਂ।

0: ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼, ਔਰ ਸਾਡੇ ਪਹਿਲੇ ਕਾਲਰ ਦੋਸਤ ਸਾਡੇ ਨਾਲ ਜੁੜ ਚੁੱਕੇ ਨੇ। ਆਓ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਦੇ ਹਾਂ, ਦੇਖਦੇ ਨੇ ਕੌਣ ਹੈ, ਕਿੱਥੋਂ ਆਏ ਨੇ ਅਤੇ ਕੀ ਲੈ ਕੇ ਆਏ ਨੇ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਗੌਰਵ ਜੀ, ਗੁੱਡ ਮਾਰਨਿੰਗ ਜੀ।
0: ਗੁੱਡ ਮਾਰਨਿੰਗ ਜੀ, ਕੀ ਹਾਲ ਚਾਲ ਹੈ ਜੀ?
1: ਬਹੁਤ ਵਧੀਆ ਜੀ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਹੋ ਤੁਸੀਂ।
0: ਚਲੋ ਸ਼ੁਕਰੀਆ ਜੀ, ਤੁਹਾਨੂੰ ਪ੍ਰੋਗਰਾਮ ਪਸੰਦ ਆ ਰਿਹਾ। ਆਪਣੇ ਨਾਮ ਦੇ ਨਾਲ ਦੱਸ ਦਿਓ ਕਿ ਕੌਣ ਬੋਲ ਰਹੇ ਹੋ।
1: ਮੁੱਲਾ ਪਰ ਦਾਖਾ ਮੰਡੀ ਤੋਂ ਰਜੇਸ਼ ਜੈਨ ਬਿੱਟੂ ਬੋਲ ਰਹੇ ਹਾਂ ਜੀ।
0: ਰਜੇਸ਼ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਹੈਲੋ।
1: ਤੁਹਾਡਾ ਵੀ ਪੁਰਾਣੀ ਮੰਡੀ ਮੁੱਲਾ ਪਰ ਦਾਖਾ 'ਚ ਬਹੁਤ ਬਹੁਤ ਸਵਾਗਤ ਹੈ।
0: ਤਾਂ ਫਿਰ ਮਾਹੌਲ ਕੀ ਬਣਿਆ, ਬਾਰਿਸ਼ ਬੁਰਿਸ਼ ਆ ਗਈ ਜੀ ਤੁਹਾਡੇ ਵੱਲ?
1: ਹਾਂ ਜੀ, ਬਹੁਤ ਗਰਮੀ ਆ ਜੀ, ਬੱਦਲ ਗੇੜੇ ਜੇ ਦੇ ਕੇ ਮੁੜ ਜਾਂਦਾ।
0: ਅੱਛਾ, ਗੇੜੇ ਜੇ ਦੇ ਕੇ ਮੁੜ ਜਾਂਦਾ। ਦੇਖੋ ਜਲੰਧਰ ਵਿੱਚ ਤਾਂ ਪੈਣੀ ਸ਼ੁਰੂ ਹੋ ਗਈ ਹੈ, ਥੋੜ੍ਹੀ ਜਿਹੀ ਪਈ ਵੀ ਹੈ।
1: ਬਹੁਤ ਬਹੁਤ 3 ਦਿਨ ਹੋ ਗਏ, ਕੁਝੁੰਬਰ ਕੱਢਿਆ ਪਿਆ ਜੀ, ਬਹੁਤ ਜ਼ਿਆਦਾ ਗਰਮੀ।
0: ਤਾਂ ਦੇਖੋ ਗਰਮੀ ਹੈ, ਗਰਮੀ ਨੂੰ ਸਹੀ ਰੱਖਣ ਲਈ ਤਾਂ ਹੀ ਤਾਂ ਅਸੀਂ ਇਹ ਠੰਡਾ ਠੰਡਾ ਪ੍ਰੋਗਰਾਮ ਲੈ ਕੇ ਆਏ ਹਾਂ, ਜਿਹੜਾ ਗੀਤ ਸੁਣਾਉਂਦਾ ਤੁਹਾਨੂੰ ਵਧੀਆ ਵਧੀਆ।
1: ਹਾਂਜੀ ਹਾਂਜੀ।
0: ਤਾਂ ਫਿਰ ਅੱਜ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਫਸਲ ਨੰਬਰ ਜੀ ਦਾ ਟਾਈਟਲ ਸੌਂਗ ਜੀ, ਕੈਰ ਕੇ ਵੀਰ ਸੁਣਾਓ ਭਾਈ ਸਾਹਿਬ।
0: ਅੱਛਾ ਜੀ, ਤੁਸੀਂ ਇਹ ਗੀਤ ਸੁਣਨਾ ਚਾਹੁੰਦੇ ਹੋ
1: ਜੀ?
0: ਮੁਕੇਸ਼ ਅਤੇ ਉਹਨਾਂ ਦੇ ਸਾਥੀਆਂ ਦੀ ਆਵਾਜ਼ 'ਚ ਗਾਇਆ ਇਹ ਗੀਤ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ। ਤੁਸੀਂ ਸਾਨੂੰ ਕਾਲ ਕੀਤੀ ਇਹਦੇ ਲਈ, ਬਹੁਤ ਬਹੁਤ ਸ਼ੁਕਰੀਆ ਜੀ।
1: ਧੰਨਵਾਦ ਜੀ,
0: ਥੈਂਕ ਯੂ ਜੀ, ਥੈਂਕ ਯੂ। ਅਤੇ ਆਓ ਫਿਰ 10 ਨੰਬਰੀ ਮੂਵੀ ਦਾ ਇਹ ਗੀਤ ਟਾਈਟਲ ਸੌਂਗ ਜਿਹੜਾ ਇਹ ਸੁਣਦੇ।

0: ਸਤਿ ਸ਼੍ਰੀ ਅਕਾਲ ਪੰਜਾਬੀਓ। ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਂ ਤੇ ਘਰ ਘਰ ਨਿਆਂ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
1: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
0: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
1: ਅਪਲਾਈ ਕਿਵੇਂ ਕਰੀਏ?
0: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 0112311242 ਤੇ ਸੰਪਰਕ ਕਰੋ।
1: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
2: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲਿਊਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ, ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
3: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
4: ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼, ਔਰ ਸਾਡੇ ਅਗਲੇ ਕਾਲਰ ਦੋ ਸਾਡੇ ਨਾਲ ਜੁੜ ਗਏ ਨੇ, ਆਓ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਦੇ ਹਾਂ। ਨਮਸਕਾਰ ਜੀ, ਕੌਣ ਬੋਲ ਰਹੇ ਨੇ?
5: ਹਾਂਜੀ, ਹਮ ਆਪਕੀ ਰਾਹੋਂ ਮੇਂ ਨਿਗਾਹੇ ਬਿਛਾਏ ਬੈਠੇ ਹੈਂ। ਹਮ ਆਪਕੀ ਰਾਹੋਂ ਮੇਂ

0: काहे बिछाए बैठे हैं, जंदर पेड़ से इतना प्यार है, खुदा की कसम हम खुदा का बुलाए बैठे हैं। मैं हरपाल गिल मल्हार नामपुरा कोटपुरा ਤੋਂ ਸਰ।
1: अरे वाह जी वाह। तुसीं वैसे आ हुण जिहड़ा आप कीता ना, मैनूं पहले लग्गिया सी पाप कहिंदे पए हो, मैं सोचण लग पिया मैं किहड़ी गलती कर लई है।
0: नहीं नहीं नहीं अज अज
1: बहुत बहुत शुक्रिया जी।
0: इससे फिल्म दा इया जवार पड़ा जो गीत सुनाओ आ
1: मैं समझ गया जी, समझ गया तुसीं ਜਵਾਹਰ ਭਾਟਾ ਵਿੱਚੋਂ ਜਿਹੜਾ ਗੀਤ ਜਿਹੜਾ ਸ਼ੇਅਰ ਸੁੱਟਿਆ ਸੀ ਨਾ, ਤੇ ਮੈਂ ਸਮਝ ਗਿਆ ਸੀ ਇਹ ਫਰਮਾਇਸ਼ ਇਹ ਹੁਣ ਜਵਾਹਰ ਭਾਟਾ ਫਿਲਮ ਦੀ ਆ ਰਹੀ ਹੈ।
0: ਹਾਂਜੀ ਹਾਂਜੀ ਹਾਂਜੀ।
1: ਤੇ ਮੌਸਮ ਦਾ ਕੀ ਹਾਲ ਚਾਲ ਹੈ ਤੁਹਾਡੇ?
0: ਮੌਸਮ ਅੱਜ ਤੁਹਾਡੇ ਤਾਂ ਇੱਧਰ ਮੇਰਾ ਖਿਆਲ ਲੁਧਿਆਣਾ ਸਾਈਡ ਨੂੰ ਤਾਂ ਕਹਿੰਦੇ ਬਾਰਿਸ਼ ਬੁਰਸ਼ ਦਾ ਵਾਹਵਾ ਜ਼ੋਰ ਹੈ, ਹਨੇਰੀ ਨੂਰੀ ਸੀ, ਸਾਡੇ ਤਾਂ ਬੱਦਲ ਜੇ ਹੈਗੇ ਆ, ਹਨੇਰੀ ਚੱਲਦੀ ਹੈ, ਗਰਮੀ ਹੈ ਪੂਰੀ।
1: ਅੱਛਾ ਗਰਮੀ ਹੈ ਜੀ,
0: ਪੂਰਾ ਟੈਂਪਰੇਚਰ 42-43 ਡਿਗਰੀ ਹੋਇਆ ਪਿਆ।
1: ਲਓ ਜੀ ਇਹ ਗੀਤ ਵਧੀਆ ਵਧੀਆ ਮੱਥਾ ਮੱਠਾ ਗੀਤ ਸੁਣਾਉਂਦੇ ਹਾਂ ਬਾਰਿਸ਼।
0: ਹਾਂਜੀ ਹਾਂਜੀ ਸੁਣਾ ਦਿਓ ਸਰ।
1: ਚਲੋ ਸ਼ੁਕਰੀਆ ਜੀ ਕਾਲ ਕਰਨ ਲਈ, ਬਹੁਤ ਬਹੁਤ
0: ਬਹੁਤ ਬਹੁਤ ਧੰਨਵਾਦ ਸਰ।
1: ਥੈਂਕ ਯੂ।

0: ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਸਾਰਿਆਂ ਦਾ ਮਨਪਸੰਦੀਦਾ ਹੈਲੋ ਫਰਮਾਇਸ਼, ਔਰ ਸਾਡੇ ਅਗਲੇ ਕਾਲਰ ਦੋਸਤ ਸਾਡੇ ਨਾਲ ਜੁੜ ਗਏ, ਉਹਨਾਂ ਦੇ ਨਾਲ ਰਾਬਤਾ ਕਰਦੇ ਹਾਂ। ਨਮਸਕਾਰ ਜੀ, ਕੌਣ ਬੋਲ ਰਹੇ ਨੇ? ਹੈਲੋ, ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਹੈਲੋ
0: ਹੈਲੋ ਜੀ, ਕੌਣ ਬੋਲ ਰਹੇ ਨੇ?
1: ਵੀਰ ਜੀ ਨਮਸਕਾਰ।
0: ਨਮਸਕਾਰ ਜੀ, ਕੀ ਹਾਲ ਚਾਲ ਹੈ ਜੀ, ਕੌਣ ਬੋਲ ਰਹੇ ਹੋ?
1: ਠੀਕ ਠਾਕ ਜੀ, ਸੁਖਵੀਰ ਸਿੰਘ ਛਾਜਲੀ ਬੋਲਦਾ ਮੇਰੇ ਸੰਗਰੂਰ।
0: ਸੁਖਵੀਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਠੀਕ ਹੈ ਜੀ, ਗਰਮੀ ਬਹੁਤ ਜ਼ਿਆਦਾ ਹੋਈ ਹੋਈ ਹੈ ਜੀ।
0: ਔਰ ਸੰਗਰੂਰ ਜ਼ਿਲ੍ਹੇ ਦਾ ਕੀ ਹਾਲ ਚਾਲ ਹੈ?
1: ਬੜਾ ਹੀ ਹਾਲ ਹੈ ਜੀ, ਬਾਹਲੀ ਗਰਮੀ ਹੈ ਜੀ, ਕੰਮ 'ਤੇ

0: ਨਹੀਂ ਗਏ ਜੀ, ਅਸੀਂ ਸਾਰੀ ਗੱਲ
1: ਜੀ।
0: ਕਰਨੀ ਹੈਗੀ
1: ਅੱਛਾ
0: ਆ।
1: ਜੀ, ਫਿਰ ਗੀਤ ਕਿਹੜਾ ਸੁਣਾ ਲਿਆ ਜੀ ਤੁਹਾਨੂੰ?
0: ਗੀਤ ਸਰ ਜੀ ਮੋਹਰਾ ਮੂਵੀ ਦਾ ਲਾ ਦਿਓ ਜੀ, ਕੋਈ ਵੀ
1: ਅੱਛਾ,
0: ਗਾਣਾ।
1: ਮੋਹਰਾ ਮੂਵੀ ਦਾ ਗੀਤ ਸੁਣਨਾ ਜੇ,
0: ਹਾਂਜੀ
1: ਮਤਲਬ
0: ਹਾਂ
1: ਉਹ ਤੁਸੀਂ ਉਹ ਪਾਣੀ ਨੂੰ ਟਿਪ ਟਿਪ ਵਰਸਾ ਕੇ ਸਾਹ ਲੈਣਾ।
0: ਹਾਂਜੀ ਉਹ ਲਾ ਦਿਓ ਜੀ। ਹਾਂ
1: ਚਲੋ ਠੀਕ
0: ਹਾਂਜੀ
1: ਹੈ ਜੀ,
0: ਹਾਂ
1: ਤੁਹਾਡੀ ਜਿਹੜੀ ਫਰਮਾਇਸ਼ ਹੈ ਸਾਡੇ ਸਿਰ ਮੱਥੇ ਲਓ
0: ਹਾਂਜੀ ਹਾਂ,
1: ਜੀ
0: ਕੀ
1: ਹੁਣ।
0: ਪਤਾ ਜੀ ਮੀਂਹ ਆ ਜਾਏ
1: ਹਾਂ,
0: ਟਿਪ
1: ਕੀ
0: ਟਿਪ
1: ਪਤਾ ਮੀਂਹ
0: ਵਰਸਾਉਣ
1: ਆ
0: ਦਾ।
1: ਜਾਵੇ, ਜਦੋਂ ਤੁਸੀਂ ਟਿਪ ਟਿਪ ਪਾਣੀ ਵਰਸਾਓਗੇ ਤਾਂ ਹੋ ਸਕਦਾ ਮੀਂਹ ਆ ਹੀ ਜਾਵੇ।
0: ਹਾਂਜੀ ਹਾਂ, ਲਾ ਦਿਓ ਜੀ ਗਾਣਾ।
1: ਚਲੋ ਆਓ ਫਿਰ ਸੁਣਦੇ ਹਾਂ ਜੀ, ਸ਼ੁਕਰੀਆ
0: ਠੀਕ ਹੈ
1: ਕਾਲ ਕਰਨ
0: ਸਰ।
1: ਲਈ।

0: ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਸਾਰਿਆਂ ਦਾ ਆਪਣਾ ਹੈਲੋ ਫਰਮਾਇਸ਼। ਸਾਡੇ ਅਗਲੇ ਕਾਲਰ ਦੋਸਤ ਸਾਡੇ ਨਾਲ ਜੁੜ ਚੁੱਕੇ ਨੇ, ਆਓ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਦੇ ਹਾਂ। ਨਮਸਕਾਰ ਜੀ, ਕੌਣ ਬੋਲ ਰਹੇ ਨੇ? ਹੈਲੋ, ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਮੈਂ ਰਾਨੂ ਗੁਪਤਾ ਬਾਤ ਕਰ ਰਹੀ ਹੂੰ ਦੇਵਾਸ ਸੇ।
0: ਰਾਨੂ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ।
1: ਜੀ ਹਾਂ, ਮੈਨੂੰ ਗਾਣਾ ਸੁਣਾ ਹੈ।
0: ਜੀ ਜੀ ਬਿਲਕੁਲ ਸੁਣਾਵਾਂਗੇ ਜੀ। ਕਿਹੜਾ ਗੀਤ ਸੁਣਨਾ ਹੈ?
1: ਮੂਵੀ ਕਾ ਨਾਮ ਹੈ ਤੁਮ ਸੇ ਅੱਛਾ ਕੌਣ ਹੈ।
0: ਅੱਛਾ ਜੀ,
1: ਔਰ ਇਸੀ ਕਾ ਟਾਈਟਲ ਸੌਂਗ ਸੁਣਨਾ ਹੈ ਮੈਨੂੰ, ਮਤਲਬ ਜੋ ਤੌਫੀਕ ਜੀ ਨੇ ਗਾਇਆ ਹੈ।
0: ਅੱਛਾ, ਮੈਨੂੰ ਲੱਗਿਆ ਕਿ ਤੁਸੀਂ ਕਿਹਾ ਨਾ ਤੁਮ ਸੇ ਅੱਛਾ ਕੌਣ ਹੈ, ਮੈਨੂੰ ਲੱਗਿਆ ਕਿ ਤੁਸੀਂ ਮੇਰੇ ਬਾਰੇ ਗੱਲ ਕਰ ਰਹੇ ਹੋ।
1: ਨਹੀਂ ਨਹੀਂ, ਮੈਂ ਤਾਂ ਆਪਕੋ ਦੇਖਾ ਵੀ ਨਹੀਂ ਹੈ, ਮੈਂ ਕਿਉਂ ਬੋਲੂੰ ਆਪ ਸੇ ਅੱਛਾ ਕੌਣ ਹੈ, ਮੈਂ ਤਾਂ ਇਹ ਬੋਲੀ ਮੇਰੇ ਸੇ ਅੱਛਾ ਕੌਣ ਹੈ।
0: ਫਿਰ ਫਿਲਮ ਇਹ ਬਣਵਾਉਣੀ ਪੈਣੀ ਹੈ,
1: ਮੇਰੇ ਸੇ ਅੱਛਾ ਕੌਣ ਹੈ, ਤੁਮ ਸੇ ਅੱਛਾ ਕੌਣ ਹੈ, ਮੈਨੇ ਤਾਂ ਆਪਕੋ ਦੇਖਾ ਨਹੀਂ ਤੋ ਮੈਂ ਨਹੀਂ ਬੋਲ ਸਕਤੀ ਕਿ ਆਪ ਅੱਛੀ ਹੋ ਜਾਂ ਬੇਕਾਰ ਹੋ, ਕੁਝ ਵੀ ਨਹੀਂ ਬੋਲ ਸਕਤੀ।
0: ਅੱਛਾ, ਮਤਲਬ ਫਿਰ ਜਿਹੜੇ ਜੇ ਵਧੀਆ ਗੀਤ ਚਲਾਈਏ ਫਿਰ ਉਹ ਬੰਦਾ ਅੱਛਾ ਨਹੀਂ ਹੈ?
1: ਪੁਰਾਣਾ ਵਾਲਾ ਸੌਂਗ ਪੁਰਾਣਾ ਨਹੀਂ, ਮੈਂ ਆਪ ਬੰਦੇ ਅੱਛੇ ਤੋ ਮੈਂ ਬੰਦੇ ਵੀ ਬਹੁਤ ਬੜੀਆ ਹੋ
0: ਜੀ। ਬਿਲਕੁਲ ਬਿਲਕੁਲ ਬਿਲਕੁਲ, ਤੁਸੀਂ ਜੁੜੇ
1: ਹੋ। ਮੈਨੂੰ ਸੁਣੀਏ ਮੇਰੀ ਬਾਤ, ਮੈਨੂੰ ਨਾ ਉਹ ਮੂਵੀ ਸ਼ਾਇਦ 2000 ਕੇ ਸਮਥਿੰਗ ਸਮਥਿੰਗ ਹੈ, ਉਹ ਵਾਲਾ ਸੁਣਨਾ, ਆਪ ਪੁਰਾਣਾ ਵਾਲਾ ਪਲੇ ਮਤ ਕਰ ਦੀਜੀਏਗਾ।
0: ਦੇਖੋ ਜੀ, ਆਪਨੇ ਜੋ ਗੀਤ ਬੋਲਾ ਹੈ ਉਹ ਗੀਤ ਹਮ ਢੂੰਢਣੇ ਕੀ ਕੋਸ਼ਿਸ਼ ਕਰ ਰਹੇ ਹੈ,
1: ਔਰ ਨਹੀਂ ਤਾਂ ਮੈਂ ਫਿਰ ਦੂਸਰਾ ਬਤਾ ਦੇਤੀ ਹੂੰ, ਕੋਈ ਹੋਰ
0: ਬਤਾਈਏ ਜੀ, ਬਤਾ
1: ਮਿਲੇ ਤੋ
0: ਜੀ
1: ਬਤਾਉਂ?
0: ਹਾਂਜੀ ਹਾਂਜੀ, ਬੋਲੀਏ ਬੋਲੀਏ।
1: ਮੂਵੀ ਕਾ ਨਾਮ ਹੈ ਅਲਵੇਲਾ।
0: ਅੱਛਾ ਜੀ,
1: ਔਰ ਗਾਣੇ ਕੇ ਬੋਲੇ ਹਾਏ ਮੇਰਾ ਦਿਲ ਤੋ ਲੈ ਜਾ ਲੈ ਜਾ।
0: ਹਾਂਜੀ, ਅਲਵੇਲਾ ਮੂਵੀ ਸਾਡੇ ਕੋਲ ਪਈ ਹੈ ਔਰ ਇਹਦੇ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ। ਤੁਸੀਂ ਕਾਲ ਕੀਤੀ ਹੈ, ਇਹਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ।
1: ਥੈਂਕ ਯੂ।
0: ਲਓ ਜੀ, ਅਲਵੇਲਾ ਮੂਵੀ ਦਾ ਗੀਤ ਸੁਣਨਾ ਚਾਹੁੰਦੇ ਨੇ ਔਰ ਅਲਵੇਲਾ ਮੂਵੀ ਦਾ ਗੀਤ ਤੁਹਾਡੇ ਸਾਰਿਆਂ ਦੇ ਲਈ। ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼, ਔਰ ਸਾਡੇ ਅਗਲੇ ਕਾਲਰ ਦੋਸਤ ਸਾਡੇ ਨਾਲ ਜੁੜ ਗਏ ਨੇ, ਆਓ ਉਹਨਾਂ ਦੇ ਨਾਲ ਰਾਬਤਾ ਕਾਇਮ ਕਰ ਲਈਏ। ਨਮਸਕਾਰ ਜੀ, ਕੌਣ ਬੋਲ ਰਹੇ ਨੇ? ਹੈਲੋ, ਨਮਸਕਾਰ ਜੀ, ਕੌਣ ਬੋਲ ਰਹੇ ਨੇ? ਲੱਗਦਾ ਜੀ ਦੋਸਤ ਸਾਡੇ ਕਿਤੇ ਚਲੇ ਗਏ ਨੇ, ਪਰ ਕੋਈ ਗੱਲ ਨਹੀਂ, ਜਾਂਦੇ ਜਾਂਦੇ ਉਹ ਆਪਣੀ ਜਿਹੜੀ ਫਰਮਾਇਸ਼ ਸੀਗੀ ਉਹ ਸਾਨੂੰ ਦੱਸ ਗਏ ਨੇ। ਉਹ ਗੀਤ ਸੁਣਨਾ ਚਾਹੁੰਦੇ ਨੇ ਪ੍ਰੇਮ ਰੋਗ ਮੂਵੀ ਦਾ, ਅਤੇ ਆਓ ਫਿਰ ਉਹਨਾਂ ਦੀ ਪਸੰਦ ਦਾ ਇਹ ਗੀਤ ਜਿਹਨੂੰ ਗਾਇਆ ਸੁਰੇਸ਼ ਵਾਡਕਰ ਹੋਰਾਂ ਨੇ, ਪ੍ਰੇਮ ਰੋਗ ਮੂਵੀ ਉਹਦਾ ਟਾਈਟਲ ਸੌਂਗ, ਤੁਹਾਡੇ ਸਾਰਿਆਂ ਦੇ ਲਈ। ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼।

0: ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼ ਔਰ ਸਾਡੇ ਅਗਲੇ ਕਾਲਰ ਦੋਸਤ ਸਾਡੇ ਨਾਲ ਜੁੜ ਚੁੱਕੇ ਨੇ ਆਓ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਦੇ ਹਾਂ ਨਮਸਕਾਰ ਜੀ ਕੌਣ ਬੋਲ ਰਹੇ ਨੇ ਹੈਲੋ ਜੀ
1: ਮੈਂ ਨੰਦਨੀ ਤਿਵਾਰੀ ਬਾਤ ਕਰ ਰਹੀ ਹਾਂ ਮੱਧ ਪ੍ਰਦੇਸ਼
0: ਨੰਦਨੀ ਜੀ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ
1: ਗੀਤ ਮੂਵੀ ਦਾ ਨਾਮ ਹੈ ਮੁਸਕਾਨ
0: ਅੱਛਾ ਜੀ
1: ਜੀ ਔਰ ਗਾਣਾ ਕੋਈ ਸਾ ਵੀ ਚਲਾ ਦੇਣਾ ਲੇਕਿਨ ਇੱਕ ਬਾਤ ਕਹੂੰ ਮੈਂ ਆਪਸੇ
0: ਹਾਂਜੀ ਕਹੋ ਜੀ ਹੈਲੋ ਲੱਗਦਾ ਹੈ ਫੋਨ ਫਿਰ ਕੱਟਿਆ ਗਿਆ ਦੋਸਤੋ

ਫੋਨ ਦੀ ਪ੍ਰੋਬਲਮ ਆ ਰਹੀ ਹੈ ਜਿਸ ਕਰਕੇ ਫੋਨ ਕੱਟੇ ਜਾ ਰਹੇ ਨੇ, ਪਰ ਕੋਈ ਗੱਲ ਨਹੀਂ, ਤੁਸੀਂ ਮਿਲਾਉਂਦੇ ਰਹੋ। ਮੌਸਮ ਦੇ ਕਰਕੇ ਇਹ ਜਿਹੜਾ ਫੋਨ ਹੈ ਵਾਰ ਵਾਰ ਕੱਟਿਆ ਜਾ ਰਿਹਾ। 0181 2813 74 ਇਸ ਨੰਬਰ 'ਤੇ ਤੁਸੀਂ ਕਾਲ ਕਰਦੇ ਰਹਿਣਾ ਔਰ ਜੁੜਦੇ ਰਹਿਣਾ ਸਾਡੇ ਨਾਲ। ਅਤੇ ਉਹ ਫਿਰ ਗੀਤ ਸੁਣਦੇ ਹਾਂ, ਔਰ ਜਿਹੜਾ ਗੀਤ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਗੀਤ ਨੂੰ ਗਾਇਆ ਹੈ ਅਨੁਰਾਧਾ ਪੌੜਵਾਲ ਅਤੇ ਕੁਮਾਰ ਸਾਨੂ ਹੋਰਾਂ ਨੇ। ਉਹਨਾਂ ਦਾ ਗਾਇਆ ਇਹ ਗੀਤ ਤੁਹਾਡੇ ਸਾਰਿਆਂ ਦੇ ਲਈ, ਫਿਲਮ ਆਸ਼ਿਕੀ।

ਜੀ ਇਸੇ ਹੀ ਗੀਤ ਦੇ ਨਾਲ ਅੱਜ ਦਾ ਹੈਲੋ ਫਰਮਾਇਸ਼ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ ਹੈ। ਕੱਲ੍ਹ ਫਿਰ ਮਿਲਾਂਗੇ ਇਸੇ ਹੀ ਚੈਨਲ 'ਤੇ। ਉਦੋਂ ਤੱਕ ਲਈ ਆਪਣੇ ਦੋਸਤ ਗੌਰਵ ਨੂੰ ਦਿਓ ਇਜਾਜ਼ਤ। ਨਮਸਕਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, FM ਬੈਂਡ 102.7 ਮੈਗਾ ਹਰਟਸ, DTH ਦੀ AIR ਪੰਜਾਬ ਸੇਵਾ, DRM 864 ਕਿਲੋ ਹਰਟਸ, 100.6 ਮੈਗਾ ਹਰਟਸ ਵਿਵਿਧ ਭਾਰਤੀ, 103.6 ਮੈਗਾ ਹਰਟਸ ਅੰਮ੍ਰਿਤਸਰ, 100.9 ਮੈਗਾ ਹਰਟਸ ਅਤੇ 100.8 ਮੈਗਾ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੋਂ ਥੋੜ੍ਹੀ ਦੇਰ ਬਾਅਦ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾਵੇਗਾ।

ਅਜਿਹੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਨੇ ਜੋ ਹਰ ਦੇਸ਼ਵਾਸੀ ਨੂੰ ਮਾਣ ਨਾਲ ਭਰ ਦਿੰਦੀਆਂ ਨੇ। ਇਹ ਸਫਲਤਾਵਾਂ ਦੇਸ਼ ਦੀ ਸੁਰੱਖਿਆ ਅਤੇ ਆਤਮ ਨਿਰਭਰਤਾ ਨਾਲ ਜੁੜੀਆਂ ਨੇ। ਹੁਣੇ ਜੇ ਹੀ ਮੈਨੂੰ ਕੋਲਕਾਤਾ ਵਿੱਚ ਨੇਵੀ ਨਾਲ ਜੁੜੇ ਇੱਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਉੱਥੇ INS ਦੂਨਾਗਿਰੀ, INS ਸੰਸ਼ੋਧਕ ਅਤੇ INS ਅਗ੍ਰਹ ਨੂੰ ਭਾਰਤੀ ਨੇਵੀ ਦੇ ਬੇੜੇ ਵਿੱਚ ਸ਼ਾਮਿਲ ਕੀਤਾ ਗਿਆ। ਇਨ੍ਹਾਂ ਸ਼ਿਪਸ ਦਾ ਡਿਜ਼ਾਈਨ ਅਤੇ ਮੈਨੂਫੈਕਚਰਿੰਗ ਤੱਕ ਸਭ ਕੁਝ ਸਵਦੇਸ਼ੀ ਹੈ। ਸਾਥੀਓ, ਜੂਨ ਦੇ ਮਹੀਨੇ ਵਿੱਚ ਹੀ ਏਵੀਏਸ਼ਨ ਸੈਕਟਰ 'ਚ ਵੀ ਦੇਸ਼ ਨੇ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। C-295 ਇਹ ਜਹਾਜ਼ ਮੇਡ ਇਨ ਇੰਡੀਆ ਹੈ ਅਤੇ C-295 ਜਹਾਜ਼ ਨੇ ਆਪਣੀ ਪਹਿਲੀ ਉਡਾਨ ਪੂਰੀ ਕੀਤੀ ਹੈ ਅਤੇ ਅਜਿਹੇ 40 ਜਹਾਜ਼ ਭਾਰਤ ਵਿੱਚ ਹੀ ਬਣਾਏ ਜਾ ਰਹੇ ਨੇ। ਇਸ ਨਾਲ MSME ਅਤੇ ਐਰੋਸਪੇਸ ਸੈਕਟਰ ਨੂੰ ਨਵੀਂ ਸ਼ਕਤੀ ਮਿਲ ਰਹੀ ਹੈ, ਰੋਜ਼ਗਾਰ ਦੇ ਮੌਕੇ ਵੱਧ ਰਹੇ ਨੇ।

ਜਹਾਜ਼ ਨੇ ਆਪਣੀ ਪਹਿਲੀ ਉਡਾਨ ਪੂਰੀ ਕੀਤੀ ਹੈ ਅਤੇ ਅਜਿਹੇ 40 ਜਹਾਜ਼ ਭਾਰਤ ਵਿੱਚ ਹੀ ਬਣਾਏ ਜਾ ਰਹੇ ਨੇ। ਇਸ ਨਾਲ MSME ਅਤੇ ਐਰੋਸਪੇਸ ਸੈਕਟਰ ਨੂੰ ਨਵੀਂ ਸ਼ਕਤੀ ਮਿਲ ਰਹੀ ਹੈ, ਰੋਜ਼ਗਾਰ ਦੇ ਮੌਕੇ ਵਧ ਰਹੇ ਨੇ ਅਤੇ ਆਤਮ ਨਿਰਭਰ ਭਾਰਤ ਦਾ ਸੰਕਲਪ ਵੀ ਮਜ਼ਬੂਤ ਹੋ ਰਿਹਾ ਹੈ। ਇਸੇ ਮਹੀਨੇ DRDO ਨੇ ਸਵਦੇਸ਼ੀ ਲੌਂਗ ਰੇਂਜ ਲੈਂਡ ਅਟੈਕ ਕਰੂਜ਼ ਮਿਜ਼ਾਈਲ ਦਾ ਵੀ ਸਫਲ ਪ੍ਰੀਖਣ ਕੀਤਾ ਹੈ। ਇਸ ਨੂੰ DRDO ਦੀਆਂ ਲੈਬੋਰਟਰੀਆਂ ਅਤੇ ਇੰਡੀਅਨ ਇੰਡਸਟਰੀਜ਼ ਪਾਰਟਨਰਸ ਨੇ ਮਿਲ ਕੇ ਬਣਾਇਆ ਹੈ। ਯਾਨੀ ਅੱਜ ਸਮੁੰਦਰ ਤੋਂ ਲੈ ਕੇ ਆਸਮਾਨ ਤੱਕ ਸਾਡਾ ਭਾਰਤ ਜ਼ਿਆਦਾ ਸੁਰੱਖਿਅਤ ਅਤੇ ਆਤਮ ਨਿਰਭਰ ਬਣ ਰਿਹਾ ਹੈ। ਸਾਥੀਓ, ਜੂਨ ਵਿੱਚ ਇੱਕ ਹੋਰ ਆਯੋਜਨ ਹੋਇਆ ਜਿਸ ਵਿੱਚ ਪੂਰੀ ਦੁਨੀਆ ਭਾਰਤ ਦੇ ਯਤਨਾਂ ਨਾਲ ਜੁੜੀ ਅਤੇ ਇਹ ਪ੍ਰੋਗਰਾਮ ਸੀ ਅੰਤਰਰਾਸ਼ਟਰੀ ਯੋਗ ਦਿਵਸ। ਇਸ ਵਾਰ ਦੁਨੀਆ ਦੀਆਂ 2500 ਤੋਂ ਜ਼ਿਆਦਾ ਥਾਵਾਂ 'ਤੇ ਯੋਗ ਦੇ ਅਨੇਕਾਂ ਵੱਖ ਵੱਖ ਪ੍ਰੋਗਰਾਮ ਹੋਏ। ਸਾਡੇ ਦੇਸ਼ ਵਿੱਚ ਕਰੋੜਾਂ ਲੋਕਾਂ ਨੇ ਥਾਂ ਥਾਂ 'ਤੇ ਯੋਗ ਪ੍ਰੋਗਰਾਮ ਵਿੱਚ ਭਾਗ ਲਿਆ। ਇਸ ਮਹੀਨੇ ਅਹਿਮਦਾਬਾਦ ਵਿੱਚ ਆਯੋਜਿਤ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਦੀ ਵੀ ਬੜੀ ਚਰਚਾ ਹੋਈ। ਇਸ ਵਿੱਚ ਭਾਰਤ ਨੇ ਕੁੱਲ 114 ਤਮਗੇ ਜਿੱਤੇ। ਇਹਨਾਂ ਵਿੱਚ 102 ਗੋਲਡ ਮੈਡਲ ਵੀ ਸ਼ਾਮਿਲ ਨੇ। ਭਾਰਤ ਇਸ ਚੈਂਪੀਅਨਸ਼ਿਪ ਵਿੱਚ ਮੈਡਲ ਲੈਣ ਦੇ ਹਿਸਾਬ ਨਾਲ ਪਹਿਲੇ ਨੰਬਰ 'ਤੇ ਰਿਹਾ। ਮੈਂ ਸਾਰੇ ਜੇਤੂ ਖਿਡਾਰੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਸਾਥੀਓ, ਕਿਸੇ ਵੀ ਰਾਸ਼ਟਰ ਦੀ ਆਤਮਾ ਉਸ ਦੇ ਲੋਕ ਹੁੰਦੇ ਨੇ ਅਤੇ ਜਦੋਂ ਉਸ ਦੇਸ਼ ਦੇ ਲੋਕ ਕੋਈ ਸੰਕਲਪ ਲੈਂਦੇ ਨੇ ਤਾਂ ਕੋਈ ਵੀ ਤਾਕਤ ਉਹਨਾਂ ਨੂੰ ਆਪਣੇ ਟੀਚੇ ਤੋਂ ਹਿਲਾ ਨਹੀਂ ਸਕਦੀ। ਰਾਸ਼ਟਰ ਨਿਰਮਾਣ ਵਿੱਚ ਜਨ ਭਾਗੀਦਾਰੀ ਦੀ ਇਹ ਤਾਕਤ ਭਾਰਤ ਦੀ ਬਹੁਤ ਵੱਡੀ ਪੂੰਜੀ ਹੈ ਅਤੇ ਇਸ ਜਨ ਭਾਗੀਦਾਰੀ ਨੂੰ ਅਸੀਂ ਵਾਰ ਵਾਰ ਅਨੁਭਵ ਕਰ ਰਹੇ ਹਾਂ। ਸਾਥੀਓ, ਪੱਛਮ ਏਸ਼ੀਆ ਵਿੱਚ ਬਣੀਆਂ ਯੁੱਧ ਦੀਆਂ ਸਥਿਤੀਆਂ ਨੂੰ ਵੇਖਦੇ ਹੋਏ ਮੈਂ ਦੇਸ਼ ਵਾਸੀਆਂ ਨੂੰ ਕੁਝ ਬੇਨਤੀਆਂ ਕੀਤੀਆਂ ਸੀ। ਮੈਂ ਕਿਹਾ ਸੀ ਕਿ ਜਿੱਥੋਂ ਤੱਕ ਸੰਭਵ ਹੋਵੇ ਕੁਝ ਸਮੇਂ ਦੇ ਲਈ ਗੋਲਡ ਸੋਨਾ ਖਰੀਦਣ ਤੋਂ ਬਚਣ। ਲੋਕਾਂ ਨੂੰ ਕਿਹਾ ਸੀ ਕਿ ਵਿਦੇਸ਼ ਵਿੱਚ ਛੁੱਟੀਆਂ ਮਨਾਉਣ ਤੋਂ ਬਚਣ। ਮੈਂ ਲੋਕਾਂ ਨੂੰ ਕਾਰ ਪੂਲਿੰਗ ਨੂੰ ਵੀ ਵਧਾਵਾ ਦੇਣ ਦੀ ਅਪੀਲ ਕੀਤੀ ਸੀ। ਮੈਂ ਕਿਸਾਨਾਂ ਨੂੰ ਕੈਮੀਕਲ ਮੁਕਤ ਖੇਤੀ ਦੇ ਲਈ, ਖੇਤ ਬਚਾਉਣ ਦੇ ਲਈ ਅਤੇ ਕੁਦਰਤੀ ਖਾਦ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨ ਦੀ ਬੇਨਤੀ ਕੀਤੀ ਸੀ। ਸਾਥੀਓ, ਮੈਂ ਦੇਸ਼ ਦੇ ਹਰ ਨਾਗਰਿਕ ਦਾ ਆਭਾਰੀ ਹਾਂ ਕਿ ਮੇਰੀ ਅਪੀਲ ਦਾ ਨਾ ਸਿਰਫ ਉਹਨਾਂ ਨੇ ਸਮਰਥਨ ਕੀਤਾ ਸਗੋਂ ਹਰ ਤਰ੍ਹਾਂ ਨਾਲ ਉਸ ਵਿੱਚ ਆਪਣਾ ਸਹਿਯੋਗ ਕਰ ਰਹੇ ਨੇ। ਮੈਨੂੰ ਕਈ ਪਰਿਵਾਰਾਂ ਨੇ ਸੁਨੇਹੇ ਭੇਜ ਕੇ ਆਪਣੇ ਅਨੁਭਵ ਸਾਂਝੇ ਕੀਤੇ ਨੇ। ਕਿੰਨੇ ਹੀ ਪਰਿਵਾਰਾਂ ਨੇ ਤੈਅ ਕੀਤਾ ਹੈ ਕਿ ਉਹ ਘਰ ਦੇ ਵਿਆਹ ਵਿੱਚ ਇਸ ਵਾਰ ਸੋਨਾ ਨਹੀਂ ਖਰੀਦਣਗੇ, ਲੋੜ ਪਈ ਤਾਂ ਪੁਰਾਣੇ ਸੋਨੇ ਨੂੰ ਰੀਸਾਈਕਲ ਕਰਕੇ ਨਵੇਂ ਗਹਿਣੇ ਬਣਾ ਲੈਣਗੇ। ਕਿੰਨੇ ਹੀ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਵੀ ਲਿਖਿਆ ਹੈ ਕਿ ਕਿਵੇਂ ਉਹਨਾਂ ਨੇ ਇਸ ਵਾਰ ਵਿਦੇਸ਼ ਯਾਤਰਾ ਨੂੰ ਟਾਲ ਦਿੱਤਾ। ਸਾਥੀਓ, ਕਾਰ ਪੂਲਿੰਗ ਨੂੰ ਲੈ ਕੇ ਵੀ ਲੋਕਾਂ ਨੇ ਅਨੇਕਾਂ ਤਜਰਬੇ ਸਾਂਝੇ ਕੀਤੇ ਨੇ। ਜੋ ਲੋਕ ਹਰ ਦਿਨ ਇੱਕ ਹੀ ਦਿਸ਼ਾ ਵਿੱਚ ਆਪਣੇ ਆਪਣੇ ਵਾਹਨਾਂ ਨਾਲ ਜਾਂਦੇ ਸਨ, ਉਹ ਹੁਣ ਇਕੱਠੇ ਜਾਣ ਲੱਗੇ ਨੇ। ਲੋਕ ਹਰ ਸੰਭਵ ਬੱਸ ਅਤੇ ਮੈਟਰੋ ਦੀ ਵਰਤੋਂ ਕਰ ਰਹੇ ਨੇ। ਇਸ ਨਾਲ ਪੈਟਰੋਲ ਅਤੇ ਡੀਜ਼ਲ ਦੀ ਬੱਚਤ ਹੋ ਰਹੀ ਹੈ। ਇਸੇ ਤਰ੍ਹਾਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕੁਦਰਤੀ ਖਾਦ ਦੀ ਖਪਤ ਵਧਣ ਦੀਆਂ ਵੀ ਖਬਰਾਂ ਆ ਰਹੀਆਂ ਨੇ। ਸਾਥੀਓ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵੈਸ਼ਵਿਕ ਸੰਕਟ ਦਾ ਅਸੀਂ ਭਾਰਤੀ ਮਿਲ ਜੁਲ ਕੇ ਮੁਕਾਬਲਾ ਕਰ ਰਹੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਜਨ ਭਾਗੀਦਾਰੀ ਦੀ ਇਹੀ ਸ਼ਕਤੀ ਸਾਨੂੰ ਮਜ਼ਬੂਤੀ ਦੇਵੇਗੀ, ਸਾਨੂੰ ਸਫਲ ਬਣਾਏਗੀ। ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਦੇਸ਼ ਵਿੱਚ ਜਨਮ ਦਿਨ, ਸ਼ਾਦੀ ਵਿਆਹ, ਪਰਿਵਾਰਕ ਪ੍ਰੋਗਰਾਮ ਹੋਣ ਦੇ ਨਾਲ ਹੀ ਪੂਰੇ ਸਮਾਜ ਦਾ ਵੀ ਉਤਸਵ ਹੁੰਦਾ ਹੈ। ਹਰ ਪਰਿਵਾਰ ਚਾਹੁੰਦਾ ਹੈ ਕਿ ਉਹਨਾਂ ਦੀਆਂ ਖੁਸ਼ੀਆਂ ਦੂਜਿਆਂ ਦੇ ਨਾਲ ਸਾਂਝੀਆਂ ਹੋਣ। ਲੋਕ ਮਹਿਮਾਨਾਂ ਨੂੰ ਤੋਹਫੇ ਵੀ ਦਿੰਦੇ ਨੇ। ਸਾਥੀਓ, ਮਹਾਰਾਸ਼ਟਰ ਦੇ ਨਾਂਦੇੜ ਵਿੱਚ ਇੱਕ ਪਰਿਵਾਰ ਨੇ ਆਪਣੀਆਂ ਖੁਸ਼ੀਆਂ ਵੰਡਣ ਦੇ ਲਈ ਅਜਿਹਾ ਕੰਮ ਕੀਤਾ ਹੈ ਜੋ ਚਰਚਾ ਦਾ ਵਿਸ਼ਾ ਬਣ ਗਿਆ। ਇੱਥੇ ਨਾਂਦੇੜ ਦੇ ਬਹਾਦਰਪੁਰਾ ਪਿੰਡ ਵਿੱਚ ਪੇਠਕਰ ਪਰਿਵਾਰ ਰਹਿੰਦਾ ਹੈ। ਇਸ ਪਰਿਵਾਰ ਨੇ ਸੋਚਿਆ ਕਿ ਜੇਕਰ ਖੁਸ਼ੀ ਵੰਡਣੀ ਹੈ ਤਾਂ ਅਜਿਹੀ ਚੀਜ਼ ਦਿੱਤੀ ਜਾਵੇ ਜੋ ਮੁਸ਼ਕਿਲ ਸਮੇਂ ਵਿੱਚ ਕਿਸੇ ਪਰਿਵਾਰ ਦਾ ਸਹਾਰਾ ਬਣੇ। ਆਪਣੇ ਘਰ ਵਿੱਚ ਵਿਆਹ ਦੇ ਮੌਕੇ 'ਤੇ ਇਸ ਪਰਿਵਾਰ ਨੇ ਪਿੰਡ ਦੇ ਲਗਭਗ 3,500 ਲੋਕਾਂ ਦੇ ਲਈ ਦੁਰਘਟਨਾ ਬੀਮਾ ਦੀ ਵਿਵਸਥਾ ਕੀਤੀ। ਹਰ ਵਿਅਕਤੀ ਨੂੰ 1,00,000 ਰੁਪਏ ਦਾ ਬੀਮਾ ਕਵਰ ਦਿੱਤਾ ਗਿਆ। ਇਸ ਪਹਿਲ ਦੇ ਪਿੱਛੇ ਦੀ ਭਾਵਨਾ ਬਹੁਤ ਛੂਹਣ ਵਾਲੀ ਹੈ। ਪਰਿਵਾਰ ਨੇ ਦੇਖਿਆ ਸੀ ਕਿ ਦੁਰਘਟਨਾ ਤੋਂ ਬਾਅਦ ਪਰਿਵਾਰਾਂ ਨੂੰ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਸਮੇਂ ਵਿੱਚ ਇੱਕ ਛੋਟੀ ਜਿਹੀ ਮਦਦ ਵੀ ਬਹੁਤ ਵੱਡਾ ਸਹਾਰਾ ਬਣ ਜਾਂਦੀ ਹੈ। ਸਾਥੀਓ,

ਸਰਕਾਰ ਦੇਸ਼ ਦੇ ਕਰੋੜਾਂ ਪਰਿਵਾਰਾਂ ਤੱਕ ਸੁਰੱਖਿਆ ਦਾ ਕਵਚ ਪਹੁੰਚਾ ਰਹੀ ਹੈ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਸਿਰਫ 20 ਰੁਪਏ ਦੇ ਸਾਲਾਨਾ ਪ੍ਰੀਮੀਅਮ ਯਾਨੀ ਕੇਵਲ ਇੱਕ ਸਾਲ ਦੇ 20 ਰੁਪਏ ਦਾ ਪ੍ਰੀਮੀਅਮ ਉਸ ਤੇ 2 ਲੱਖ ਰੁਪਏ ਤੱਕ ਦਾ ਦੁਰਘਟਨਾ ਬੀਮਾ ਮਿਲਦਾ ਹੈ। ਹੁਣ ਤੱਕ ਇਸ ਯੋਜਨਾ ਨਾਲ 58 ਕਰੋੜ ਤੋਂ ਜ਼ਿਆਦਾ ਲੋਕ ਜੁੜ ਚੁੱਕੇ ਨੇ। ਇਹਨਾਂ ਵਿੱਚੋਂ ਲਗਭਗ 28 ਕਰੋੜ ਸਾਡੀਆਂ ਮਾਵਾਂ, ਭੈਣਾਂ, ਬੇਟੀਆਂ, ਔਰਤਾਂ ਨੇ। ਇਸ ਯੋਜਨਾ ਨਾਲ ਪੀੜਿਤ ਪਰਿਵਾਰਾਂ ਨੂੰ ਹੁਣ ਤੱਕ ਜੋ ਹਿਸਾਬ ਮਿਲਿਆ 3700 ਕਰੋੜ ਤੋਂ ਜ਼ਿਆਦਾ ਦੀ ਸਹਾਇਤਾ ਮਿਲ ਚੁੱਕੀ ਹੈ। ਸਾਥੀਓ, ਇਸੇ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਵੀ ਓਨੀ ਹੀ ਮਹੱਤਵਪੂਰਨ ਹੈ। ਇਹ ਯੋਜਨਾ ਵਿਅਕਤੀ ਦੀ ਦੁਖਦ ਮੌਤ ਹੋਣ 'ਤੇ ਉਸ ਦੇ ਪਰਿਵਾਰ ਨੂੰ 2 ਲੱਖ ਰੁਪਏ ਦਾ ਬੀਮਾ ਕਵਰ ਦਿੰਦੀ ਹੈ। ਇਸ ਦਾ ਸਾਲਾਨਾ ਪ੍ਰੀਮੀਅਮ ਸਿਰਫ 436 ਰੁਪਏ ਹੈ, ਮਤਲਬ ਇੱਕ ਦਿਨ ਦਾ ਮੁਸ਼ਕਿਲ ਨਾਲ 1.5 ਰੁਪਿਆ। ਇਸ ਯੋਜਨਾ ਨਾਲ ਹੁਣ ਤੱਕ 27 ਕਰੋੜ ਤੋਂ ਜ਼ਿਆਦਾ ਲੋਕ ਜੁੜੇ ਨੇ। ਇਸ ਦੇ ਤਹਿਤ ਦੇਸ਼ ਦੇ ਲਗਭਗ 11 ਲੱਖ ਪਰਿਵਾਰਾਂ ਨੂੰ ਲਗਭਗ 22,000 ਕਰੋੜ ਰੁਪਏ ਦੀ ਸਹਾਇਤਾ ਮਿਲ ਚੁੱਕੀ ਹੈ। ਇਹ ਅੰਕੜੇ ਬਹੁਤ ਵੱਡੇ ਨੇ। ਇਹਨਾਂ ਅੰਕੜਿਆਂ ਦੇ ਪਿੱਛੇ ਲੱਖਾਂ ਪਰਿਵਾਰਾਂ ਦੀ ਆਪੋ ਆਪਣੀ ਕਹਾਣੀ ਹੈ। ਕਿਤੇ ਕਿਸੇ ਮਾਂ ਨੂੰ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਵਿੱਚ ਸਹਾਇਤਾ ਮਿਲ ਗਈ, ਕਿਤੇ ਕਿਸੇ ਪਤਨੀ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦਾ ਸਹਾਰਾ ਮਿਲ ਗਿਆ। ਸਾਥੀਓ, ਕਈ ਵਾਰ ਬਹੁਤ ਵੱਡੀ ਸੁਰੱਖਿਆ ਦੀ ਸ਼ੁਰੂਆਤ ਬਹੁਤ ਛੋਟੀ ਰਕਮ ਅਤੇ ਛੋਟੇ ਜਿਹੇ ਕਦਮ ਨਾਲ ਹੋ ਸਕਦੀ ਹੈ। ਛੋਟਾ ਜਿਹਾ ਫੈਸਲਾ ਵੀ ਬਹੁਤ ਵੱਡਾ ਬਦਲਾਅ ਕਰਦਾ ਹੈ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰ ਵਿੱਚ ਇਹਨਾਂ ਯੋਜਨਾਵਾਂ ਦੀ ਜਾਣਕਾਰੀ ਜ਼ਰੂਰ ਸਾਂਝੀ ਕਰੋ। ਮੇਰੇ ਪਿਆਰੇ ਦੇਸ਼ਵਾਸੀਓ, ਮਨ ਕੀ ਬਾਤ ਵਿੱਚ ਹੁਣ ਗੱਲ ਇੱਕ ਅਜਿਹੇ ਵਿਸ਼ੇ ਦੀ ਜੋ ਹਜ਼ਾਰਾਂ ਸਾਲ ਪੁਰਾਣਾ ਹੈ, ਹਜ਼ਾਰਾਂ ਸਾਲਾਂ ਤੋਂ ਮਨੁੱਖੀ ਸਮਾਜ ਵਿੱਚ ਘਰ ਘਰ ਕੇ ਬੈਠ ਗਿਆ ਹੈ। ਇਹ ਵਿਸ਼ਾ ਹੈ ਅੰਧ ਵਿਸ਼ਵਾਸ ਦਾ। ਅੰਧ ਵਿਸ਼ਵਾਸ ਕਈ ਵਾਰ ਸਿਰਫ ਇੱਕ ਗਲਤ ਧਾਰਨਾ ਨਹੀਂ ਹੁੰਦਾ, ਉਹ ਡਰ ਪੈਦਾ ਕਰਦਾ ਹੈ, ਅਤੇ ਜਦੋਂ ਡਰ ਮਨ 'ਤੇ ਹਾਵੀ ਹੋ ਜਾਂਦਾ ਤਾਂ ਇਨਸਾਨ ਸੱਚ ਨੂੰ ਵੇਖਣਾ ਹੀ ਬੰਦ ਕਰ ਜਾਂਦਾ ਹੈ। ਅੰਧ ਵਿਸ਼ਵਾਸ ਵਿੱਚ ਡੁੱਬੇ ਲੋਕ ਫਿਰ ਬਿਨਾਂ ਤਰਕ ਦੇ, ਬਿਨਾਂ ਸੱਚ ਜਾਣੇ ਅਜਿਹੇ ਫੈਸਲੇ ਲੈਣ ਲੱਗਦੇ ਨੇ ਜਿਨ੍ਹਾਂ ਦਾ ਵੱਡਾ ਨੁਕਸਾਨ ਹੁੰਦਾ ਹੈ। ਉੱਥੇ ਹੀ ਸਮਾਜ ਵਿੱਚ ਅਜਿਹੇ ਵੀ ਲੋਕ ਹੁੰਦੇ ਨੇ ਜੋ ਵਿਗਿਆਨ, ਅਨੁਭਵ ਅਤੇ ਤਰਕ ਦੇ ਆਧਾਰ 'ਤੇ ਉਹਨਾਂ ਧਾਰਨਾਵਾਂ ਨੂੰ ਚੁਣੌਤੀ ਦਿੰਦੇ ਨੇ। ਅੰਧ ਵਿਸ਼ਵਾਸ ਤੋਂ ਵਿਸ਼ਵਾਸ ਤੱਕ ਦੀ ਇਹ ਯਾਤਰਾ ਆਸਾਨ ਨਹੀਂ ਹੁੰਦੀ, ਅਤੇ ਅੱਜ ਮੈਂ ਅਜਿਹੀ ਹੀ ਇੱਕ ਸਫਲ ਯਾਤਰਾ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ। ਸਾਥੀਓ, ਅਸਮ ਵਿੱਚ ਇੱਕ ਪੰਛੀ ਪਾਇਆ ਜਾਂਦਾ ਹੈ। ਉਸ ਪੰਛੀ ਦਾ ਨਾਮ ਹੈ ਹਰਗਿਲਾ। ਹਰਗਿਲਾ ਇੱਕ ਦੁਰਲੱਭ ਪੰਛੀ ਹੈ। ਇਹ ਕੁਦਰਤ ਨੂੰ ਸਾਫ਼ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਲੇਕਿਨ ਅਸਮ ਦੇ ਕੁਝ ਇਲਾਕਿਆਂ ਵਿੱਚ ਲੰਮੇ ਸਮੇਂ ਤੱਕ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਸੀ। ਲੋਕ ਇਸ ਨੂੰ ਆਪਣੇ ਆਲੇ ਦੁਆਲੇ ਵੇਖਣਾ ਪਸੰਦ ਨਹੀਂ ਕਰਦੇ ਸਨ। ਕਈ ਵਾਰ ਉਹਨਾਂ ਦਰਖਤਾਂ ਨੂੰ ਵੀ ਕੱਟ ਦਿੱਤਾ ਜਾਂਦਾ ਸੀ ਜਿਨ੍ਹਾਂ 'ਤੇ ਹਰਗਿਲਾ ਦੇ ਆਲ੍ਹਣੇ ਬਣੇ ਹੁੰਦੇ ਸਨ। ਸੋਚੋ, ਇੱਕ ਅਜਿਹਾ ਪੰਛੀ ਜੋ ਵਾਤਾਵਰਣ ਦੀ ਸਫਾਈ ਵਿੱਚ ਸਹਾਇਤਾ ਕਰਦਾ ਹੈ, ਉਹੀ ਹਰਗਿਲਾ ਲੋਕਾਂ ਦੇ ਡਰ ਦਾ ਸ਼ਿਕਾਰ ਬਣ ਗਿਆ ਸੀ। ਇਸੇ ਦੌਰਾਨ ਜੀਵ ਵਿਗਿਆਨੀ ਪੂਰਣਿਮਾ ਦੇਵੀ ਬਰਮਨ ਨੇ ਇਹ ਸਭ ਦੇਖਿਆ। ਉਹਨਾਂ ਨੇ ਲੋਕਾਂ ਦੇ ਮਨ ਵਿੱਚ ਬੈਠੀ ਗਲਤ ਧਾਰਨਾ ਨੂੰ ਬਦਲਣ ਦਾ ਸੰਕਲਪ ਕੀਤਾ। ਉਹਨਾਂ ਨੇ ਔਰਤਾਂ ਨਾਲ ਗੱਲ ਕੀਤੀ, ਉਹਨਾਂ ਨੇ ਲੋਕਾਂ ਨੂੰ ਵਿਗਿਆਨ ਦੇ ਆਧਾਰ 'ਤੇ ਸਮਝਾਇਆ। ਹੌਲੀ ਹੌਲੀ ਔਰਤਾਂ ਇਸ ਮੁਹਿੰਮ ਨਾਲ ਜੁੜਨ ਲੱਗੀਆਂ। ਫਿਰ ਇੱਕ ਵੱਡਾ ਬਦਲਾਅ ਸ਼ੁਰੂ ਹੋਇਆ। ਜਿਸ ਪੰਛੀ ਨੂੰ ਕਦੇ ਅਸ਼ੁੱਭ ਮੰਨ ਕੇ ਭਜਾਇਆ ਜਾਂਦਾ ਸੀ, ਉਹੀ ਪਿੰਡਾਂ ਦੀ ਪਛਾਣ ਬਣਨ ਲੱਗਾ। ਹਜ਼ਾਰਾਂ ਪੇਂਡੂ ਔਰਤਾਂ ਹਰਗਿਲਾ ਨੂੰ ਬਚਾਉਣ ਦੇ ਲਈ ਅੱਗੇ ਆਈਆਂ। ਅੱਜ ਉਹਨਾਂ ਨੂੰ ਹਰਗਿਲਾ ਆਰਮੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹਨਾਂ ਔਰਤਾਂ ਨੇ ਸਮਾਜ ਦੇ ਨਾਲ ਸੰਘਰਸ਼ ਵੀ ਕੀਤਾ, ਸਮਾਜ ਨੂੰ ਸਮਝਾਉਣ ਦੇ ਲਈ ਦਿਨ ਰਾਤ ਕੰਮ ਕੀਤਾ, ਅਤੇ ਅੰਧ ਵਿਸ਼ਵਾਸ ਨੂੰ ਪਿੱਛੇ ਛੱਡ ਕੇ ਰਹੇ। ਉਹਨਾਂ ਨੇ ਵਿਖਾਇਆ ਕਿ ਜਦ ਸਹੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਤਾਂ ਵਰ੍ਹਿਆਂ ਪੁਰਾਣੀ ਸੋਚ ਵੀ ਬਦਲ ਜਾਂਦੀ ਹੈ। ਸਾਥੀਓ, ਮੈਂ ਅਕਸਰ ਕਹਿੰਦਾ, ਜੋ ਖੇਡਦਾ ਉਹ ਖੇਡਦਾ। ਅੱਜ ਦੇਸ਼ ਵਿੱਚ ਅਜਿਹੇ ਨੌਜਵਾਨਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ, ਜੋ ਖੇਡ ਵੀ ਰਹੇ ਨੇ ਅਤੇ ਖੇਡ ਵੀ ਰਹੇ ਨੇ। ਪਹਿਲਾਂ ਦੀ ਤੁਲਨਾ ਵਿੱਚ ਹੁਣ ਕਿਤੇ ਜ਼ਿਆਦਾ ਨੌਜਵਾਨ ਖੇਡਾਂ ਨੂੰ ਕੈਰੀਅਰ ਦੇ ਰੂਪ ਵਿੱਚ ਅਪਣਾ ਰਹੇ ਨੇ। ਮੈਨੂੰ ਨਾਗਾਲੈਂਡ ਦੇ 2 ਅਜਿਹੇ ਯਤਨਾਂ ਦੇ ਬਾਰੇ ਜਾਣਕਾਰੀ ਮਿਲੀ ਹੈ ਜੋ ਬਹੁਤ ਦਿਲਚਸਪ ਹੈ। ਪਹਿਲਾ ਯਤਨ ਹੈ ਨਾਗਾਲੈਂਡ ਬੇਬੀ ਲੀਗ। ਨਾਮ ਸੁਣ ਕੇ ਤੁਹਾਨੂੰ ਜ਼ਰੂਰ ਲੱਗਦਾ ਹੋਵੇਗਾ ਕਿ

ਇਹ ਬਹੁਤ ਛੋਟੇ ਬੱਚਿਆਂ ਦੀ ਸਧਾਰਨ ਲੀਗ ਹੋਏਗੀ, ਲੇਕਿਨ ਅਜਿਹਾ ਨਹੀਂ ਹੈ। ਇਹ ਤਾਂ 5 ਤੋਂ 10-12 ਸਾਲ ਦੀ ਉਮਰ ਦੇ ਛੋਟੇ ਛੋਟੇ ਬੱਚੇ, ਫੁੱਲ ਵਰਗੇ ਬੱਚਿਆਂ ਦੀ ਇੱਕ ਅਸਧਾਰਨ ਲੀਗ, ਅਤੇ ਇਹਨਾਂ ਬੱਚਿਆਂ ਦੇ ਫੁੱਟਬਾਲ ਖਿਡਾਰੀਆਂ ਦੀ ਇੱਕ ਅਜਿਹੀ ਲੀਗ ਹੈ ਜੋ ਉਹਨਾਂ ਦੀ ਰਫ਼ਤਾਰ ਨੂੰ ਅਤੇ ਯੋਗਤਾ ਦੇ ਲਈ ਉਹਨਾਂ ਨੂੰ ਪ੍ਰੇਰਿਤ ਵੀ ਕਰਦੀ ਹੈ ਅਤੇ ਉਹਨਾਂ ਦੀ ਪਛਾਣ ਵੀ ਬਣਾਉਂਦੀ ਹੈ। ਇਸ ਦੀ ਸ਼ੁਰੂਆਤ ਨਾਗਾਲੈਂਡ ਦੇ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਫੁੱਟਬਾਲ ਦੇ ਨਾਲ ਜੋੜਨ ਲਈ ਹੋਈ ਸੀ। 5 ਤੋਂ 12 ਸਾਲ ਤੱਕ ਦੇ ਲੜਕੇ ਲੜਕੀਆਂ ਇਸ ਵਿੱਚ ਹਿੱਸਾ ਲੈ ਸਕਦੇ ਨੇ। ਇਹ ਲੀਗ ਹੁਣ ਆਪਣੇ 3 ਸਾਲ ਪੂਰੇ ਕਰ ਚੁੱਕੀ ਹੈ। ਇਸ ਲੀਗ ਦਾ ਬੱਚਿਆਂ ਦੇ ਮਨ 'ਤੇ ਬਹੁਤ ਚੰਗਾ ਪ੍ਰਭਾਵ ਪਿਆ ਹੈ। ਸਾਥੀਓ, ਨਾਗਾਲੈਂਡ ਵਿੱਚ ਇੱਕ ਹੋਰ ਚੰਗਾ ਯਤਨ ਹੋ ਰਿਹਾ ਹੈ। ਇਸ ਦਾ ਨਾਮ ਹੈ ਨਾਗਾਲੈਂਡ ਵੁਮੈਨ ਫੁੱਟਸਲ ਲੀਗ। ਹੋ ਸਕਦਾ ਹੈ ਤੁਹਾਡੇ ਲਈ ਫੁੱਟਸਲ ਨਵਾਂ ਨਾਮ ਹੋਵੇ, ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਫੁੱਟਸਲ ਨੂੰ ਇਨਡੋਰ ਫੁੱਟਬਾਲ ਵੀ ਕਿਹਾ ਜਾਂਦਾ ਹੈ। ਇਸ ਵਿੱਚ ਇੱਕ ਟੀਮ ਵਿੱਚ ਸਿਰਫ 5 ਖਿਡਾਰੀ ਹੁੰਦੇ ਨੇ। ਖੇਡ ਦਾ ਮੈਦਾਨ ਵੀ ਫੁੱਟਬਾਲ ਦੇ ਮੈਦਾਨ ਤੋਂ ਬਹੁਤ ਛੋਟਾ ਹੁੰਦਾ ਹੈ। ਇਸ ਕਾਰਨ ਖਿਡਾਰੀਆਂ ਨੇ ਤੇਜ਼ ਫੈਸਲੇ ਲੈਣੇ ਹੁੰਦੇ ਨੇ। ਉਹਨਾਂ ਨੂੰ ਆਪਣੀ ਤਕਨੀਕ ਅਤੇ ਸਕਿੱਲ ਦਾ ਬਿਹਤਰ ਇਸਤੇਮਾਲ ਕਰਨਾ ਪੈਂਦਾ ਹੈ। ਨਾਗਾਲੈਂਡ ਦੀ ਵੁਮੈਨ ਫੁੱਟਸਲ ਲੀਗ ਸਾਡੀਆਂ ਬੇਟੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਚੰਗਾ ਮੌਕਾ ਦੇ ਰਹੀ ਹੈ। ਮੈਂ ਅਜਿਹੇ ਯਤਨਾਂ ਦੇ ਲਈ ਨਾਗਾਲੈਂਡ ਦੇ ਲੋਕਾਂ ਦੀ ਸ਼ਲਾਘਾ ਕਰਦਾ। ਅਜਿਹੇ ਯਤਨ ਦੇਸ਼ ਦੇ ਦੂਸਰੇ ਹਿੱਸਿਆਂ ਨੂੰ ਵੀ ਪ੍ਰੇਰਣਾ ਦਿੰਦੇ ਨੇ। ਸਾਥੀਓ, ਇਹ ਟੈਕਨੋਲੋਜੀ ਦਾ ਯੁੱਗ ਹੈ। ਹਰ ਦਿਨ ਨਵੀਂ ਖੋਜ ਹੋ ਰਹੀ ਹੈ, ਨਵੇਂ ਨਵੇਂ AI ਇਨੋਵੇਸ਼ਨ ਸਾਹਮਣੇ ਆ ਰਹੇ ਨੇ। ਇਸ ਦੌਰ ਵਿੱਚ ਇੱਕ ਸਵਾਲ ਬਹੁਤ ਮਹੱਤਵਪੂਰਨ ਹੈ, ਲੋਕਾਂ ਦੀ ਕ੍ਰੀਏਟਿਵਿਟੀ ਨੂੰ ਕਿਵੇਂ ਬਚਾ ਕੇ ਰੱਖਿਆ ਜਾਵੇ। ਨਵੀਂ ਟੈਕਨੋਲੋਜੀ ਦੇ ਨਾਲ ਅੱਗੇ ਵਧਦਿਆਂ ਅਸੀਂ ਆਪਣੀਆਂ ਜੜ੍ਹਾਂ ਦੇ ਨਾਲ ਕਿਵੇਂ ਜੁੜੇ ਰਹੀਏ। ਇਹਨਾਂ ਸਵਾਲਾਂ ਦਾ ਹੱਲ ਕੱਢਿਆ ਨਾਲੰਦਾ ਵਿਸ਼ਵ ਵਿਦਿਆਲਿਆ ਨੇ। ਹਜ਼ਾਰਾਂ ਸਾਲ ਪੁਰਾਣੀ ਸਾਡੀ ਨਾਲੰਦਾ ਯੂਨੀਵਰਸਿਟੀ ਹੁਣ ਨਵੇਂ ਅਵਤਾਰ ਵਿੱਚ ਭਾਰਤ ਦੀ ਕਿਸਮਤ ਬਦਲ ਰਹੀ ਹੈ। 2 ਸਾਲ ਪਹਿਲਾਂ ਮੈਨੂੰ ਨਾਲੰਦਾ ਯੂਨੀਵਰਸਿਟੀ ਦੀ ਨਵੀਂ ਇਮਾਰਤ ਦੇ ਲੋਕਾਰਪਣ ਦਾ ਮੌਕਾ ਮਿਲਿਆ ਸੀ। ਨਾਲੰਦਾ ਯੂਨੀਵਰਸਿਟੀ ਨੇ ਦਾਰਸ਼ਨਿਕ ਬਹਿਸ ਦੀ ਸਾਡੀ ਪ੍ਰਾਚੀਨ ਪਰੰਪਰਾ ਨੂੰ ਫਿਰ ਤੋਂ ਜਿਉਂਦਾ ਕਰ ਦਿੱਤਾ ਹੈ। ਦਾਰਸ਼ਨਿਕ ਬਹਿਸ ਸਿਰਫ ਆਪਣੀ ਗੱਲ ਰੱਖਣ ਦਾ ਮਾਧਿਅਮ ਨਹੀਂ ਹੈ, ਇਹ ਵਾਦ ਵਿਵਾਦ ਅਤੇ ਮੰਥਨ ਦੀ ਇੱਕ ਅਨੁਸ਼ਾਸਨਿਕ ਪ੍ਰਕਿਰਿਆ ਹੈ। ਇਸ ਵਿੱਚ ਤਰਕ ਦੇ ਨਾਲ, ਤੱਥ ਦੇ ਨਾਲ ਆਪਣੀ ਗੱਲ ਕਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਇਸ ਵਿੱਚ ਤੁਹਾਡੀ ਮੁਹਾਰਤ ਹੋਣੀ ਚਾਹੀਦੀ ਹੈ। ਦੂਜਿਆਂ ਦੇ ਵਿਚਾਰਾਂ ਨੂੰ ਧੀਰਜ ਨਾਲ ਸੁਣਨ ਅਤੇ ਸਮਝਣ ਦੀ ਸਿੱਖਿਆ ਵੀ ਇਸ ਦਾਰਸ਼ਨਿਕ ਬਹਿਸ ਦੀ ਪ੍ਰਕਿਰਿਆ ਤੋਂ ਮਿਲਦੀ ਹੈ। ਮੈਨੂੰ ਖੁਸ਼ੀ ਹੈ ਕਿ ਨਾਲੰਦਾ ਯੂਨੀਵਰਸਿਟੀ ਨੇ ਇਸ ਨੂੰ ਆਪਣੇ ਕਨਵੋਕੇਸ਼ਨ ਸਮਾਰੋਹ ਦਾ ਹਿੱਸਾ ਬਣਾਇਆ ਹੈ। ਇਸ ਵਿੱਚ ਭਾਗ ਲੈਣ ਵਾਲੇ ਲਗਭਗ ਅੱਧੇ ਵਿਦਿਆਰਥੀ ਹੋਰ ਦੇਸ਼ਾਂ ਤੋਂ ਆਏ ਸਨ। ਇੱਕ ਪ੍ਰਾਚੀਨ ਪਰੰਪਰਾ ਨੂੰ ਅੱਜ ਦੇ ਸਮੇਂ ਨਾਲ ਜੋੜਨ ਦਾ ਯਤਨ ਬਹੁਤ ਸ਼ਲਾਘਾਯੋਗ ਹੈ। ਮੈਂ ਇਸ ਦੇ ਲਈ ਨਾਲੰਦਾ ਯੂਨੀਵਰਸਿਟੀ ਨੂੰ ਬਹੁਤ ਬਹੁਤ ਵਧਾਈ ਦਿੰਦਾ। ਮੈਂ ਦੇਸ਼ ਦੀਆਂ ਦੂਜੀਆਂ ਯੂਨੀਵਰਸਿਟੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਅਜਿਹੀ ਪਹਿਲ 'ਤੇ ਵਿਚਾਰ ਕਰਨ। ਸਾਥੀਓ, ਜੜ੍ਹਾਂ ਨਾਲ ਜੁੜੇ ਰਹਿ ਕੇ ਨੌਜਵਾਨਾਂ ਨੂੰ ਨਵੀਂ ਟੈਕਨੋਲੋਜੀ ਦੇ ਲਈ ਤਿਆਰ ਕਰਨ ਦਾ ਇੱਕ ਹੋਰ ਚੰਗਾ ਯਤਨ ਹੋ ਰਿਹਾ ਹੈ। ਦਿੱਲੀ ਵਿੱਚ ਸਥਿਤ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡੇਟਾ ਸਾਇੰਸ ਵਿੱਚ BTECH ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ। ਇਹ ਆਧੁਨਿਕ ਟੈਕਨੋਲੋਜੀ ਨੂੰ ਭਾਰਤ ਦੇ ਰਵਾਇਤੀ ਗਿਆਨ ਨਾਲ ਜੋੜਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਨਾਲ ਭਾਰਤੀ ਭਾਸ਼ਾਵਾਂ ਦੇ ਲਈ ਨਵੇਂ AI ਟੂਲਸ ਤਿਆਰ ਕਰਨ ਵਿੱਚ ਮਦਦ ਮਿਲੇਗੀ। ਸਾਡੇ ਪ੍ਰਾਚੀਨ ਗ੍ਰੰਥਾਂ ਅਤੇ ਹਸਤਲਿਖਤਾਂ ਨੂੰ ਡਿਜੀਟਲ ਰੂਪ ਵਿੱਚ ਸੰਭਾਲਣ ਦੇ ਕੰਮ ਨੂੰ ਨਵੀਂ ਗਤੀ ਮਿਲੇਗੀ। ਮੈਂ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਨੂੰ ਇਸ ਯਤਨ ਦੇ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ। ਸਾਥੀਓ, ਅੱਜ ਭਾਰਤੀ ਸੰਸਕ੍ਰਿਤੀ ਦੁਨੀਆ ਦੇ ਵੱਖ ਵੱਖ ਹਿੱਸਿਆਂ ਤੱਕ ਪਹੁੰਚ ਰਹੀ ਹੈ। ਸਾਡੇ ਗੀਤ ਸੰਗੀਤ ਅਤੇ ਅਧਿਆਤਮ ਨੂੰ ਦੁਨੀਆ ਭਰ ਦੇ ਲੋਕ ਜਾਣ ਰਹੇ ਨੇ ਅਤੇ ਅਪਣਾ ਰਹੇ ਨੇ। ਭਾਰਤ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਕੈਰੇਬੀਅਨ ਸਾਗਰ ਵਿੱਚ ਡੋਮੀਨੀਸ਼ੀਅਨ ਰਿਪਬਲਿਕ ਨਾਮ ਦਾ ਇੱਕ ਦੇਸ਼ ਹੈ। ਉੱਥੇ ਭਾਰਤੀਆਂ ਦੀ ਗਿਣਤੀ ਲਗਭਗ 100 ਹੈ, ਸ਼ਾਇਦ ਇਸ ਤੋਂ ਵੀ ਘੱਟ ਹੋਏਗੀ। ਇਸ ਦੇ ਬਾਵਜੂਦ ਭਾਰਤੀ ਸੰਸਕ੍ਰਿਤੀ ਅਤੇ ਅਧਿਆਤਮ ਨਾਲ ਜੁੜਿਆ ਇੱਕ ਬਹੁਤ ਚੰਗਾ ਯਤਨ ਉੱਥੇ ਹੋ ਰਿਹਾ ਹੈ। ਉੱਥੇ ਸਪੈਨਿਸ਼ ਬੋਲਣ ਵਾਲੇ ਕੁਝ ਲੋਕਾਂ ਨੇ ਇੱਕ ਟੀਮ ਬਣਾਈ ਹੈ। ਇਸ ਟੀਮ ਦਾ ਨਾਮ ਹੈ ਬ੍ਰਹਮ ਕਮਲ ਡੋਮਿਨਿਕਾਨਾ। ਟੀਮ ਦੇ ਮੈਂਬਰ ਮਿਲ ਕੇ ਵੈਦਿਕ ਸਾਹਿਤ ਦਾ ਅਧਿਐਨ ਕਰਦੇ ਨੇ। ਉਹ ਵੈਦਿਕ ਮੰਤਰਾਂ ਦਾ ਉਚਾਰਣ ਵੀ ਸਿੱਖ ਰਹੇ ਨੇ। ਉਹਨਾਂ ਨੂੰ ਇਸ ਦੀ ਕੋਈ ਫਾਰਮਲ ਟ੍ਰੇਨਿੰਗ ਨਹੀਂ ਮਿਲੀ, ਲੇਕਿਨ ਉਹਨਾਂ ਨੇ ਆਡੀਓ ਰਿਕਾਰਡਿੰਗ ਸੁਣ ਕੇ

ਵੈਦਿਕ ਮੰਤਰਾਂ ਦਾ ਸਹੀ ਉਚਾਰਣ ਸਿੱਖਿਆ। ਅੱਜ ਉਹ ਕਈ ਮੰਤਰਾਂ ਦਾ ਬਹੁਤ ਚੰਗੀ ਤਰ੍ਹਾਂ ਜਾਪ ਕਰ ਲੈਂਦੇ ਨੇ। ਇਹਨਾਂ ਵਿੱਚ ਪੁਰਸ਼ ਸੂਕਤਮ, ਸ਼੍ਰੀ ਸੂਕਤਮ, ਸ਼੍ਰੀ ਰੁਦਰਮ, ਦੁਰਗਾ ਸੂਕਤਮ ਅਤੇ ਦੇਵੀ ਮਹਾਤਮਾਯਮ ਸ਼ਾਮਿਲ ਹੈ। ਭਾਰਤ ਤੋਂ ਇੰਨੀ ਦੂਰ ਰਹਿ ਕੇ ਸਾਡੀਆਂ ਪਰੰਪਰਾਵਾਂ ਨੂੰ ਸਿੱਖਣ ਦਾ ਉਹਨਾਂ ਦਾ ਯਤਨ ਬਹੁਤ ਪ੍ਰੇਰਕ ਹੈ। ਮੈਂ ਬ੍ਰਹਮ ਕਮਲ ਡੋਮਿਨਿਕਾਨਾ ਉੱਥੋਂ ਦੇ ਸਾਰੇ ਮੈਂਬਰਾਂ ਨੂੰ ਉਹਨਾਂ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੰਦਾ। ਮੈਂ ਅਜਿਹੇ ਸਾਰੇ ਲੋਕਾਂ ਦੀ ਦਿਲੋਂ ਸ਼ਲਾਘਾ ਕਰਦਾ ਜੋ ਭਾਰਤੀ ਸੰਸਕ੍ਰਿਤੀ ਨੂੰ ਦੁਨੀਆ ਭਰ ਵਿੱਚ ਹਰਮਨ ਪਿਆਰਾ ਬਣਾਉਣ ਦੇ ਲਈ ਨਿਰੰਤਰ ਯਤਨ ਕਰ ਰਹੇ ਨੇ। ਮੇਰੇ ਪਿਆਰੇ ਦੇਸ਼ ਵਾਸੀਓ, ਮੇਘਾਲਿਆ ਦੀ ਪਛਾਣ ਬੱਦਲਾਂ ਨਾਲ ਹੈ, ਖੂਬਸੂਰਤ ਨਜ਼ਾਰਿਆਂ ਨਾਲ ਹੈ। ਜੋ ਮੇਘਾਲਿਆ ਜਾਂਦਾ ਹੈ ਉਸ ਨੂੰ ਉੱਥੋਂ ਦੇ ਲੋਕਾਂ ਦਾ ਆਪਣਾਪਣ ਵੀ ਲੰਮੇ ਸਮੇਂ ਤੱਕ ਯਾਦ ਰਹਿੰਦਾ ਹੈ। ਲੇਕਿਨ ਮੇਘਾਲਿਆ ਦੀ ਇੱਕ ਹੋਰ ਵਿਸ਼ੇਸ਼ਤਾ ਹੈ ਜਿਸ ਦੀ ਮੈਂ ਅੱਜ ਮਨ ਕੀ ਬਾਤ ਵਿੱਚ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ। ਇਹ ਹੈ ਮੇਘਾਲਿਆ ਦੇ ਰੂਟ ਬ੍ਰਿਜ। ਰਸਤੇ ਵਾਲਾ ਰੂਟ ਨਹੀਂ, ਜੜ੍ਹਾਂ ਵਾਲਾ ਰੂਟ। ਇਹਨਾਂ ਰੂਟ ਬ੍ਰਿਜਾਂ ਦੀ ਕਹਾਣੀ ਬਹੁਤ ਰੋਚਕ ਹੈ। ਇਹ ਬ੍ਰਿਜ ਕੁਝ ਦਿਨਾਂ ਜਾਂ ਕੁਝ ਸਾਲਾਂ ਵਿੱਚ ਨਹੀਂ ਬਣਦੇ, ਇਹਨਾਂ ਨੂੰ ਤਿਆਰ ਹੋਣ ਵਿੱਚ ਕਈ ਦਹਾਕੇ ਲੱਗਦੇ ਨੇ। ਰਬੜ ਦੇ ਦਰਖਤਾਂ ਦੀਆਂ ਜੜ੍ਹਾਂ ਨੂੰ ਹੌਲੀ ਹੌਲੀ ਦਿਸ਼ਾ ਦਿੱਤੀ ਜਾਂਦੀ ਹੈ। ਇਹਨਾਂ ਜੜ੍ਹਾਂ ਨੂੰ ਜਲ ਧਾਰਾਵਾਂ ਦੇ ਪਾਰ ਲਿਜਾਇਆ ਜਾਂਦਾ ਹੈ। ਸਮੇਂ ਦੇ ਨਾਲ ਉੱਥੇ ਹੀ ਜੜ੍ਹਾਂ ਇੱਕ ਮਜ਼ਬੂਤ ਬ੍ਰਿਜ ਦਾ ਰੂਪ ਲੈ ਲੈਂਦੀਆਂ ਨੇ। ਇਹਨਾਂ ਬ੍ਰਿਜਾਂ ਦੀ ਇੱਕ ਹੋਰ ਵਿਸ਼ੇਸ਼ਤਾ ਹੈ, ਇਹ ਜੀਵਤ ਬ੍ਰਿਜ ਨੇ। ਸਮੇਂ ਬੀਤਣ ਦੇ ਨਾਲ ਇਹ ਹੋਰ ਮਜ਼ਬੂਤ ਹੁੰਦੇ ਜਾਂਦੇ ਨੇ। ਇਹਨਾਂ ਵਿੱਚ ਮੇਘਾਲਿਆ ਦੇ ਲੋਕਾਂ ਦੀ ਰਚਨਾਤਮਕਤਾ ਦਿਖਾਈ ਦਿੰਦੀ ਹੈ। ਇਹਨਾਂ ਦੇ ਪਿੱਛੇ ਸਾਲਾਂ ਦਾ ਧੀਰਜ ਅਤੇ ਕੁਦਰਤ ਦੇ ਪ੍ਰਤੀ ਡੂੰਘਾ ਸਨਮਾਨ ਹੈ। ਇਹ ਬ੍ਰਿਜ ਦੱਸਦੇ ਨੇ ਕਿ ਮਨੁੱਖ ਕੁਦਰਤ ਨਾਲ ਮਿਲ ਕੇ ਕਿੰਨੀਆਂ ਅਨੋਖੀਆਂ ਚੀਜ਼ਾਂ ਬਣਾ ਸਕਦਾ ਹੈ। ਇਹ ਸਾਡੇ ਦੇਸ਼ ਦੀ, ਇਸ ਧਰਤੀ ਦੀਆਂ ਧਰੋਹਰਾਂ ਨੇ। ਹੁਣ ਭਾਰਤ ਨੇ ਮੇਘਾਲਿਆ ਦੇ ਰੂਟ ਬ੍ਰਿਜਾਂ ਨੂੰ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਨੈੱਟਵਰਕ ਵਿੱਚ ਸ਼ਾਮਿਲ ਕਰਵਾਉਣ ਦੇ ਲਈ ਅਪਲਾਈ ਕੀਤਾ ਹੈ। ਸਾਥੀਓ, ਕਲਾਈਮੇਟ ਚੇਂਜ ਦੇ ਕਾਰਨ ਇਹਨਾਂ ਰੂਟ ਬ੍ਰਿਜਾਂ ਦੇ ਸਾਹਮਣੇ ਕਈ ਚੁਣੌਤੀਆਂ ਵੀ ਆਉਂਦੀਆਂ ਨੇ। ਅਜਿਹੇ ਸਮੇਂ ਵਿੱਚ ਮੇਘਾਲਿਆ ਦੇ ਲੋਕਾਂ ਨੇ ਇਸ ਕੁਦਰਤੀ ਧਰੋਹਰ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਬਖੂਬੀ ਨਿਭਾਈ ਹੈ। ਪਹਿਲਾਂ ਇਹ ਪਤਾ ਲਾਉਣਾ ਆਸਾਨ ਨਹੀਂ ਸੀ ਕਿ ਅਜਿਹੇ ਬ੍ਰਿਜਾਂ ਦੀ ਗਿਣਤੀ ਕਿੰਨੀ ਹੈ। ਸਥਾਨਕ ਲੋਕਾਂ ਨੇ ਖੁਦ ਇਹਨਾਂ ਦੀ ਗਿਣਤੀ ਸ਼ੁਰੂ ਕੀਤੀ। ਇਸ ਤੋਂ ਬਾਅਦ ਸਮੁਦਾਇਆਂ ਨੇ ਇਹਨਾਂ ਬ੍ਰਿਜਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਸੰਭਾਲੀ। ਅੱਜ ਸਥਾਨਕ ਲੋਕ 120 ਤੋਂ ਜ਼ਿਆਦਾ ਰੂਟ ਬ੍ਰਿਜਾਂ ਦੀ ਦੇਖਭਾਲ ਕਰ ਰਹੇ ਨੇ। ਕੁਝ ਟੀਮਾਂ ਹਰ ਸਾਲ ਇਹਨਾਂ ਪੁਲਾਂ ਦੀ ਸਥਿਤੀ ਦੀ ਜਾਂਚ ਕਰਦੀਆਂ ਨੇ। ਕੁਝ ਲੋਕਾਂ ਨੇ ਆਲੇ ਦੁਆਲੇ ਦੇ ਖੇਤਰ ਨੂੰ ਮਜ਼ਬੂਤ ਬਣਾਉਣ ਲਈ ਨਰਸਰੀ ਵੀ ਤਿਆਰ ਕੀਤੀ ਹੈ। ਇਸ ਤਰ੍ਹਾਂ ਦੀ ਇਹਨਾਂ ਦੀ ਸੰਭਾਲ ਦੇ ਲਈ ਇੱਕ ਪੂਰਾ ਇਕੋ ਸਿਸਟਮ ਤਿਆਰ ਹੋ ਗਿਆ ਹੈ। ਤੁਸੀਂ ਵੇਖਿਆ ਹੋਵੇਗਾ, ਇਸ ਸਾਲ ਹੈਲੀ ਵਾਰਜੀ ਨੂੰ ਪਦਮਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਆਪਣੇ ਜੀਵਨ ਦੇ 50 ਤੋਂ ਜ਼ਿਆਦਾ ਸਾਲ ਇਹਨਾਂ ਰੂਟ ਬ੍ਰਿਜਾਂ ਦੀ ਦੇਖਭਾਲ ਚ ਲਾਏ ਨੇ। ਉਹਨਾਂ ਦਾ ਸਮਰਪਣ ਸਾਡੇ ਸਾਰਿਆਂ ਦੇ ਲਈ ਪ੍ਰੇਰਣਾਦਾਇਕ ਹੈ। ਸਾਥੀਓ, ਤੁਸੀਂ ਕਦੇ ਇਹਨਾਂ ਰੂਟ ਬ੍ਰਿਜਾਂ ਦੀ ਯਾਤਰਾ ਕੀਤੀ ਹੋਵੇ ਤਾਂ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਜ਼ਰੂਰ ਸਾਂਝੀਆਂ ਕਰੋ। ਤੁਹਾਡੀਆਂ ਤਸਵੀਰਾਂ ਦੂਜੇ ਲੋਕਾਂ ਨੂੰ ਵੀ ਮੇਘਾਲਿਆ ਦੀ ਇਸ ਅਨੋਖੀ ਧਰੋਹਰ ਦੇ ਬਾਰੇ ਪ੍ਰੇਰਿਤ ਕਰਨਗੀਆਂ। ਮੇਰੇ ਪਿਆਰੇ ਦੇਸ਼ ਵਾਸੀਓ, ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡਾ ਪਿੰਡ ਸਾਫ਼ ਸੁਥਰਾ ਹੋਵੇ, ਸਾਡਾ ਸ਼ਹਿਰ ਸੁੰਦਰ ਦਿਖਾਈ ਦੇਵੇ। ਲੇਕਿਨ ਸ਼ਾਇਦ ਹੀ ਕਦੇ ਰੁਕ ਕੇ ਇਹ ਸੋਚਿਆ ਜਾਂਦਾ ਹੈ ਕਿ ਸਾਡੇ ਆਲੇ ਦੁਆਲੇ ਜੋ ਕੂੜਾ ਜਮ੍ਹਾਂ ਹੁੰਦਾ ਹੈ, ਕੌਣ ਉਸਨੂੰ ਸਾਫ਼ ਕਰਦਾ ਹੈ? ਜ਼ਿਆਦਾਤਰ ਲੋਕ ਤਾਂ ਇਹੀ ਮੰਨ ਕੇ ਚੱਲਦੇ ਨੇ ਕਿ ਇਹ ਕਿਸੇ ਹੋਰ ਦੀ ਜ਼ਿੰਮੇਵਾਰੀ ਹੈ ਅਤੇ ਉਹੀ ਸਫਾਈ ਕਰੇਗਾ। ਲੇਕਿਨ ਸਾਡੇ ਵਿਚਕਾਰ ਕੁਝ ਅਜਿਹੇ ਲੋਕ ਵੀ ਨੇ ਜੋ ਆਪਣੀ ਸੋਚ ਨਾਲ ਸਾਨੂੰ ਬਹੁਤ ਪ੍ਰੇਰਿਤ ਕਰਦੇ ਨੇ। ਮੈਨੂੰ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਬਿਆਵਰਾ ਦੀਆਂ ਕੁਝ ਭੈਣਾਂ ਦੇ ਬਾਰੇ ਜਾਣਨ ਦਾ ਮੌਕਾ ਮਿਲਿਆ। ਉਹਨਾਂ ਨੇ ਆਪਣੇ ਆਲੇ ਦੁਆਲੇ ਪਲਾਸਟਿਕ ਕੂੜੇ ਨੂੰ ਹਟਾਉਣ ਦਾ ਸੰਕਲਪ ਲਿਆ। ਇਹ ਨਹੀਂ ਸੋਚਿਆ ਕਿ ਕੋਈ ਆ ਕੇ ਬਦਲਾ ਲਿਆਏਗਾ। ਉਹਨਾਂ ਨੇ ਖੁਦ ਸ਼ਹਿਰ ਭਰ ਤੋਂ ਪਲਾਸਟਿਕ ਕੂੜਾ ਅਤੇ ਖਾਲੀ ਬੋਤਲਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ। ਹੌਲੀ ਹੌਲੀ ਇਹ ਯਤਨ ਅੱਗੇ ਵੱਧਦਾ ਗਿਆ ਅਤੇ ਫਿਰ ਉਸ ਪਲਾਸਟਿਕ ਨੂੰ ਈਕੋ ਬ੍ਰਿਕਸ ਵਿੱਚ ਬਦਲਿਆ ਜਾਣ ਲੱਗਾ। ਅੱਜ ਇਹਨਾਂ ਹੀ ਈਕੋ ਬ੍ਰਿਕਸ ਦੀ ਵਰਤੋਂ ਜਨਤਕ ਥਾਵਾਂ ਨੂੰ ਸੁੰਦਰ ਬਣਾਉਣ ਵਿੱਚ ਕੀਤੀ ਜਾ ਰਹੀ ਹੈ। ਰਾਜਗੜ੍ਹ ਵਿੱਚ ਪਿਛਲੇ ਕੁਝ ਮਹੀਨਿਆਂ 'ਚ ਸੈਂਕੜੇ ਕਿਲੋ ਪਲਾਸਟਿਕ ਨੂੰ ਰੀਸਾਈਕਲ ਕਰਕੇ ਉਹਨਾਂ ਦੀ ਬਿਹਤਰ ਵਰਤੋਂ ਕੀਤੀ ਗਈ। ਯਾਨੀ ਜੋ ਪਲਾਸਟਿਕ ਪਹਿਲਾਂ ਸ਼ਹਿਰ ਵਿੱਚ ਪ੍ਰਦੂਸ਼ਣ ਫੈਲਾਉਂਦਾ ਸੀ, ਅੱਜ ਉਹੀ ਇਹਨਾਂ ਭੈਣਾਂ ਦੇ ਯਤਨਾਂ ਨਾਲ ਸ਼ਹਿਰ ਦੀ ਸੁੰਦਰਤਾ ਵਧਾਉਣ ਦੇ ਵਿੱਚ ਯੋਗਦਾਨ ਦੇ ਰਿਹਾ। ਮੈਂ ਬਿਆਵਰਾ ਦੀਆਂ

0: ਸਾਰੀਆਂ ਭੈਣਾਂ ਅਤੇ ਇਸ ਮੁਹਿੰਮ ਨਾਲ ਜੁੜੇ ਸਾਰੇ ਸਾਥੀਆਂ ਨੂੰ ਵਧਾਈ ਦੇਣਾ। ਮੇਰੇ ਪਿਆਰੇ ਦੇਸ਼ਵਾਸੀਓ, ਮੈਨੂੰ ਕਈ ਲੋਕਾਂ ਨੇ ਪੱਤਰ ਲਿਖ ਕੇ ਇੱਕ ਖਾਸ ਵਿਸ਼ੇ 'ਤੇ ਗੱਲ ਕਰਨ ਦਾ ਸੁਝਾਅ ਭੇਜਿਆ। ਇਹ ਵਿਸ਼ਾ ਗਣੇਸ਼ ਉਤਸਵ ਨਾਲ ਜੁੜਿਆ। ਉਂਝ ਤਾਂ ਗਣੇਸ਼ ਉਤਸਵ ਵਿੱਚ ਕਾਫੀ ਸਮਾਂ ਅਜੇ ਬਾਕੀ ਹੈ, ਲੇਕਿਨ ਲੋਕਾਂ ਨੇ ਇਹ ਬੇਨਤੀ ਕੀਤੀ ਕਿ ਇਸ ਵਿਸ਼ੇ 'ਤੇ ਹੁਣੇ ਹੀ ਗੱਲ ਹੋਣੀ ਚਾਹੀਦੀ ਹੈ। ਦਰਅਸਲ ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਣ ਦਾ ਕੰਮ ਬਹੁਤ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਮੂਰਤੀ ਬਣਾਉਣ ਵਾਲੇ, ਮੂਰਤੀ ਦੇ ਵਪਾਰ ਨਾਲ ਜੁੜੇ ਲੋਕ ਹੁਣ ਤੋਂ ਹੀ ਸਰਗਰਮ ਹੋ ਜਾਂਦੇ ਨੇ। ਇਸ ਲਈ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਹੈ, ਤੁਸੀਂ ਯਤਨ ਕਰੋ ਕਿ ਤੁਹਾਡੇ ਘਰ, ਸੁਸਾਇਟੀ ਜਾਂ ਆਲੇ ਦੁਆਲੇ ਦੀਆਂ ਥਾਵਾਂ 'ਤੇ ਗਣਪਤੀ ਬੱਪਾ ਦੀ ਜੋ ਮੂਰਤੀ ਸਥਾਪਿਤ ਹੋਵੇ ਉਹ ਸਾਡੀ ਦੇਸ਼ ਦੀ ਮਿੱਟੀ ਨਾਲ ਬਣੀ ਹੋਵੇ। ਉਹ ਸਾਡੇ ਆਪਣੇ ਘੁਮਿਆਰਾਂ ਅਤੇ ਸਥਾਨਕ ਕਲਾਕਾਰਾਂ ਦੇ ਹੱਥੋਂ ਤਿਆਰ ਹੋਈ ਹੋਵੇ। ਜੋ ਲੋਕ ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਂਦੇ ਨੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਉਹ ਮਿੱਟੀ ਦੀਆਂ ਮੂਰਤੀਆਂ ਨੂੰ ਪਹਿਲ ਦੇਣ, ਅਤੇ ਜੋ ਲੋਕ ਮੂਰਤੀਆਂ ਖਰੀਦਦੇ ਨੇ ਉਹ ਵੀ ਇਹ ਜ਼ਰੂਰ ਵੇਖਣ ਕਿ ਗਣਪਤੀ ਬੱਪਾ ਦੀ ਮੂਰਤੀ ਕਿਸ ਨਾਲ ਬਣੀ ਹੈ ਅਤੇ ਕਿਸ ਦੇਸ਼ ਵਿੱਚ ਤਿਆਰ ਹੋਈ ਹੈ। ਪਲਾਸਟਰ ਆਫ ਪੈਰਿਸ ਨਾਲ ਬਣੀਆਂ ਮੂਰਤੀਆਂ ਬਿਲਕੁਲ ਨਾ ਖਰੀਦੋ। ਸਾਥੀਓ, ਮਿੱਟੀ ਦੀਆਂ ਮੂਰਤੀਆਂ ਪੂਜਾ ਤੋਂ ਬਾਅਦ ਸਹਿਜ ਰੂਪ ਨਾਲ ਪਾਣੀ ਵਿੱਚ ਘੁੱਲ ਜਾਂਦੀਆਂ ਨੇ। ਇਸ ਨਾਲ ਸਾਡੀਆਂ ਨਦੀਆਂ, ਤਲਾਬਾਂ ਅਤੇ ਵਾਤਾਵਰਣ ਦੀ ਰੱਖਿਆ ਹੁੰਦੀ ਹੈ, ਸਾਡੀ ਆਸਥਾ ਵੀ ਬਣੀ ਰਹਿੰਦੀ ਹੈ ਅਤੇ ਕੁਦਰਤ ਦੇ ਪ੍ਰਤੀ ਸਾਡੀ ਜ਼ਿੰਮੇਦਾਰੀ ਵੀ ਪੂਰੀ ਹੁੰਦੀ ਹੈ। ਜਦੋਂ ਅਸੀਂ ਸਥਾਨਕ ਕਾਰੀਗਰਾਂ ਤੋਂ ਮੂਰਤੀ ਖਰੀਦਦੇ ਹਾਂ, ਅਸੀਂ ਵੋਕਲ ਫੋਰ ਲੋਕਲ ਦੇ ਸੰਕਲਪ ਨੂੰ ਮਜ਼ਬੂਤ ਕਰਦੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਇਸ ਵਾਰ ਗਣੇਸ਼ ਉਤਸਵ ਵਿੱਚ ਅਤੇ ਅਜਿਹੇ ਹੋਰ ਉਤਸਵਾਂ ਵਿੱਚ ਅਸੀਂ ਅਜਿਹੀਆਂ ਸਾਰੀਆਂ ਗੱਲਾਂ ਬਾਰੇ ਜ਼ਰੂਰ ਗੰਭੀਰਤਾ ਨਾਲ ਸੋਚਾਂਗੇ ਅਤੇ ਦੇਸ਼ ਹਿੱਤ ਵਿੱਚ ਕਦਮ ਵੀ ਚੁੱਕਾਂਗੇ। ਸਾਥੀਓ, ਸਾਡੇ ਦੇਸ਼ ਦੀ ਸਭ ਤੋਂ ਵੱਡੀ ਸ਼ਕਤੀ ਸਾਡੇ ਦੇਸ਼ ਦੇ ਲੋਕ ਨੇ। ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਹੋ ਰਹੇ ਛੋਟੇ ਵੱਡੇ ਯਤਨ ਸਾਨੂੰ ਬਹੁਤ ਕੁਝ ਸਿਖਾਉਂਦੇ ਨੇ। ਇਹ ਯਤਨ ਦੱਸਦੇ ਨੇ ਕਿ ਜਦੋਂ ਮਨ ਵਿੱਚ ਸੰਕਲਪ ਹੋਵੇ ਅਤੇ ਸਮਾਜ ਦਾ ਸਾਥ ਹੋਵੇ ਤਾਂ ਕੋਈ ਵੀ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ। ਤੁਸੀਂ ਆਪਣੇ ਆਲੇ ਦੁਆਲੇ ਹੋ ਰਹੇ ਅਜਿਹੇ ਯਤਨਾਂ ਦੇ ਬਾਰੇ ਵਿੱਚ ਮੈਨੂੰ ਜ਼ਰੂਰ ਲਿਖਦੇ ਰਹੋ, ਆਪਣੇ ਵਿਚਾਰ ਅਤੇ ਆਪਣੇ ਸੁਝਾਅ ਭੇਜਦੇ ਰਹੋ। ਹੋ ਸਕਦਾ ਹੈ ਕਿ ਤੁਹਾਡੇ ਆਲੇ ਦੁਆਲੇ ਦੀ ਕੋਈ ਛੋਟੀ ਜਿਹੀ ਪਹਿਲ ਪੂਰੇ ਦੇਸ਼ ਦੇ ਲਈ ਪ੍ਰੇਰਣਾ ਬਣ ਜਾਵੇ। ਅਗਲੇ ਮਹੀਨੇ ਅਸੀਂ ਫਿਰ ਮਿਲਾਂਗੇ, ਦੇਸ਼ ਵਾਸੀਆਂ ਦੇ ਕੁਝ ਨਵੇਂ ਯਤਨਾਂ ਦੀ ਚਰਚਾ ਕਰਾਂਗਾ। ਉਦੋਂ ਤੱਕ ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ, ਅਤੇ ਹਾਂ, ਪਾਣੀ ਦੀ ਸੰਭਾਲ ਤਾਂ ਕਰਨੀ ਹੀ ਕਰਨੀ ਹੈ। ਬਾਰਿਸ਼ ਦੇ ਪਾਣੀ ਦੀ ਇੱਕ ਇੱਕ ਬੂੰਦ ਨੂੰ ਅਸੀਂ ਬਚਾਉਣਾ, ਕੈਚ ਦਾ ਰੇਨ, ਇਹ ਮੁਹਿੰਮ ਜ਼ਰਾ ਵੀ ਢਿੱਲੀ ਨਹੀਂ ਹੋਣ ਦੇਣੀ। ਮੇਰੀ ਖਾਸ ਬੇਨਤੀ ਹੈ, ਬਾਰਿਸ਼ ਦੀ ਇੱਕ ਇੱਕ ਬੂੰਦ ਅਸੀਂ ਮਿਲ ਕੇ ਬਚਾਈਏ। ਬਹੁਤ ਬਹੁਤ ਧੰਨਵਾਦ, ਨਮਸਕਾਰ।
1: ਹੁਣੇ ਤੁਸੀਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਸੁਣ ਰਹੇ ਸੀ। ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਕੇਂਦਰਾਂ ਤੋਂ ਵੀ ਇਹ ਪ੍ਰਸਾਰਣ ਨਾਲੋ ਨਾਲ ਕੀਤਾ ਗਿਆ। ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਤੁਸੀਂ ਰਾਤ 8 ਵਜੇ ਫਿਰ ਸੁਣ ਸਕਦੇ ਹੋ। ਤਾਂ ਹੁਣ ਸੁਣਦੇ ਹਾਂ ਦੇਸ਼ ਪ੍ਰੇਮ ਦਾ ਇਹ ਗੀਤ।

0: जय हिंद।
1: काली बौली रात अलोपी होया दूर हनेरा, नविया आस उमंगा लेके आया नवा सवेरा। ते लाओ जी ऐतवार दी इस खूबसूरत जी दोपहर नू होर ज्यादा खूबसूरत बनाउण दे लई तुहाडे रेडियो सेट उपर हाजिर हो चुके ने सुखदीप और हरप्रीत,
0: और पूरे फुल फ्लैज मूड दे नाल आए ने इस करके क्योंकि सानू पता है कि ए जड़ा प्रोग्राम बाल जगत है ना, तुसी बड़ी बेसब्री दे नाल इंतजार कर रहे हो और तुसी चाहुंदे हो कि सानू ढेर सारा मनोरंजन साडा कीता जावे और सानू ढेर सारे इन्फॉर्मेशन भी प्रोवाइड कीती जावे।
1: लो जी प्यारे बच्चों, पता ही नहीं लग्या कि जून दा महीना किन्नी जल्दी बीत गया। और देखो जी प्यारे बच्चे कहिंदे ने कि छुट्टियां ते हले कल होईयां सी, कम कर लांगे। और जून खत्म होण वाला है, और जिहड़े अच्छे बच्चे सी, हुशियार बच्चे सी, प्यारे बच्चे सी, उन्हां ने नाल नाल इन्हां छुट्टियां नूं इंजॉय भी कीता और अपना होमवर्क भी मुका लिया और होर भी बहुत सारियां क्रिएटिव चीज़ां सीखियां आस पास तो, दोस्तों तो, अपने मम्मी पापा तो, और बहुत सारियां क्लासेस भी उन्होंने ज्वाइन कीतियां। उहदे लई ओ शाबाश, वधाई दे पात्र ने जी।
0: ਇੱਦਾਂ ਦੀਆਂ ਹੋਰ ਵੀ ਬਥੇਰੀਆਂ ਚੀਜ਼ਾਂ ਤੁਸੀਂ ਆਪਣੀ ਛੁੱਟੀਆਂ ਦੇ ਵਿੱਚ ਕੀਤੀਆਂ ਸੀ, ਔਰ ਹੁਣ ਵੇਲਾ ਇਹ ਹੈਗਾ ਕਿ ਉਹਨਾਂ ਸਾਰਿਆਂ ਨੂੰ ਸਮ ਅਪ ਕਰਨ ਦਾ। ਦੇਖੋ ਜੀ, 2-3 ਦਿਨ ਰਹਿ ਗਏ ਨੇ ਜੂਨ ਮਹੀਨੇ ਦੇ, ਔਰ ਉਮੀਦ ਕੀਤੀ ਜਾ ਰਹੀ ਹੈ ਕਿ ਕਾਫੀ ਸਕੂਲਸ 1 ਜੁਲਾਈ ਤੋਂ ਖੁੱਲ੍ਹ ਜਾਣਗੇ ਔਰ ਕੁਝ ਸਕੂਲ ਸ਼ਾਇਦ 6 ਜੁਲਾਈ ਤੋਂ ਖੁੱਲ੍ਹਣਗੇ। ਮਤਲਬ ਲੈ ਦੇ ਕੇ ਤੁਹਾਡੇ ਕੋਲ 3-4 ਦਿਨ ਹੀ ਰਹਿ ਗਏ ਨੇ ਹੋਰ ਛੁੱਟੀਆਂ ਦੇ, ਔਰ ਤੁਸੀਂ ਹੁਣ ਸਮ ਅਪ ਕਰਨਾ ਆਪਣਾ ਹੋਲੀਡੇਜ਼ ਹੋਮਵਰਕ, ਆਪਣੇ ਪ੍ਰੋਜੈਕਟਸ, ਔਰ ਸਭ ਤੋਂ ਵੱਡੀ ਗੱਲ ਕਿ ਤੁਸੀਂ ਛੁੱਟੀਆਂ ਦੇ ਵਿੱਚ ਕੀ ਕੀਤਾ, ਇਹਨੂੰ ਤੁਸੀਂ ਇੱਕ ਬੁੱਕ ਦੇ ਵਿੱਚ ਲਿਖ ਲਓ। ਮੈਨੂੰ ਲੱਗਦਾ ਵੈਸੇ ਤੁਸੀਂ ਲਿਖਿਆ ਹੀ ਹੋਏਗਾ, ਕਿਉਂਕਿ ਜਦੋਂ ਤੁਸੀਂ ਬਾਲ ਜਗਤ ਦੇ ਨਾਲ ਜੁੜੇ ਰਹੇ ਹੋ ਤੁਹਾਨੂੰ ਕਾਫੀ ਚੀਜ਼ਾਂ ਇੱਥੋਂ ਪ੍ਰੋਗਰਾਮ ਦੇ ਥਰੂ ਪਤਾ ਚੱਲਦੀਆਂ ਰਹਿੰਦੀਆਂ ਨੇ ਕਿ ਹੋਲੀਡੇਜ਼ ਹੋਮਵਰਕ ਜਾਂ ਹੋਲੀਡੇਜ਼ ਨੂੰ ਹੋਰ ਵਧੀਆ ਕਿੱਦਾਂ ਬਣਾਉਣਾ ਚਾਹੀਦਾ ਸੀ ਜੋ ਤੁਸੀਂ ਬਣਾਇਆ, ਔਰ ਉਹਨੂੰ ਹੁਣ ਬਸ ਲਿਖਣ ਦਾ ਕੰਮ ਹੈਗਾ ਤਾਂ ਕਿ ਤੁਸੀਂ ਉਹਨੂੰ ਪ੍ਰੈਜੈਂਟ ਕਰੋ ਆਪਣੇ ਟੀਚਰਸ ਅੱਗੇ ਔਰ ਵਾਹ ਵਾਹ ਖੱਟੋ।
1: ਹਰਪ੍ਰੀਤ, ਇੱਕ ਗੱਲ ਹੋਰ ਪਤਾ ਕੀ ਹੋਣੀ ਹੈ ਲਾਸਟ ਮੂਮੈਂਟ ਦੇ ਉੱਤੇ
0: ਜੀ,
1: ਔਰ ਬੱਚਿਆਂ ਨੇ ਉਸ ਦਿਨ ਸਭ ਨੂੰ ਭਗਦੜ ਪਾ ਦੇਣੀ ਹੈ,
0: ਜੀ ਜੀ ਜੀ,
1: ਮੇਰੀ ਡਰੈਸ ਕਿੱਥੇ ਹੈ,

0: ਕਿੱਥੇ
1: ਜੀ
0: ਨੇ,
1: ਜੀ ਜੀ
0: ਮੇਰਾ
1: ਜੀ
0: ਬੈਗ ਕਿੱਥੇ ਹੈ, ਮੇਰੀਆਂ ਬੁੱਕਸ ਕਿੱਥੇ ਨੇ, ਕਿਉਂਕਿ ਛੁੱਟੀਆਂ 1 ਮਹੀਨੇ ਦੀਆਂ ਸੀ। ਔਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਦੇਖੋ ਜਿਹੜੇ ਤੇ ਆਰਗੇਨਾਈਜ਼ ਕਰਕੇ ਰੱਖਣ ਵਾਲੇ ਬੱਚੇ, ਉਹਨਾਂ ਨੂੰ ਤੇ ਕੋਈ ਪ੍ਰੋਬਲਮ ਨਹੀਂ ਹੁੰਦੀ, ਜਿਹੜੇ ਨਹੀਂ ਆਰਗੇਨਾਈਜ਼ ਕਰਕੇ ਰੱਖਦੇ ਜਾਂ ਜਿਹੜੇ ਮਸਰੂਫ ਰਹੇ ਘੁੰਮਣ ਫਿਰਨ ਦੇ ਵਿੱਚ, ਨਾਨੀ ਦੇ ਘਰ ਗਏ, ਕਿਤੇ ਹੋਰ ਘੁੰਮਣ ਫਿਰਨ ਗਏ, ਔਰ ਹੁਣ ਆ ਕੇ ਉਹਨਾਂ ਨੇ ਹਲੇ ਵੀ ਆਪਣਾ ਉਹ ਸਾਰੀਆਂ ਚੀਜ਼ਾਂ ਵਾਈਂਡ ਅਪ ਨਹੀਂ ਕੀਤੀਆਂ, ਤੇ ਉਹਨਾਂ ਨੂੰ ਫਿਰ ਉਹ ਲਾਸਟ ਮੂਮੈਂਟ ਤੇ ਇਹ ਨਾ ਹੋਵੇ। ਸੋ ਪੇਰੈਂਟਸ ਵੀ ਅੱਜ ਹੀ, ਦੇਖੋ ਸੰਡੇ ਦਾ ਦਿਨ ਹੈ, ਔਰ ਉਹ ਸਾਰੀਆਂ ਚੀਜ਼ਾਂ ਕਤਾਰ ਦੇ ਵਿੱਚ ਲਗਾ ਲਓ ਜਿਹੜੀਆਂ ਸਕੂਲ ਜਾਣ ਨੂੰ ਪਿਆਰੇ ਬੱਚੇ ਉਹ ਤੁਹਾਨੂੰ ਚਾਹੀਦੀਆਂ ਨੇ, ਔਰ ਉਹਦੇ ਬਾਰੇ ਤੁਸੀਂ ਭਲੀ ਭਾਂਤੀ ਜਾਣਦੇ ਹੋ,
1: ਤਾਂ ਕਿ 2-3 ਦਿਨਾਂ ਦੇ ਵਿੱਚ ਜੇ ਅਗਰ ਕੋਈ ਕਮੀ ਪੇਸ਼ੀ ਹੈ ਤਾਂ ਤੁਸੀਂ ਪੂਰੀ ਹੋ ਜਾਵੇ ਤੁਹਾਡੀ, ਔਰ ਜਦੋਂ ਤੁਹਾਨੂੰ ਸਕੂਲ ਵਾਲਾ ਜਿਹੜਾ ਤੁਹਾਡਾ ਪਹਿਲਾ ਦਿਨ ਹੋਏਗਾ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੋਏਗੀ। ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਹੁਣ ਛੁੱਟੀਆਂ ਖਤਮ ਹੋ ਗਈਆਂ ਨੇ, ਨਵਾਂ ਸੈਸ਼ਨ ਫਿਰ ਸ਼ੁਰੂ ਹੋਏਗਾ, ਨਵੇਂ ਜਦੋਂ ਤੁਸੀਂ ਜਾਓਗੇ ਫਿਰ ਥੋੜ੍ਹੀ ਦੇਰ ਬਾਅਦ ਤੁਹਾਡੇ ਯੂਨਿਟ ਟੈਸਟ ਵਗੈਰਾ ਆ ਜਾਣਗੇ। ਅਸੀਂ ਉਮੀਦ ਇਹ ਕਰ ਰਹੇ ਹਾਂ ਕਿ ਬਾਲ ਜਗਤ ਨਾਲ ਜੁੜਿਆ ਹੋਇਆ ਹਰ ਇੱਕ ਬੱਚਾ ਬਿਲਕੁਲ ਬੈਸਟ ਆਫ ਬੈਸਟ ਹੀ ਨਿਕਲੇਗਾ, ਔਰ ਉਹ ਅੱਛੇ ਤਰੀਕੇ ਦੇ ਨਾਲ ਆਪਣੇ ਯੂਨਿਟ ਟੈਸਟ ਦੇ ਵਿੱਚ ਵੀ ਮੱਲਾਂ ਮਾਰੇਗਾ। ਪਰ ਇੱਕ ਚੀਜ਼ ਬੇਟਾ ਜੀ, ਹੁਣ ਇਹ ਵੀ ਹੈ ਕਿ ਜਦੋਂ ਤੁਸੀਂ ਸਕੂਲ ਜਾਣਾ ਹੈ ਨਾ, ਉਦੋਂ ਮੌਸਮ ਵੀ ਬਦਲ ਜਾਣਾ, ਮਤਲਬ ਬਾਰਿਸ਼ਾਂ ਦੀ ਅਸੀਂ ਇੰਤਜ਼ਾਰ ਕਰ ਰਹੇ ਹਾਂ ਔਰ ਫਿਰ ਬਾਰਿਸ਼ ਆਏਗਾ, ਮੌਨਸੂਨ ਆ ਜਾਏਗਾ, ਔਰ ਸ਼ਾਇਦ ਕਿਸੇ ਦਿਨ ਇੱਦਾਂ ਦਾ ਹੋਵੇ ਕਿ ਸਵੇਰ ਸਾਰ ਬਾਰਿਸ਼ ਆਉਂਦੀ ਹੋਵੇ, ਤੁਹਾਨੂੰ ਛੁੱਟੀ ਕਰਨੀ ਪੈ ਜਾਵੇ ਸਕੂਲ ਤੋਂ, ਬਹੁਤ ਜ਼ਿਆਦਾ ਬਾਰਿਸ਼ ਜਦੋਂ ਹੁੰਦੀ ਹੈ। ਪਰ ਫਿਰ ਵੀ ਬਾਰਿਸ਼ ਦੇ ਵਿੱਚ ਵੀ ਤੁਸੀਂ ਆਪਣਾ ਇਹਤਿਆਤ ਪੂਰਾ ਵਰਤਣਾ ਆ, ਆਪਣਾ ਧਿਆਨ ਰੱਖਣਾ, ਇੱਕ ਆਪਣੇ ਹਿਸਾਬ ਨਾਲ ਇੱਕ ਛੱਤਰੀ ਜ਼ਰੂਰ ਆਪਣੇ ਬੈਗ ਦੇ ਵਿੱਚ ਪਾ ਕੇ ਲੈ ਕੇ ਜਾਣੀ ਹੈ ਤੁਸੀਂ, ਜਿਹੜਾ ਮੇਜਰ ਕੰਮ ਤੁਸੀਂ ਇਹ ਕਰਨਾ, ਔਰ ਪਾਣੀ ਪਲੀਜ਼ ਤੁਸੀਂ ਘਰ ਦੋ ਜਿਹੜਾ ਲੈ ਕੇ ਜਾਂਦੇ ਹੋ ਨਾ ਉਹੀ ਪੀਣਾ। ਹੁਣ ਮੌਸਮ ਦੇ ਹਿਸਾਬ ਨਾਲ ਜਦੋਂ ਮੱਛਰਾਂ ਨੇ ਵੀ ਪੂਰੀ ਆਪਣੀ ਜਿਹਨੂੰ ਕਹਿੰਦੇ ਨਾ ਵਾਹ ਵਾਹੀ ਕੀਤੀ ਹੋਈ ਹੈ ਇਸ ਵੇਲੇ, ਔਰ ਬਾਰਿਸ਼ਾਂ ਦੇ ਵਿੱਚ ਹੋਰ ਕਰ ਦਿੰਦੇ ਆ, ਉਹ ਇੰਜੋਏ ਕਰਦੇ ਹੁੰਦੇ ਆ, ਉਹਨਾਂ ਨੂੰ ਆਪਣੇ ਤੇ ਹਾਵੀ ਨਹੀਂ ਹੋਣ ਦੇਣਾ।
0: ਸੋ ਪਿਆਰੇ ਬੱਚਿਓ, ਇਦਾਂ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸੁਖਦੀਪ ਔਰ ਹਰਪ੍ਰੀਤ ਪ੍ਰੋਗਰਾਮ ਦੇ ਵਿੱਚ ਕਰਦੇ ਹੀ ਰਹਿਣਗੇ, ਪਰ ਹੁਣ ਜਿਹੜਾ ਵੇਲਾ ਹੈ ਨਾ ਉਹ ਹੈਗਾ ਜੀ ਇੱਕ ਖੂਬਸੂਰਤ ਜੀ ਮਿਊਜ਼ੀਕਲ ਬ੍ਰੇਕ ਦਾ, ਤੇ ਆਓ ਚੱਲਦੇ ਆ ਇੱਕ ਖੂਬਸੂਰਤ ਜੇ ਗੀਤ ਵੱਲ।

0: ਪਿਆਰੇ ਬੱਚਿਓ, ਅਸਮਾਨ ਨੂੰ ਛੂਹਣ ਦੇ ਲਈ, ਅਸਮਾਨ ਨੂੰ ਹੱਥ ਲਾਉਣ ਦੇ ਲਈ, ਅਸਮਾਨ ਵਿੱਚ ਉੱਡਣ ਦੇ ਲਈ ਸਾਨੂੰ ਬਹੁਤ ਸਾਰੀ ਨੌਲੇਜ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਪਿਆਰੇ ਬੱਚਿਓ, ਇਹ ਸੁਪਨੇ ਤਦੋਂ ਹੀ ਸਾਕਾਰ ਹੁੰਦੇ ਨੇ ਜਦੋਂ ਅਸੀਂ ਆਪਣੀ ਪੜ੍ਹਾਈ ਮਿਹਨਤ ਦੇ ਨਾਲ, ਲਗਨ ਦੇ ਨਾਲ, ਦਿਲ ਦੇ ਨਾਲ ਕਰਦੇ ਹਾਂ। ਪਿਆਰੇ ਬੱਚਿਓ, ਸਿਰਫ ਸੁਪਨੇ ਹੀ ਨਹੀਂ ਦੇਖਣੇ, ਸਗੋਂ ਉਹਨਾਂ ਨੂੰ ਸਾਕਾਰ ਕਰਨ ਦੇ ਲਈ ਖੂਬ ਸਾਰੀ ਮਿਹਨਤ ਕਰਨੀ ਹੈ। ਔਰ ਮਿਹਨਤ ਕਿਸ ਉਮਰ 'ਚ ਕਰਦੇ ਨੇ ਬੱਚੇ? ਤੁਹਾਡੇ ਵਾਲੀ ਉਮਰ ਦੇ ਵਿੱਚ। ਸੋ ਪਿਆਰੇ ਬੱਚਿਓ, ਤੁਸੀਂ ਉਸ ਸਦੀ ਦੇ ਵਾਰਸ ਹੋ, ਤੁਸੀਂ ਉਸ ਟਾਈਮ 'ਤੇ ਪੈਦਾ ਹੋਏ ਹੋ ਜਿੱਥੇ ਟੈਕਨੋਲੋਜੀ ਆਪਣੇ ਚਰਮ ਸੀਮਾ ਵੱਲ ਜਾਂਦੀ ਪਈ ਹੈ। ਔਰ ਤੁਹਾਡੇ ਲਈ ਸਿੱਖਣ ਦੇ ਰਾਹ ਬਹੁਤ ਸਾਰੇ ਟੈਕਨੋਲੋਜੀ ਨੇ ਖੋਲ੍ਹ ਦਿੱਤੇ ਨੇ। ਔਰ ਤੁਹਾਡਾ ਇਹ ਛੋਟਾ ਜਿਹਾ ਮੋਬਾਈਲ ਤੁਹਾਡਾ ਬਹੁਤ ਵੱਡਾ ਸਟੱਡੀ ਦੇ ਵਿੱਚ ਹੈਲਪਰ ਵੀ ਹੋ ਸਕਦਾ ਹੈ, ਔਰ ਤੁਹਾਡੀ ਸਟੱਡੀ ਨੂੰ ਖਰਾਬ ਵੀ ਕਰ ਸਕਦਾ ਹੈ ਜੇ ਤੁਸੀਂ ਇਹਦੇ 'ਤੇ ਟਾਈਮ ਵੇਸਟ ਕਰਦੇ ਹੋ। ਤੇ
1: ਦੇਖੋ ਜੀ, ਮੋਬਾਈਲ ਦੀ ਗੱਲ ਚੱਲੀ ਹੈ ਤੇ ਮੋਬਾਈਲ ਦੇ ਥਰੂ ਹੀ ਤੁਸੀਂ ਸਾਡੇ ਨਾਲ ਵੀ ਰਾਬਤਾ ਕਾਇਮ ਕਰਦੇ ਹੋ, ਕਿਉਂਕਿ ਜਦੋਂ ਤੁਸੀਂ ਮੋਬਾਈਲ ਦੀ ਹੈਲਪ ਲੈ ਕੇ ਆਪਣੀਆਂ ਰਿਕਾਰਡਿੰਗਸ ਰਿਕਾਰਡ ਕਰਕੇ ਸਾਨੂੰ ਭੇਜਦੇ ਹੋ, ਤਾਂ ਹੀ ਸਾਡਾ ਸਿਲਸਿਲਾ ਨੰਨੀ ਕਲਮ ਤੋਂ ਖਿੜਿਆ ਲੱਗਦਾ ਆ। ਤਾਂ ਜਦੋਂ ਨੰਨੀ ਕਲਮ ਦੀ ਅਸੀਂ ਗੱਲ ਕਰਦੇ ਹਾਂ, ਉਹਦੇ ਵਿੱਚ ਤੁਹਾਡੀ ਹੀ ਸ਼ਮੂਲੀਅਤ ਹੁੰਦੀ ਹੈ। ਤਾਂ ਸੁਖਦੀਪ ਵੀਰ ਜੀ, ਆਪਾਂ ਇੱਦਾਂ ਕਰਦੇ ਹਾਂ, ਹੁਣ ਤੁਹਾਡੀ ਗੱਲ ਅਤੇ ਮੇਰੀ ਗੱਲ ਨੂੰ ਲਗਾ ਦਿੰਦੇ ਹਾਂ ਵਿਰਾਮ, ਅਤੇ ਅਸੀਂ ਬੱਚਿਆਂ ਦੀ ਪਰਫੋਰਮੈਂਸ ਨੂੰ ਬੱਚਿਆਂ ਦੇ ਨਾਲ ਹੀ ਸਾਂਝਾ ਕਰਦੇ ਹਾਂ। ਅਤੇ ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਾਂ ਜਾਂ ਤੁਸੀਂ ਬੋਲੋ, ਅਸੀਂ ਪਹਿਲੇ ਬੱਚੇ ਦੀ ਪਰਫੋਰਮੈਂਸ ਨੂੰ ਪਲੇ ਕਰ ਹੀ ਦਿੰਦੇ ਹਾਂ।
0: ਅਤੇ ਲਓ ਜੀ, ਪਹਿਲਾ ਦੋਸਤ ਆ ਰਿਹਾ ਹੈ ਆਪਣੀ ਹਾਜ਼ਰੀ ਦੇ ਨਾਲ, ਜਿਹੜਾ ਆਪਣੇ ਸਕੂਲ ਦੀ ਬਹੁਤ ਸਾਰੀ ਤਾਰੀਫ ਕਰਦਾ ਪਿਆ, ਸਕੂਲ ਨੂੰ ਮਿਸ ਵੀ ਕਰਦਾ ਪਿਆ।

ਵਾਕਿਆ ਜੀ, ਪੰਜਾਬ ਸਾਡਾ ਬਹੁਤ ਖੂਬਸੂਰਤ ਹੈ ਔਰ ਹਰ ਜਿਹੜਾ ਮੌਸਮ ਹੈ ਉੱਥੇ ਮੌਲਦਾ ਹੈ। ਔਰ ਅਸੀਂ ਪਿਆਰੇ ਬੱਚਿਓ ਇਸ ਪੰਜਾਬ ਦੇ ਲਈ ਕੀ ਕਰਨਾ ਹੈ, ਇਹਦੀ ਹਵਾ ਨੂੰ, ਇਹਦੇ ਪਾਣੀਆਂ ਨੂੰ ਗੰਧਲਾ ਹੋਣ ਤੋਂ ਬਚਾਉਣਾ ਹੈ। ਔਰ ਉਹਦੇ ਲਈ ਹਰਪ੍ਰੀਤ ਸਾਨੂੰ ਕੀ ਕਰਨਾ ਪਏਗਾ? ਪਿਆਰੇ ਬੱਚਿਓ, ਜਦੋਂ ਅਸੀਂ ਸੋਹਣਾ ਬਣਾਉਣ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਕਿਸੇ ਚੀਜ਼ ਨੂੰ ਖੂਬਸੂਰਤ

0: ਬਣਾਉਣ ਦੀ ਗੱਲ ਕਰਦੇ ਹਾਂ ਤਾਂ ਕੋਈ ਵੀ ਸਟੇਟ, ਕੋਈ ਵੀ ਮੁਲਕ ਸਿਰਫ ਇਮਾਰਤਾਂ ਦੇ ਨਾਲ ਖੂਬਸੂਰਤ ਨਹੀਂ ਹੁੰਦਾ, ਸਗੋਂ ਉਹਨੂੰ ਖੂਬਸੂਰਤ ਬਣਾਉਂਦਾ ਹੈ ਉੱਥੋਂ ਦਾ ਮੌਸਮ, ਉੱਥੋਂ ਦਾ ਪੌਣ ਪਾਣੀ, ਉੱਥੋਂ ਦੀ ਹਰਿਆਲੀ, ਉੱਥੋਂ ਦੇ ਕੁਦਰਤੀ ਨਜ਼ਾਰੇ। ਸੋ ਅਸੀਂ ਆਪਣੇ ਉਹਨਾਂ ਕੁਦਰਤੀ ਸਾਧਨਾਂ ਨੂੰ ਬਚਾ ਕੇ ਰੱਖਣਾ ਹੈ। ਰੁੱਖ ਅਸੀਂ ਬਹੁਤ ਸਾਰੇ ਲਗਾਉਣੇ ਨੇ ਇਸ ਬਰਸਾਤ ਦੇ ਮੌਸਮ ਦੇ ਵਿੱਚ, ਔਰ ਉਹਨਾਂ ਦੀ ਰਖਵਾਲੀ ਵੀ ਕਰਨੀ ਹੈ ਜਦੋਂ ਤੱਕ ਉਹ 5-5, 7-7 ਫੁੱਟ ਦੇ ਨਹੀਂ ਹੋ ਜਾਂਦੇ। ਔਰ ਪਿਆਰੇ ਬੱਚਿਓ, ਕੋਈ ਜਗ੍ਹਾ ਬਚੀ ਨਾ ਰਹੇ ਜਿੱਥੇ ਤੁਸੀਂ ਰੁੱਖ ਨਾ ਲਗਾਓ। ਔਰ ਇਹ ਬਹਾਨਾ ਬਿਲਕੁਲ ਨਹੀਂ ਲਾਉਣਾ ਕਿ ਇਹ ਪੱਤੇ ਝੜਦੇ ਨੇ, ਇਹ ਵੱਡੇ ਹੋ ਜਾਂਦੇ ਨੇ। ਪਿਆਰੇ ਬੱਚਿਓ, ਇਹ ਜਦੋਂ ਵੱਡੇ ਹੁੰਦੇ ਨੇ ਨਾ, ਅਸਲੀ ਚਮਤਕਾਰ ਤਾਂ ਉਦੋਂ ਹੀ ਹੁੰਦਾ, ਸਾਨੂੰ ਤਾਜ਼ੀ ਹਵਾ ਔਰ ਗਰਮੀ ਤੋਂ ਬਚਾ ਕੇ ਰੱਖਦੇ ਨੇ। ਔਰ ਹਰ ਘਰ ਦੇ ਅੱਗੇ ਵੱਡੇ ਵੱਡੇ ਰੁੱਖ ਜ਼ਰੂਰ ਲੱਗੇ ਹੋਣੇ ਚਾਹੀਦੇ ਨੇ ਪਿਆਰੇ ਬੱਚਿਓ।
1: ਪੰਜਾਬ ਨੂੰ ਸੋਹਣਾ ਬਣਾਉਣ ਲਈ ਰੁੱਖਾਂ ਤੋਂ ਇਲਾਵਾ ਸਫਾਈ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਔਰ ਸਫਾਈ ਦੀ ਸ਼ੁਰੂਆਤ ਅਸੀਂ ਜਿਹੜੀ ਕਰਨੀ ਉਹ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਕਮਰੇ ਤੋਂ ਕਰਨੀ, ਕਮਰੇ ਤੋਂ ਬਾਅਦ ਆਪਣੇ ਘਰ ਦੀ, ਅਤੇ ਫਿਰ ਘਰ ਤੋਂ ਬਾਅਦ ਅਸੀਂ ਬਾਹਰ ਨਿਕਲਣਾ ਆ। ਤੁਸੀਂ ਬੱਚਿਓ, ਅਜੇ ਵੀ ਤੁਹਾਨੂੰ ਬਹੁਤ ਦੇਰ ਦੇ ਅਸੀਂ ਕਹਿੰਦੇ ਪਏ ਹਾਂ, ਪਰ ਸਾਨੂੰ ਇੰਨਾ ਪਤਾ ਚੱਲਿਆ, ਕੁਝ ਪੇਰੈਂਟਸ ਨੇ ਸਾਨੂੰ ਦੱਸਿਆ ਕਿ ਅਜੇ ਵੀ ਕੁਝ ਬੱਚੇ ਇੱਦਾਂ ਦੇ ਨੇ ਜਿਹੜੇ ਆਪਣੇ ਕਮਰੇ ਨੂੰ ਆਪ ਸਾਫ਼ ਨਹੀਂ ਕਰਦੇ। ਦੇਖੋ, ਜਿਹੜਾ ਕਮਰੇ 'ਚ ਗੰਦ ਤੁਸੀਂ ਖੁਦ ਪਾਇਆ, ਤੁਹਾਨੂੰ ਖੁਦ ਨੂੰ ਹੀ ਪਤਾ ਉਹਨੂੰ ਕਿੱਦਾਂ ਸੰਭਾਲਣਾ ਆ, ਔਰ ਇਹਦੇ ਵਿੱਚ ਤਾਂ ਮੰਮੀ ਜਾਂ ਪਾਪਾ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦੇ। ਔਰ ਜੇ ਤੁਹਾਡੇ ਘਰ ਕੋਈ ਤੁਹਾਡੇ ਹੈਲਪਰ ਵੀ ਆਉਂਦੇ ਨੇ, ਪਰ ਉਹਨਾਂ ਨੂੰ ਵੀ ਨਹੀਂ ਪਤਾ ਹੈਗਾ ਕਿ ਹਾਂਜੀ ਕਿਹੜੀ ਚੀਜ਼ ਕਿੱਥੇ ਰੱਖਣੀ ਹੈ, ਤਾਂ ਕਾਇੰਡਲੀ ਸ਼ੁਰੂਆਤ ਆਪਣੇ ਕਮਰੇ ਤੋਂ ਕਰੋ, ਸਫਾਈ ਦੀ। ਔਰ ਰੁੱਖਾਂ ਦੀ ਗੱਲ ਤਾਂ ਵੀਰ ਜੀ ਨੇ ਕਰ ਹੀ ਦਿੱਤੀ ਹੈ, ਤੇ ਹੁਣ ਅਸੀਂ ਅਗਲੇ ਬੱਚੇ ਦੀ ਪਰਫਾਰਮੈਂਸ ਵੀ ਸੁਣ ਲੈਂਦੇ ਹਾਂ, ਫਿਰ ਤੁਹਾਡੇ ਨਾਲ ਹੋਰ ਗੱਲ ਕਰਦੇ ਹਾਂ।
2: ਸਤਿ ਸ਼੍ਰੀ ਅਕਾਲ, ਮੇਰਾ ਨਾਮ ਜੋਤੀ ਹੈ। ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ। ਪ੍ਰਦੂਸ਼ਣ ਸਭ ਪਾਸੇ ਹੈ ਸ਼ੋਰ ਸ਼ਰਾਬਾ, ਪ੍ਰਦੂਸ਼ਣ ਕਰਦਾ ਬਹੁਤ ਖਰਾਬਾ। ਐਪਰ ਨਾ ਕੋਈ ਸਮਝੇ ਭਾਈ, ਪ੍ਰਦੂਸ਼ਣ ਜਾਂਦੇ ਨੇ ਫੈਲਾਈ। ਮੋਟਰ ਗੱਡੀਆਂ ਧੂੰਆਂ ਛੱਡਣ, ਹਵਾ ਦੀਏ ਨੇ ਜਖਣਾ ਵੱਢਣ। ਇਹ ਨੇ ਕਈ ਰੋਗ ਲਗਾਵਣ, ਛੇਤੀ ਹੀ ਸ਼ਮਸ਼ਾਨ ਪਹੁੰਚਾਵਣ। ਫੈਕਟਰੀਆਂ ਦਾ ਗੰਦਾ ਪਾਣੀ, ਜੀਵਨ ਦੀ ਇਸ ਅਲਖ ਮੁਕਾਣੀ। ਸ਼ੁੱਧ ਪਾਣੀ ਨਹੀਂ ਜਦੋਂ ਮਿਲੂਗਾ, ਜੀਵਨ ਦਾ ਫਿਰ ਕਿਵੇਂ ਸਰੂਗਾ। ਮਿੱਟੀ ਵੀ ਪ੍ਰਦੂਸ਼ਿਤ ਹੋਈ, ਗੰਦਗੀ ਸਾਰੀ ਵਿੱਚ ਸਮੋਈ। ਰੇਡੀਓ, TV ਜਾਂ ਫਿਰ ਟੇਪਾਂ, ਉੱਚੀ ਉੱਚੀ ਲਾਉਂਦੇ ਹੇਕਾਂ। ਬੱਚਿਆਂ ਦਾ ਕਰਦੇ ਨੁਕਸਾਨ, ਪੜ੍ਹਨ ਵਿੱਚ ਨਾ ਲੱਗੇ ਧਿਆਨ। ਪ੍ਰੈਸ਼ਰ ਹਾਰਨ ਸੜਕ 'ਤੇ ਵੱਜਣ, ਉੱਚੀ ਉੱਚੀ ਇਹਨੇ ਗੱਜਣ। ਆਵਾਜ਼ ਪ੍ਰਦੂਸ਼ਣ ਇਹ ਫੈਲਾਉਂਦੇ, ਕੰਨਾਂ ਨੂੰ ਕਈ ਰੋਗ ਲਗਾਉਂਦੇ। ਵਿਆਹ ਪੈਸਾ ਦਾ ਜਿੰਨਾ ਜ਼ੋਰ, ਉਨਾ ਵੱਧਦਾ ਜਾਵੇ ਸ਼ੋਰ। ਪ੍ਰਦੂਸ਼ਣ 'ਤੇ ਆਓ ਕਾਬੂ ਪਾਈਏ, ਖੁਦ ਸਮਝੀਏ ਸਭ ਨੂੰ ਸਮਝਾਈਏ। ਕਰ ਜਾਈਏ ਇਹ ਕੰਮ ਮਹਾਨ, ਸਭ ਨੂੰ ਆਖੇ ਕਵੀ ਸੁਜਾਨ। ਧੰਨਵਾਦ।
0: ਲਓ ਜੀ, ਕਵੀ ਸਾਹਿਬ ਨੇ ਬੜੀ ਖੂਬਸੂਰਤ ਕਵਿਤਾ ਲਿਖੀ ਔਰ ਜੋਤੀ ਨੇ ਉਹਨੂੰ ਸਿਲੈਕਟ ਕੀਤਾ ਬਾਲ ਜਗਤ ਪ੍ਰੋਗਰਾਮ ਦੇ ਵਾਸਤੇ ਔਰ ਸਾਨੂੰ ਰਿਕਾਰਡ ਕਰਕੇ ਭੇਜ ਦਿੱਤੀ। ਇਹਦੇ ਲਈ ਜੋਤੀ ਦਾ ਬਹੁਤ ਬਹੁਤ ਸ਼ੁਕਰੀਆ। ਔਰ ਬੇਟਾ, ਇੰਨੀ ਖੂਬਸੂਰਤ ਤੁਸੀਂ ਇਹ ਕਵਿਤਾ ਪ੍ਰਦੂਸ਼ਣ ਦੇ ਉੱਤੇ, ਜੋ ਵਕਤ ਦੀ ਅੱਜ ਨਜ਼ਾਕਤ ਕਹਿੰਦੀ ਪਈ ਹੈ ਕਿ ਇਹ ਗੱਲ ਕਰਨੀ ਪੈਣੀ ਹੈ ਸਾਨੂੰ, ਔਰ ਇਹਦੇ ਉੱਪਰ ਸਟੈਂਡ ਵੀ ਲੈਣਾ ਪੈਣਾ। ਬਹੁਤ ਸਾਰੇ ਮੈਟਰੋ ਸਿਟੀਜ਼ ਦੇ ਵਿੱਚ ਪੋਲਿਊਸ਼ਨ ਇੰਨੇ ਖਤਰਨਾਕ ਸਤਰ 'ਤੇ ਪਹੁੰਚ ਗਿਆ ਹੈ, ਸਾਹ ਦੇ ਮਰੀਜ਼ ਨੇ ਉਹਨਾਂ ਦੇ ਲਈ ਇਹ ਬਹੁਤ ਜ਼ਿਆਦਾ ਖਤਰਨਾਕ ਹੋ ਗਿਆ ਹੈ, ਔਰ ਇਹ ਪ੍ਰਦੂਸ਼ਣ ਹੀ ਸਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦਾ ਜਾਂਦਾ ਹੈ ਪਿਆਰੇ ਬੱਚਿਓ। ਸੋ ਅਸੀਂ ਜੇ ਪੈਦਲ ਚੱਲਾਂਗੇ, ਅਸੀਂ ਜੇ ਸਾਈਕਲ ਦਾ ਇਸਤੇਮਾਲ ਕਰਾਂਗੇ, ਅਸੀਂ ਜੇ ਪਬਲਿਕ ਟਰਾਂਸਪੋਰਟ ਨੂੰ ਜ਼ਿਆਦਾ ਵਧਾਵਾ ਦੇਵਾਂਗੇ, ਤਾਂ ਪਿਆਰੇ ਬੱਚਿਓ ਇਸ ਪ੍ਰਦੂਸ਼ਣ ਦੇ ਵਿਕਰਾਲ ਰੂਪ ਤੋਂ ਬਚ ਸਕਦੇ ਹਾਂ। ਸੋ ਸਾਡੇ ਸਾਰਿਆਂ ਦੇ ਮਿਲ ਮਿਲਾ ਕੇ ਹੀ ਇਹ ਸਾਰੀਆਂ ਚੀਜ਼ਾਂ ਕਰਨ ਦੇ ਨਾਲ ਇਹਦਾ ਹੱਲ ਹੋਣਾ ਹੈ। ਔਰ ਲਓ ਜੀ, ਬਾਲ ਜਗਤ ਦੇ ਵਿੱਚ ਤਾਂ ਬਹੁਤ ਸਾਰੇ ਬੱਚੇ ਬੜੀਆਂ ਖੂਬਸੂਰਤ ਵਾਲੀਆਂ ਰਿਕਾਰਡਿੰਗ ਕਰਕੇ ਭੇਜਦੇ ਨੇ, ਔਰ ਹਰਪ੍ਰੀਤ ਅੱਗੇ ਕਿਹੜਾ ਬੱਚਾ ਆ ਰਿਹਾ ਹੈ?
1: ਦੇਖੋ ਜੀ, ਬੱਚਾ ਜਿਹੜਾ ਪਰਫਾਰਮ ਕਰੂਗਾ ਉਹ ਵੀ ਕੋਈ ਨਾ ਕੋਈ ਸੇਧ ਵਾਲੀ ਗੱਲ ਹੀ ਸਾਡੇ ਨਾਲ ਸਾਂਝੀ ਕਰੇਗਾ, ਚਾਹੇ ਪ੍ਰਦੂਸ਼ਣ ਵਿਸ਼ਾ ਹੋਵੇ, ਚਾਹੇ ਵਿਸ਼ਾ ਹੋਵੇ ਰੁੱਖ ਲਗਾਉਣਾ, ਚਾਹੇ ਵਿਸ਼ਾ ਹੋਵੇ ਆਪਣਾ ਬਸਤੇ ਨੂੰ ਪੈਕ ਕਰਨਾ, ਚਾਹੇ ਹੋਲੀਡੇਜ਼ ਹੋਮਵਰਕ, ਕਿਸੇ ਵੀ ਟੋਪਿਕ 'ਤੇ ਅਗਰ ਬੱਚੇ ਜਦੋਂ ਗੱਲ ਕਰਦੇ ਨੇ, ਅਸੀਂ ਬੱਚਿਓ, ਮੈਂ ਔਰ ਸੁਖਦੀਪ ਵੀਰ ਜੀ ਜਾਂ ਪੂਰਾ ਆਕਾਸ਼ਵਾਣੀ, ਇਹ ਉਮੀਦ ਕਰਦੇ ਹਾਂ ਕਿ ਤੁਸੀਂ ਜ਼ਰੂਰ ਉਸ ਚੀਜ਼ 'ਤੇ ਖੁਦ ਅਮਲੀ ਜਾਮਾ ਪਹਿਨਾਉਂਦੇ ਹੋ, ਇੰਪਲੀਮੈਂਟ ਕਰਦੇ ਹੋ, ਹੈ ਨਾ। ਜੇ ਅਸੀਂ ਕਹਿੰਦੇ ਪਏ ਹਾਂ ਕਿ ਤੁਸੀਂ ਰੁੱਖ ਲਗਾਉਣੇ ਹੈ, ਅਤੇ ਅਸੀਂ ਉਮੀਦ ਇਹੀ ਕਰਕੇ ਅੱਗੇ ਚੱਲਦੇ ਹਾਂ ਕਿ ਹਾਂਜੀ ਤੁਸੀਂ ਲਗਾ ਰਹੇ ਹੋ, ਤੁਸੀਂ ਪੋਲਿਊਸ਼ਨ ਨੂੰ ਅਵੋਇਡ ਕਰ ਰਹੇ ਹੋ, ਤੁਸੀਂ ਆਪਣੇ ਪੇਰੈਂਟਸ ਨੂੰ ਵੀ ਗਾਈਡ ਕਰ ਰਹੇ ਹੋ ਕਿ ਜੇ ਅਸੀਂ ਲਾਈਟਾਂ 'ਤੇ ਖੜ੍ਹੇ ਹਾਂ ਤਾਂ ਆਪਣਾ ਐਕਟਿਵਾ ਨਾ ਤੁਸੀਂ ਔਨ ਕਰਕੇ ਰੱਖੋ, ਨਾ ਤਾਂ ਫਜ਼ੂਲ ਹੌਰਨ ਵਜਾਓ, ਨਾ ਫਜ਼ੂਲ ਇੰਜ

0: ਨੂੰ ਚਲਾਓ, ਮਤਲਬ ਇੱਦਾਂ ਦੀ ਨਿੱਕੀਆਂ ਨਿੱਕੀਆਂ ਚੀਜ਼ਾਂ, ਇੱਦਾਂ ਦੇ ਨਿੱਕੇ ਨਿੱਕੇ ਉਪਰਾਲੇ ਤੁਸੀਂ ਕਰ ਰਹੇ ਹੋ, ਇਹ ਸਾਡੀ ਅਜ਼ਮਸ਼ਨ ਹੈ, ਅਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੀ ਅਜ਼ਮਸ਼ਨ 'ਤੇ ਖਰੇ ਉਤਰੀਏ, ਔਰ ਹੁਣ ਵਾਕਈ ਦੇਖਦੇ ਹਾਂ, ਸੁਣਦੇ ਹਾਂ ਕਿ ਅਗਲਾ ਬੱਚਾ ਕਿਹੜਾ ਵਿਸ਼ਾ ਲੈ ਕੇ ਸਾਡੇ ਨਾਲ ਸਾਂਝ ਪਾਉਣ ਲੱਗਾ।
1: ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਅਮਿਤ ਹੈ ਅਤੇ ਮੈਂ 8ਵੀਂ ਜਮਾਤ ਵਿੱਚ ਪੜ੍ਹਦਾ। ਅੱਜ ਮੈਂ ਤੁਹਾਨੂੰ ਬਾਲ ਜਗਤ ਪ੍ਰੋਗਰਾਮ ਵਿੱਚ ਇੱਕ ਕਵਿਤਾ ਸੁਣਾਉਣਾ ਚਾਹੁੰਦਾ ਹਾਂ, ਜਿਸ ਦਾ ਸ਼ੀਰਸ਼ਕ ਹੈ ਮੇਰਾ ਪੰਜਾਬ ਅਤੇ ਮੇਰਾ ਦੇਸ਼। ਮਨੁੱਖਤਾ ਦਿਲ ਚੋਂ ਕਦੇ ਨਾ ਮੁੱਕੇ, ਆਵਣ ਜਾਵਣ ਦੁੱਖ ਅਤੇ ਸੁੱਖ, ਜ਼ਾਤ ਪਾਤ ਮਹਜ਼ਬ ਨਾ ਵੇਖਣ, ਢਿੱਡ ਦੀ ਭੁੱਖ ਅਤੇ ਨੀਮ ਦਾ ਰੁੱਖ, ਵਿਰਸਾ ਆਪਣਾ ਗੁਰੂਆਂ ਦੀ ਬਾਣੀ, ਨਹੀਂ ਕੋਈ ਲੋੜ ਵਸੀਤਾਂ ਦੀ, ਜਿਉਂਦੇ ਜੀ ਅਸੀਂ ਭੁੱਲ ਨਹੀਂ ਸਕਦੇ ਦੇਣ ਬਜ਼ੁਰਗਾਂ ਦੀ ਅਤੇ ਤੇਗ ਸ਼ਹੀਦਾਂ ਦੀ, ਪੈਸਾ ਰੁਤਬਾ ਨਾਲ ਨਹੀਂ ਜਾਣਾ ਵੇ ਗੱਲ ਮਨ ਇਸਲਾਈ ਲੱਗਦੀ, ਮਹਿਰ ਸਾਈ ਨਾਲ ਰਵੇ ਹਮੇਸ਼ਾ ਰਾਵੀ ਵਗਦੀ ਅਤੇ ਅਣਗਿਸ ਪਗਦੀ, ਹਰੇ ਭਰੇ ਤੇ ਰਹਿਣ ਮਹਿਕਦੇ ਆਪਣਾ ਪਿੰਡ ਤੇ ਆਪਣੇ ਖੇਤ, ਦੋ ਚੀਜ਼ਾਂ ਤੋਂ ਜਾਨ ਮੈਂ ਵਾਰਾ, ਇੱਕ ਪੰਜਾਬ ਤੇ ਇੱਕ ਮੇਰਾ ਦੇਸ਼। ਧੰਨਵਾਦ।
2: ਧੰਨਵਾਦ ਉਹਨਾਂ ਸਾਰੇ ਬੱਚਿਆਂ ਦਾ ਜਿਨ੍ਹਾਂ ਨੇ ਅੱਜ ਬਾਲ ਜਗਤ ਦੇ ਵਿਹੜੇ ਦੇ ਵਿੱਚ ਆਪਣੀ ਖੂਬਸੂਰਤ ਆਵਾਜ਼ ਦੇ ਨਾਲ ਹਾਜ਼ਰੀ ਲਗਵਾਈ ਹੈ ਜੀ। ਇਹਨਾਂ ਹਾਜ਼ਰੀਆਂ ਦਾ ਪਿਆਰੇ ਬੱਚਿਓ ਸਾਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਹੈ। ਔਰ ਤੁਸੀਂ ਕੀ ਕਰਨਾ, ਆਪਣੇ ਸਮਾਰਟਫੋਨ ਦੇ ਉੱਤੇ ਕਿਸੇ ਸ਼ਾਂਤ ਇਕਾਂਤ ਰੂਮ ਦੇ ਵਿੱਚ ਸਾਨੂੰ ਰਿਕਾਰਡਿੰਗ ਕਰਕੇ ਭੇਜਣੀ ਹੈ, ਔਰ ਫਿਰ ਉਹਨੂੰ ਵਟਸਐਪ 'ਤੇ ਅਟੈਚਮੈਂਟ ਕਰਕੇ ਸਾਡੇ ਉਸ ਨੰਬਰ ਦੇ ਉੱਤੇ ਭੇਜ ਦੇਣੀ ਆ ਜਿਹੜਾ ਅਸੀਂ ਤੁਹਾਨੂੰ ਆਲਰੇਡੀ ਦੱਸ ਚੁੱਕੇ ਹਾਂ, ਔਰ ਅੱਜ ਵੀ ਜ਼ਰੂਰ ਪ੍ਰੋਗਰਾਮ ਦੇ ਵਿੱਚ ਦੱਸਾਂਗੇ। ਔਰ ਪਿਆਰੇ ਬੱਚਿਆਂ ਦੀਆਂ ਖੂਬਸੂਰਤ ਵਾਲੀਆਂ ਪਰਫੋਰਮੈਂਸ ਚੱਲਦੀਆਂ ਪਈਆਂ ਨੇ, ਔਰ ਇਹ ਪਰਫੋਰਮੈਂਸ ਪਿਆਰੇ ਬੱਚਿਓ ਤੁਸੀਂ ਘਰ ਬੈਠੇ ਹੀ ਰਿਕਾਰਡ ਕਰ ਸਕਦੇ ਹੋ। ਅਤੇ ਲਓ ਜੀ, ਹੁਣ ਰੁੱਖ ਕਰਦੇ ਹਾਂ ਅਗਲੇ ਬਾਲ ਕਲਾਕਾਰ ਵੱਲ।
0: ਸੁਖਦੀਪ ਵੀਰ ਜੀ, ਸਿਰਫ ਇੱਕ ਬਾਲ ਕਲਾਕਾਰ ਨਹੀਂ ਹੈਗਾ, ਇੱਥੇ ਕਲਾਕਾਰਜ਼ ਨੇ। ਮਤਲਬ ਜੀ, ਗਰੁੱਪ ਪ੍ਰੈਜੈਂਟੇਸ਼ਨ ਆਈ ਹੈ ਜੀ ਸਾਨੂੰ ਰਿਕਾਰਡ ਹੋ ਕੇ, ਔਰ ਇਹਦੇ ਵਿੱਚ ਮਿਊਜ਼ੀਕਲ ਇੰਸਟਰੂਮੈਂਟਸ ਦਾ ਵੀ ਪੂਰਾ ਤਾਲਮੇਲ ਹੈ, ਅਤੇ ਜਦੋਂ ਵੀ ਗਰੁੱਪ ਸੌਂਗ ਗਾਇਆ ਅਗਲਿਆਂ ਨੇ, ਤਾਂ ਜਦੋਂ ਗਰੁੱਪ ਸੌਂਗ ਹੁੰਦਾ ਉਹਦੇ ਵਿੱਚ ਵਧੀਆ ਰਿਦਮ ਔਰ ਸਭ ਕੁਝ ਹੁੰਦਾ, ਤਾਂ ਸੁਣਦੇ ਹਾਂ ਬੱਚਿਆਂ ਵੱਲੋਂ ਪ੍ਰੈਜੈਂਟਡ ਅ ਗਰੁੱਪ ਸੌਂਗ।

0: ਧੰਨਵਾਦ।
1: ਪਿਆਰੇ ਬੱਚਿਆਂ ਵਾਸਤੇ ਬਹੁਤ ਬਹੁਤ ਤਾਲੀਆਂ ਵੱਜਣੀਆਂ ਚਾਹੀਦੀਆਂ ਨੇ ਘਰ ਬੈਠੇ ਜਿਹੜੇ ਪਿਆਰੇ ਬੱਚੇ ਰੇਡੀਓ 'ਤੇ ਪ੍ਰੋਗਰਾਮ ਸੁਣਦੇ ਪਏ ਨੇ, ਕਿਉਂਕਿ ਬੱਚਿਆਂ ਨੇ ਗਰੁੱਪ ਸੌਂਗ ਦੇ ਵਿੱਚ ਐਸੀ ਜਾਨ ਪਾਈ ਆਪਣੀ।

0: ਪਿਆਰੇ ਬੱਚਿਆਂ ਵਾਸਤੇ ਬਹੁਤ ਬਹੁਤ ਤਾਲੀਆਂ ਵੱਜਣੀਆਂ ਚਾਹੀਦੀਆਂ ਨੇ ਘਰ ਬੈਠੇ ਜਿਹੜੇ ਪਿਆਰੇ ਬੱਚੇ ਰੇਡੀਓ 'ਤੇ ਪ੍ਰੋਗਰਾਮ ਸੁਣਦੇ ਪਏ ਨੇ, ਕਿਉਂਕਿ ਬੱਚਿਆਂ ਨੇ ਗਰੁੱਪ ਸੌਂਗ ਦੇ ਵਿੱਚ ਐਸੀ ਜਾਨ ਪਾਈ ਆਪਣੀ ਮਿਹਨਤ ਦੇ ਨਾਲ, ਆਪਣੇ ਰਿਆਜ਼ ਦੇ ਨਾਲ, ਔਰ ਵਾਕਿਆ ਜੀ ਇਹਦੇ 'ਚ ਉਹਨਾਂ ਦੇ ਟੀਚਰ ਸਾਹਿਬਾਨ ਵੀ ਬਹੁਤ ਬਹੁਤ ਵਧਾਈ ਦੇ ਪਾਤਰ ਨੇ, ਔਰ ਹਰਪ੍ਰੀਤ ਇੱਦਾਂ ਦੀਆਂ ਪਰਫੋਰਮੈਂਸ ਨੂੰ ਬਣਨ ਲੱਗਿਆਂ ਟਾਈਮ ਲੱਗਦਾ, ਬਹੁਤ ਸਾਰੀ ਮਿਹਨਤ ਪਿਆਰੇ ਬੱਚੇ ਰੋਜ਼ ਕਰਦੇ ਨੇ, ਪ੍ਰੈਕਟਿਸ ਕਰਦੇ ਨੇ, ਔਰ ਫਿਰ ਉਹ ਸਿੱਖ ਜਾਂਦੇ ਨੇ ਮਿਊਜ਼ਿਕ ਦੀਆਂ ਬਾਰੀਕੀਆਂ, ਔਰ ਜਦੋਂ ਇੱਦਾਂ ਦੇ ਬੱਚੇ ਕਿਤੇ ਵੀ ਸੋਲੋ ਪਰਫੋਰਮ ਕਰਨ ਜਾਂ ਗਰੁੱਪ ਸੌਂਗ ਦੀ ਆਈਟਮ ਪੇਸ਼ ਕਰਨ, ਉੱਥੇ ਫਿਰ ਚਾਰ ਚੰਦ ਲੱਗ ਜਾਂਦੇ ਨੇ, ਸਾਰੇ ਕਹਿੰਦੇ ਨੇ ਵਾਹ ਵਾਹ ਕਿਆ ਬਾਤ ਹੈ।
1: ਔਰ ਸਿਰਫ ਮਿਊਜ਼ੀਕਲ ਆਈਟਮਸ ਨਹੀਂ, ਜਦੋਂ ਤੁਸੀਂ ਲਿਟਰੇਰੀ ਆਈਟਮਸ ਵੀ ਲੈ ਕੇ ਸਾਡੇ ਨਾਲ ਸਾਂਝ ਪਾਉਂਦੇ ਹੋ, ਉਹ ਵੀ ਬਹੁਤ ਵਧੀਆ ਲੱਗਦਾ ਹੈ। ਲਿਟਰੇਰੀ ਆਈਟਮਸ ਤੋਂ ਸਾਡਾ ਭਾਵ ਹੈ ਜਦੋਂ ਤੁਸੀਂ ਕਿਸੇ ਵਿਸ਼ੇ 'ਤੇ ਆਪਣੇ ਵਿਚਾਰ ਪ੍ਰੈਜੈਂਟ ਕਰਦੇ ਹੋ, ਜਦੋਂ ਤੁਸੀਂ ਕੋਈ ਪੋਇਟਰੀ ਸਾਡੇ ਨਾਲ ਸਾਂਝੀ ਕਰਦੇ ਹੋ, ਕਦੀ ਕਦੀ ਤਾਂ ਕਈ ਬੱਚਿਆਂ ਦੀ ਸਵੈ ਲਿਖਿਤ ਪੋਇਟਰੀ ਹੁੰਦੀ ਹੈ, ਜਦੋਂ ਬੱਚਿਆਂ ਨੇ ਖੁਦ ਲਿਖਣ ਦੀ ਆਦਤ ਹੁੰਦੀ ਹੈ, ਖੁਦ ਕਿਸੇ ਰਾਈਟਅਪ 'ਤੇ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰਦੇ ਹੋ, ਵਧੀਆ ਲੱਗਦਾ, ਪਤਾ ਚੱਲਦਾ ਕਿ ਹਾਂਜੀ ਇਹ ਬੱਚਾ ਅੱਗੇ ਵਧੂਗਾ, ਹੋਰ ਅੱਗੇ ਜਾ ਕੇ ਇਹ ਅੱਛੀ ਅੱਛੀ ਜਗ੍ਹਾ 'ਤੇ ਆਪਣਾ ਨਾਮ ਰੌਸ਼ਨ ਕਰੇਗਾ। ਅਤੇ ਹੁਣ ਇੱਕ ਹੋਰ ਬੱਚਾ ਜਿਹਨੇ ਸਾਨੂੰ ਆਪਣੀ ਪ੍ਰੈਜੈਂਟੇਸ਼ਨ ਰਿਕਾਰਡ ਕਰਕੇ ਭੇਜੀ ਹੈ, ਵਿਹਲਾ ਆ ਗਿਆ ਉਹਦੀ ਪ੍ਰੈਜੈਂਟੇਸ਼ਨ ਨੂੰ ਤੁਹਾਡੇ ਨਾਲ ਸਾਂਝਾ ਕਰਨ ਦਾ।
2: ਨਮਸਤੇ ਦੋਸਤੋ, ਮੇਰਾ ਨਾਮ ਸ਼ੈਲਜਾ ਸ਼ਰਮਾ ਹੈ, ਮੈਂ 8ਵੀਂ ਕਕਸ਼ਾ ਮੈਂ ਪੜ੍ਹਤੀ ਹੂੰ। ਆਜ ਮੈਂ ਆਪਕੋ ਬਾਲ ਜਗਤ ਪ੍ਰੋਗਰਾਮ ਮੈਂ ਇੱਕ ਕਵਿਤਾ ਸੁਣਾਨੇ ਜਾ ਰਹੀ ਹੂੰ, ਜਿਸਕਾ ਸ਼ੀਰਸ਼ਕ ਹੈ ਬਰਸਾਤ ਕਾ ਮੌਸਮ। ਆਇਆ ਜਬ ਬਰਸਾਤ ਕਾ ਮੌਸਮ, ਹਵਾ ਕਾ ਝੋਂਕਾ ਕਰਤਾ ਸ਼ੋ, ਨਾਚ ਉਠੇ ਜੰਗਲ ਮੇਂ ਮੋਰ, ਚਿੜੀਆ ਤੋਤਾ ਭਾਲੂ ਬੰਦਰ ਬਨ ਜਾਏ ਸਭ ਮਸਤ ਕਲੰਦਰ, ਕੋਇਲ ਬੋਲੇ ਮੀਠੀ ਵਾਣੀ, ਬਾਦਲ ਬਰਸ ਛਮ ਛਮ ਪਾਣੀ, ਖੇਤੋਂ ਮੇਂ ਹਰਿਆਲੀ ਆਏ, ਕਿਸਾਨ ਦੇਖ ਕਰ ਖੁਸ਼ ਹੋ ਜਾਏ, ਚੁਨਮੁਨ ਬੋਲੇ ਆਪਣੀ ਮਾਂ ਸੇ, ਮਿਲੂੰਗੀ ਮੈਂ ਆਪਣੇ ਮਾਮਾ ਸੇ, ਯਹ ਕੈਸਾ ਅੰਧਕਾਰ ਹੈ ਮੰਮੀ, ਦਿਨ ਵੀ ਲਗਤਾ ਰਾਤ ਕਾ ਮੌਸਮ, ਆਇਆ ਜਬ ਬਰਸਾਤ ਕਾ ਮੌਸਮ, ਆਇਆ ਜਬ ਬਰਸਾਤ ਕਾ ਮੌਸਮ। ਧੰਨਵਾਦ।
0: ਲਓ ਜੀ ਪਿਆਰੇ ਬੱਚਿਓ, ਬਰਸਾਤ ਕਿਸੇ ਵੇਲੇ ਵੀ ਆ ਸਕਦੀ ਹੈ, ਕਿਉਂਕਿ ਪ੍ਰੀ ਮਾਨਸੂਨ ਵੀ ਆ ਸਕਦੀਆਂ ਨੇ, ਮਾਨਸੂਨ ਵੀ ਆ ਸਕਦੀਆਂ ਨੇ, ਔਰ ਬਰਸਾਤ ਹੈ ਜਿਸ ਦਾ ਨਾਮ, ਉਹਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ, ਉਹ ਕਦੇ ਵੀ ਆ ਸਕਦੀਆਂ ਨੇ, ਪਰ ਪਿਆਰੇ ਬੱਚਿਓ ਕੁਦਰਤੀ ਵਰਤ ਵਰਤਾਰੇ ਨੇ, ਇਹਨਾਂ ਪਿੱਛੇ ਬੜਾ ਲੌਜਿਕ ਰਹਿੰਦਾ ਹੈ। ਤੁਸੀਂ ਜੋਗ੍ਰਾਫੀ ਵਿੱਚ ਪੜ੍ਹਿਆ ਵੀ ਹੋਏਗਾ ਕਿ ਬਰਸਾਤ ਕਿਉਂ ਹੁੰਦੀ ਹੈ, ਜਦੋਂ ਲੋਅ ਪ੍ਰੈਸ਼ਰ ਬੈਲਟਸ ਬਣਦੀਆਂ ਨੇ, ਜਦੋਂ ਟੈਂਪਰੇਚਰ ਇਨਕਰੀਜ਼ ਕਰਦਾ ਹੈ, ਤਾਂ ਠੰਡੀਆਂ ਹਵਾਵਾਂ ਸਮੁੰਦਰਾਂ ਵੱਲੋਂ ਇਹਨਾਂ ਮੈਦਾਨੀ ਇਲਾਕਿਆਂ ਵੱਲ ਨੂੰ ਚੱਲ ਪੈਂਦੀਆਂ ਨੇ, ਔਰ ਫਿਰ ਉਹ ਪਹਾੜਾਂ ਦੇ ਨਾਲ ਟਕਰਾ ਕੇ, ਬਰਫੀਲੇ ਪਹਾੜਾਂ ਦੇ ਨਾਲ ਟਕਰਾ ਕੇ ਹੋਰ ਜ਼ਿਆਦਾ ਮੋਇਸਚਰ ਭਰਪੂਰ ਹੋ ਜਾਂਦੀਆਂ ਨੇ, ਔਰ ਫਿਰ ਕੀ ਹੁੰਦਾ ਹੈ ਕਿ ਮੀਂਹ ਵੱਸਦਾ ਹੈ, ਔਰ ਪਿਆਰੇ ਬੱਚੇ ਉਹਦੇ 'ਚ ਬੇੜੀਆਂ ਵੀ ਚਲਾਉਂਦੇ ਨੇ, ਨਹਾਉਂਦੇ ਵੀ ਨੇ, ਔਰ ਉਸ ਕੁਦਰਤ ਦੇ ਖੂਬਸੂਰਤ ਜਿਹੜਾ ਮੁਜੱਸਮਾ ਹੈ ਨਾ, ਉਹਦੇ ਵਿੱਚ ਖੂਬ ਇੰਜੋਇਮੈਂਟ ਕਰਦੇ ਨੇ। ਸੋ ਪਿਆਰੇ ਬੱਚਿਓ, ਬਰਸਾਤ ਨੂੰ ਇੰਜੋਏ ਕਰਨਾ ਹੈ, ਪਰ ਪ੍ਰਿਕੋਸ਼ਨ ਦੇ ਨਾਲ, ਬਰਸਾਤ ਦਾ ਮੌਸਮ ਬਹੁਤ ਸਾਰੀਆਂ ਬਿਮਾਰੀਆਂ ਵੀ ਲੈ ਕੇ ਆਉਂਦਾ, ਸੋ ਬਾਹਰ ਦੇ ਖਾਣੇ ਨੂੰ ਅਵੋਇਡ ਕਰਨਾ ਹੈ ਬਰਸਾਤਾਂ ਦੇ ਦਿਨਾਂ ਦੇ ਵਿੱਚ।
1: ਪਰ ਬਾਲ ਜਗਤ ਨੂੰ ਬਿਲਕੁਲ ਹੀ ਇਗਨੋਰ ਨਹੀਂ ਕਰਨਾ, ਵੈਸੇ ਤਾਂ ਕਹਿੰਦੇ ਮੀਂਹ ਆਇਆ ਜੀ, ਮੀਂਹ ਆਇਆ, ਹੈ ਨਾ, ਅਤੇ ਜਦੋਂ ਮੀਂਹ ਆਉਂਦਾ ਆ ਉਦੋਂ ਮਜ਼ਾ ਵੀ ਆਉਂਦਾ, ਉਦੋਂ ਪਕੌੜੇ ਖਾਣ ਦਾ ਦਿਲ ਵੀ ਕਰਦਾ, ਉਦੋਂ ਵਧੀਆ ਵਧੀਆ ਡਿਸ਼ਿਜ਼ ਖਾਣ ਦਾ ਦਿਲ ਕਰਦਾ ਉਸ ਵੇਲੇ। ਹਾਂ, ਇੱਕ ਚੀਜ਼ ਕਰ ਲਓ, ਥੋੜ੍ਹਾ ਜਿਹਾ ਮੰਮੀ ਨੂੰ ਤੰਗ ਕਰ ਲਓ, ਉਦੋਂ ਮੰਮੀ ਨੂੰ ਕਹੋ ਕਿ ਸਾਨੂੰ ਵਧੀਆ ਵਧੀਆ ਬਣਾ ਕੇ ਖਵਾਓ, ਔਰ ਮੈਨੂੰ ਪੱਕਾ ਪਤਾ ਕਿ ਤੁਹਾਡੇ ਮੰਮੀ ਤੁਹਾਨੂੰ ਜ਼ਰੂਰ ਬਣਾ ਕੇ ਖਵਾਉਣਗੇ, ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਤੁਸੀਂ ਬਾਜ਼ਾਰੀ ਅਵੋਇਡ ਕਰ ਰਹੇ ਹੋ, ਅਤੇ ਇਸ ਕਰਕੇ ਇਹਨਾਂ ਚੀਜ਼ਾਂ ਦਾ, ਆਪਣੀ ਸਿਹਤ ਦਾ, ਖਾਣ ਪੀਣ ਦਾ ਬਹੁਤ ਹੀ ਅਹਿਤਿਆਤ ਰੱਖਣਾ, ਔਰ ਕੋਸ਼ਿਸ਼ ਕਰਨੀ ਹੈ ਕਿ ਆਪਣੇ ਆਪ ਨੂੰ ਚੰਗੇ ਤਰੀਕੇ ਦੇ ਨਾਲ, ਜਦੋਂ ਸਕੂਲ ਜਾਣਾ ਤਾਂ ਰੇਨਕੋਟ ਪਾ ਕੇ ਜਾਓ, ਜੇ ਤੁਸੀਂ ਚਾਹੁੰਦੇ ਹੋ ਕਿ ਹਾਂਜੀ ਬਾਰਿਸ਼ ਦੇ ਵਿੱਚ ਵੀ ਜਾਣਾ, ਛੱਤਰੀ ਆਪਣੇ ਕੋਲ ਰੱਖੋ, ਉਹਦਾ ਇਸਤੇਮਾਲ ਕਰੋ। ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ, ਉਮੀਦ ਕਰਦੇ ਹਾਂ ਕਿ ਤੁਸੀਂ ਇਸ ਚੀਜ਼ ਨੂੰ ਮੰਨੋਗੇ, ਅਤੇ ਹੁਣ ਅੱਗੇ ਵੱਧਦੇ ਹਾਂ, ਅਗਲੇ ਬੱਚੇ ਦੀ ਪਰਫਾਰਮੈਂਸ ਸੁਣਦੇ ਹਾਂ।
3: ਸਤਿ ਸ੍ਰੀ ਅਕਾਲ ਜੀ, ਅੱਜ ਤੁਹਾਡੇ ਸਾਹਮਣੇ ਰਾਗ ਸ਼ਿਵਰੰਜਨੀ ਵਿੱਚ ਗੁਰੂ ਵੰਦਨਾ ਪੇਸ਼ ਕਰਨ ਜਾ ਰਹੇ।

0: ਵਾਹ ਜੀ ਵਾਹ ਬੱਚਿਓ, ਬਹੁਤ ਵਧੀਆ ਪ੍ਰੈਜੈਂਟੇਸ਼ਨ ਤੁਸੀਂ ਸਾਡੇ ਨਾਲ ਸਾਂਝੀ ਕੀਤੀ। ਗਰੁੱਪ ਆਈਟਮ ਸੀਗੀ ਹੈ, ਔਰ ਸ਼ਾਬਾਸ਼ ਸਾਰੇ ਬੱਚਿਆਂ ਨੂੰ ਜਿਨ੍ਹਾਂ ਨੇ ਪਰਫੋਰਮ ਕੀਤਾ ਇਹਦੇ ਵਿੱਚ। ਸ਼ਾਬਾਸ਼ੀ ਟੀਚਰਸ ਨੂੰ ਵੀ ਜਾਂਦੀ ਹੈ, ਪੇਰੈਂਟਸ ਨੂੰ ਵੀ ਜਾਂਦੀ ਹੈ ਜਿਨ੍ਹਾਂ ਨੇ ਬੱਚਿਆਂ ਨੂੰ ਮੌਕਾ ਦਿੱਤਾ। ਅਤੇ ਬੱਚਿਓ, ਹੁਣ ਆਪਾਂ ਜਿੱਦਾਂ ਤੁਹਾਡੇ ਨਾਲ ਅੱਗੇ ਵੀ ਬਹੁਤ ਵਾਰ ਗੱਲ ਕਰ ਚੁੱਕੇ ਹਾਂ ਕਿ AI ਟੈਕਨੋਲੋਜੀ ਬਹੁਤ ਜ਼ਿਆਦਾ ਫੈਲ ਰਹੀ ਹੈ, ਮੱਲਾ ਮਾਰ ਰਹੀ ਹੈ, ਔਰ ਸੁਖਦੀਪ ਵੀਰ ਜੀ ਅਤੇ ਹਰਪ੍ਰੀਤ ਦੀਦੀ ਬਾਲ ਜਗਤ ਪ੍ਰੋਗਰਾਮ ਦੇ ਵਿੱਚ ਕਾਫ਼ੀ ਵਾਰ AI ਟੈਕਨੋਲੋਜੀ ਦੀ ਵਰਤੋਂ ਦੇ ਨਾਲ ਤੁਹਾਡੇ ਨਾਲ ਸਾਂਝ ਪਾਉਂਦੇ ਨੇ, ਤੁਹਾਨੂੰ ਗਾਈਡ ਕਰਦੇ ਨੇ ਕਿ ਟੈਕਨੋਲੋਜੀ ਦੇ ਗੁਰ ਕਿੱਦਾਂ ਦੇ ਨੇ, ਉਹਦੇ ਬੈਨੀਫਿਟਸ ਕਿੱਦਾਂ ਦੇ ਨੇ। ਤਾਂ ਇੱਦਾਂ ਹੀ ਇੱਕ ਉਪਰਾਲਾ ਸੁਖਦੀਪ ਵੀਰ ਜੀ ਨੇ ਹੋਰ ਕੀਤਾ ਹੈ। ਉਹਨਾਂ ਨੂੰ ਮੈਂ ਕਿਹਾ ਸੀ ਕਿ ਐਤਕੀ ਕਹਾਣੀ ਤੁਸੀਂ ਸੁਣਾਉਣੀ ਹੈ, ਉਹ ਕਹਿੰਦੇ ਕਿ ਮੈਂ ਇੱਕ ਟਰਾਈ ਕੀਤੀ ਹੈ ਚੀਜ਼ ਅਤੇ ਉਮੀਦ ਕਰਦਾ ਕਿ ਬੱਚਿਆਂ ਨੂੰ ਪਸੰਦ ਆ ਜਾਏਗੀ। ਉਹਨਾਂ ਨੇ AI ਟੈਕਨੋਲੋਜੀ ਦੀ ਵਰਤੋਂ ਦੇ ਨਾਲ ਆਪਣੀ ਆਵਾਜ਼ ਦੇ ਵਿੱਚ ਕੁਝ ਇੱਦਾਂ ਦਾ ਪਲੱਸ ਮਾਈਨਸ ਕੀਤਾ ਕਿ ਤੁਸੀਂ ਪਛਾਣ ਹੀ ਨਹੀਂ ਪਾਓਗੇ ਕਿ ਇਹ ਸੁਖਦੀਪ ਵੀਰ ਜੀ ਦੀ ਆਵਾਜ਼ ਹੈ। ਤਾਂ ਇਸ ਤਰ੍ਹਾਂ ਕਰਦੇ ਹਾਂ, ਹੁਣ ਕਰਦੇ ਹਾਂ ਉਹਨਾਂ ਵੱਲੋਂ ਸੁਣਾਈ ਗਈ ਕਹਾਣੀ ਪਲੇ, ਔਰ ਤੁਸੀਂ ਦੇਖਣਾ ਅਤੇ ਸੁਣਨਾ ਅਤੇ ਤਸੱਵਰ ਕਰਨਾ ਇੱਕ ਤਾਂ ਕਹਾਣੀ ਨੂੰ, ਇੱਕ ਆਵਾਜ਼ ਨੂੰ ਅਤੇ ਇੱਕ ਉਹਦੇ ਮੋਟਿਵ ਨੂੰ। ਤੇ ਸੁਣਦੇ ਹਾਂ AI ਨਾਲ ਪ੍ਰੈਜੈਂਟਡ ਸੁਖਦੀਪ ਵੀਰ ਜੀ ਦੀ ਆਵਾਜ਼ ਦੇ ਵਿੱਚ ਇਹ ਕਹਾਣੀ।
1: ਸ਼ਹਿਰ ਦੇ ਬਾਰ ਬਾਰ ਇੱਕ ਬੜਾ ਵੱਡਾ ਪਿੱਪਲ ਦਾ ਦਰਖਤ ਸੀ। ਉਸ ਉੱਪਰ ਕਈ ਪੰਛੀਆਂ ਨੇ ਆਲਣੇ ਪਾਏ ਹੋਏ ਸਨ। ਇੱਕ ਕਾਂ ਵੀ ਆਪਣੇ ਪਰਿਵਾਰ ਨਾਲ ਉਸ ਪਿੱਪਲ ਉੱਪਰ ਰਹਿੰਦਾ ਸੀ। ਸ਼ਹਿਰ ਨੇੜੇ ਹੋਣ ਕਾਰਨ ਕਾਂ ਕਿਤੋਂ ਨਾ ਕਿਤੋਂ ਠੱਗੀ ਠੋਰੀ ਮਾਰ ਕੇ ਆਪਣਾ ਵਧੀਆ ਗੁਜ਼ਾਰਾ ਚਲਾਈ ਜਾਂਦਾ ਸੀ। ਆਮ ਤੌਰ 'ਤੇ ਉਹ ਇੱਕ ਸਕੂਲ ਦੇ ਬੰਨੇ ਉੱਪਰ ਜਾ ਬਹਿੰਦਾ। ਅੱਧੀ ਛੁੱਟੀ ਵੇਲੇ ਜਦੋਂ ਬੱਚੇ ਆਪੋ ਆਪਣੇ ਡੱਬਿਆਂ ਵਿੱਚੋਂ ਰੋਟੀ ਖਾ ਰਹੇ ਹੁੰਦੇ ਤਾਂ ਉਹ ਚਪਟਾ ਮਾਰ ਕੇ ਇੱਕ ਅੱਧ ਬੱਚੇ ਦੀ ਰੋਟੀ ਖੋਹ ਕੇ ਉੱਡ ਜਾਂਦਾ। ਬੱਚਾ ਵਿਚਾਰਾ ਕਦੀ ਆਪਣੇ ਖਾਲੀ ਡੱਬੇ ਵੱਲ ਵੇਖਦਾ ਤੇ ਕਦੀ ਉੱਡਦੇ ਕਾਂ ਦੇ ਮੂੰਹ ਵਿੱਚ ਫੜੀ ਰੋਟੀ ਨੂੰ। ਕੁਝ ਦੇਰ ਪਿੱਛੋਂ ਉਸੇ ਪਿੱਪਲ ਉੱਪਰ ਇੱਕ ਹੋਰ ਕਾਂ ਨੇ ਆ ਕੇ ਡੇਰਾ ਲੈ ਲਿਆ। ਪਹਿਲਾ ਕਾਂ ਉਸ ਨਾਲ ਬੜੀ ਈਰਖਾ ਕਰਨ ਲੱਗ ਪਿਆ। ਉਹ ਨਹੀਂ ਸੀ ਚਾਹੁੰਦਾ ਕਿ ਇਸ ਦਰਖਤ ਉੱਪਰ ਕੋਈ ਹੋਰ ਕਾਂ ਆ ਕੇ ਰਹੇ। ਪਹਿਲਾ ਕਾਂ ਕਿਸੇ ਨਾ ਕਿਸੇ ਬਹਾਨੇ ਨਵੇਂ ਕਾਂ ਨਾਲ ਪੰਗਾ ਲਈ ਰੱਖਦਾ। ਪਹਿਲੇ ਕੁਝ ਦਿਨ ਤਾਂ ਨਵੇਂ ਕਾਂ ਨੂੰ ਨਵਾਂ ਮਾਹੌਲ ਸਮਝਣ ਵਿੱਚ ਲੱਗ ਰਹੇ, ਇਸ ਕਰਕੇ ਉਹ ਪਹਿਲੇ ਕਾਂ ਦੀਆਂ ਵਧੀਕੀਆਂ ਸਹਿੰਦਾ ਰਿਹਾ। ਪਰ ਹੌਲੀ ਹੌਲੀ ਉਹ ਪੁਰਾਣੇ ਕਾਂ ਨੂੰ ਅੱਗੋਂ ਪੂਰੇ ਜਵਾਬ ਦੇਣ ਲੱਗਾ।

0: ਦੀ ਹੈ। ਸੋ ਪਿਆਰੇ ਬੱਚਿਓ, ਇਸ ਵਣ ਮਹਾਉਤਸਵ 'ਤੇ ਤੁਸੀਂ ਬਹੁਤ ਸਾਰੇ ਰੁੱਖ ਲਗਾਉਣੇ ਨੇ, ਧਿਆਨ ਰੱਖਣਾ ਹੈ ਉਹਨਾਂ ਦਾ ਔਰ ਉਹਨਾਂ ਨੂੰ ਵੱਡਾ ਕਰਨਾ ਹੈ।
1: 1950 ਤੋਂ ਇਹ ਦਿਨ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਡਾਕਟਰ KM ਮੁਨਸ਼ੀ ਜੀ ਨੇ ਇਹ ਦਿਨ ਦੀ ਸ਼ੁਰੂਆਤ ਕੀਤੀ ਸੀਗੀ, ਇਹ ਦਿਨ ਦੀ ਨਹੀਂ ਰਾਦਰ ਪੂਰੇ ਹਫ਼ਤੇ ਦੀ। ਉਹਨਾਂ ਨੇ ਕਿਹਾ ਸੀਗਾ ਕਿ 1 ਜੁਲਾਈ ਤੋਂ ਲੈ ਕੇ 7 ਜੁਲਾਈ ਤੱਕ ਅਸੀਂ ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਵਨ ਮਹਾਉਤਸਵ ਸੈਲੀਬ੍ਰੇਟ ਕਰਾਂਗੇ। ਤਾਂ ਦੇਖ ਲਓ ਉਦੋਂ ਦਾ ਲਗਾਇਆ ਗਿਆ ਪੇੜ ਅੱਜ ਕਿੰਨੇ ਬੰਦਿਆਂ ਨੂੰ ਛਾਂ ਦੇ ਰਿਹਾ ਹੈ। ਅੱਗੇ ਚੱਲੀਏ ਸੁਖਦੀਪ ਵੀਰ ਜੀ।
0: ਬਿਲਕੁਲ, ਚਲੋ
1: ਡਾਕਟਰ ਸਾਹਿਬ, ਡਾਕਟਰ ਸਾਹਿਬ
0: ਜੀ,
1: ਡਾਕਟਰ ਸਾਹਿਬ ਸਮਝ ਆਇਆ ਜੀ? ਡਾਕਟਰ ਸਾਹਿਬ,
0: ਲਓ ਪਿਆਰੇ ਬੱਚੇ, ਕੁਝ ਡਰ ਵੀ ਜਾਂਦੇ ਨੇ ਜਦੋਂ ਵੀ ਡਾਕਟਰ ਦੀ ਕਲੀਨਿਕ ਤੇ ਜਾਂਦੇ ਨੇ ਨਾ ਹਰਪ੍ਰੀਤ, ਤੇ ਪਿਆਰੇ ਬੱਚੇ ਤੇ ਸੂਈ ਤੋਂ ਡੇਖ ਕੇ ਔਰ ਡਾਕਟਰ ਨੂੰ ਦੇਖ ਕੇ ਡਰ ਜਾਂਦੇ ਨੇ। ਪਰ ਪਿਆਰੇ ਬੱਚਿਓ, 1 ਜੁਲਾਈ ਦਾ ਜਿਹੜਾ ਦਿਨ ਹੈ ਉਹ ਡਾਕਟਰ ਡੇ ਵਜੋਂ ਸੈਲੀਬ੍ਰੇਟ ਕੀਤਾ ਜਾਂਦਾ, ਕਿਉਂਕਿ ਦੁਨੀਆ ਭਰ ਦੇ ਵਿੱਚ ਇਹ ਜਿਹੜੇ ਡਾਕਟਰ ਨੇ ਨਾ, ਇਹ ਮਨੁੱਖੀ ਜਾਨਾਂ ਨੂੰ ਬਚਾਉਣ ਦਾ ਬੜਾ ਵੱਡਾ ਕੰਮ ਕਰਦੇ ਨੇ ਔਰ ਸਾਨੂੰ ਇਹਨਾਂ ਦੀ ਬਾਕਾਇਦਾ, ਦੇਖੋ ਪਿਆਰੇ ਬੱਚਿਓ, ਬਹੁਤ ਸਾਰੀ ਕਦਰ ਕਰਨੀ ਚਾਹੀਦੀ ਹੈ, ਕਿਉਂਕਿ ਮੁਸ਼ਕਿਲ ਦੀਆਂ ਘੜੀਆਂ ਦੇ ਵਿੱਚ, ਪ੍ਰੋਬਲਮ ਦੇ ਵਿੱਚ ਇਹ ਡਾਕਟਰ ਹੀ ਸਾਨੂੰ ਬਿਮਾਰੀਆਂ ਤੋਂ ਨਿਜਾਤ ਦਵਾਉਂਦੇ ਨੇ।
1: ਦੇਖੋ ਜੀ, 1 ਜੁਲਾਈ ਨੂੰ ਜਿਹੜਾ ਡਾਕਟਰਸ ਡੇ, ਨੈਸ਼ਨਲ ਡਾਕਟਰਸ ਡੇ ਮਨਾਇਆ ਜਾਂਦਾ ਹੈ ਔਰ ਇਹ ਹੈ ਜੀ ਬਰਥ ਐਂਡ ਡੈਥ ਐਨਵਰਸਰੀ ਆਫ ਲੀਜੈਂਡਰੀ ਫਿਜ਼ੀਸ਼ੀਅਨ ਤੇ ਫਾਰਮਰ ਵੈਸਟ ਬੰਗਾਲ ਦੇ ਚੀਫ ਮਿਨਿਸਟਰ ਸੀਗੇ ਡਾਕਟਰ ਬਿਧਿਨ ਚੰਦਰ ਰਾਏ, ਉਹਨਾਂ ਨੂੰ ਸਮਰਪਿਤ ਹੈਗਾ ਇਹ ਦਿਨ। ਤੇ ਦੇਖੋ ਜੀ, ਡਾਕਟਰ ਸਾਡੀ ਜ਼ਿੰਦਗੀ ਦੇ ਵਿੱਚ ਕੀ ਕਰਦੇ ਨੇ ਇਹ ਤੇ ਕਹਿਣ ਦੀ ਕੋਈ ਗੱਲ ਹੀ ਨਹੀਂ ਹੈ। ਕਹਿੰਦੇ ਜਿੱਥੇ ਰੱਬ ਨਹੀਂ ਪਹੁੰਚ ਸਕਦਾ ਉੱਥੇ ਉਹ ਡਾਕਟਰ ਨੂੰ ਪਹੁੰਚਾ ਦਿੰਦਾ, ਔਰ ਆਪਾਂ ਵੀ ਕਹਿੰਦੇ ਹਾਂ ਕਿ ਡਾਕਟਰ ਜਿਹੜਾ ਹੁੰਦਾ ਰੱਬ ਦਾ ਰੂਪ ਹੁੰਦੇ ਆ, ਔਰ ਥੈਂਕਸ ਉਹ ਸਾਰੇ ਡਾਕਟਰਸ ਨੂੰ, ਥੈਂਕਸ ਉਹਨਾਂ ਦੇ ਪੇਰੈਂਟਸ ਨੂੰ। ਇਹ ਜਿਹੜੇ ਪੇਰੈਂਟਸ ਹੈ, ਤੁਸੀਂ ਉਹ ਬੱਚਿਓ ਜਿਨ੍ਹਾਂ ਨੇ ਪਹਿਲਾਂ ਮਿਹਨਤ ਕੀਤੀ, ਪਹਿਲਾਂ ਤੁਸੀਂ ਸੋਚਿਆ ਕਿ ਅਸੀਂ ਡਾਕਟਰ ਬਣਾਂਗੇ ਔਰ ਫਿਰ ਤੁਸੀਂ ਮਿਹਨਤ ਕੀਤੀ ਔਰ ਫਿਰ ਤੁਸੀਂ ਡਾਕਟਰ ਬਣੇ, ਤੁਹਾਨੂੰ ਸਾਰਿਆਂ ਨੂੰ ਥੈਂਕਸ, ਤੁਹਾਡੀ ਸੋਚ ਨੂੰ ਥੈਂਕਸ। ਬਹੁਤ ਅੱਛੀ ਅੱਛੀ ਪੜ੍ਹਾਈ ਕਰੋ, ਡਾਕਟਰਸ ਬਣੋ, ਸੇਵਾ ਕਰੋ, ਲੋਕਾਂ ਦੇ ਵਿੱਚ ਬਹੁਤ ਪ੍ਰੋਬਲਮਸ ਨੇ ਉਹਨਾਂ ਨੂੰ ਸੋਲਵ ਕਰੋ, ਉਹਨਾਂ ਨੂੰ ਸੋਲਵ ਕਰੋ ਔਰ ਇੱਕ ਅੱਛਾ ਨਾਗਰਿਕ ਬਣੋ, ਇਹੀ ਸਾਡੀ ਦੁਆ ਹੈ। ਅੱਗੇ ਚੱਲੀਏ ਸੁਖਦੀਪ ਵੀਰ ਜੀ।
0: ਬਿਲਕੁਲ ਜੀ,
1: ਜਿੱਦਾਂ ਡਾਕਟਰਸ ਸਾਡੀ ਸੇਵਾ ਕਰਦੇ ਨੇ ਨਾ, ਉੱਦਾਂ ਹੀ ਇੱਕ ਹੋਰ ਫੀਲਡ ਹੈ ਜਿੱਥੇ ਸੇਵਾ, ਜਿਹਨੂੰ ਵਰਡ ਹੈਗਾ ਨਾ, ਬਹੁਤ ਜ਼ਿਆਦਾ ਮੈਟਰ ਕਰਦਾ ਹੈ
0: ਜੀ।
1: ਉਹ ਹੈ ਪੋਸਟਲ ਵਰਕਰ ਜਿਹੜੇ ਹੁੰਦੇ ਨੇ, ਜਿਹੜੀਆਂ ਸਾਡੀਆਂ ਚਿੱਠੀਆਂ ਇਧਰੋਂ ਤੇ ਉਧਰੋਂ ਕਰਦੇ ਨੇ, ਹਨਾ। ਨੈਸ਼ਨਲ ਪੋਸਟਲ ਵਰਕਰ ਡੇ, ਦੇਖੋ ਅਜੇ ਨੋ ਡਾਊਟ ਅਸੀਂ ਕਹਿ ਸਕਦੇ ਹਾਂ ਕਿ ਸਭ ਕੁਝ ਹੁਣ ਮੋਬਾਈਲ ਦੇ ਵਿੱਚ ਹੋ ਗਿਆ, ਹਰ ਚੀਜ਼ ਇਸ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਮੋਬਾਈਲ ਦੇ ਥਰੂ ਜਾ ਰਹੀ ਹੈ, ਪਰ ਬੱਚਿਓ ਜੇ ਤੁਸੀਂ ਧਿਆਨ ਦਿਓ ਅੱਜ ਦੀ ਡੇਟ ਦੇ ਵਿੱਚ ਵੀ ਕੋਈ ਅਫੀਸ਼ੀਅਲ ਕਾਰਵਾਈ ਜਿਹੜੀ ਹੁੰਦੀ ਹੈ ਨਾ, ਉਹ ਹਮੇਸ਼ਾ ਚਿੱਠੀ ਦੇ ਥਰੂ ਹੀ ਤੁਹਾਡੇ ਕੋਲ ਪਹੁੰਚਦੀ ਹੈ, ਰਜਿਸਟਰਡ ਡਾਕ ਦੇ ਥਰੂ ਤੁਹਾਡੇ ਘਰ ਆਉਂਦੀ ਹੈ। ਚਾਹੇ ਤੁਸੀਂ ਕਿਸੇ ਜਗ੍ਹਾ ਤੇ ਇਗਜ਼ਾਮ ਅਪਲਾਈ ਕਰਨਾ ਆ, ਕੁਛ ਵੀ ਕਰਨਾ ਹੈ, ਉਸ ਵੇਲੇ ਤੁਹਾਡੀ ਪੋਸਟਲ ਡਾਕ ਬਹੁਤ ਮੈਟਰ ਕਰਦੀ ਹੈ। ਜਿਹੜੀਆਂ ਤੁਸੀਂ ਰੱਖੜੀਆਂ ਭੇਜਦੇ ਹੋ ਆਪਣੇ ਵੀਰਾਂ ਨੂੰ, ਹਨਾ, ਉਹ ਵੀ ਤੁਸੀਂ ਪੋਸਟਲ ਦੇ ਵਿਭਾਗ ਦੇ ਥਰੂ ਹੀ ਭੇਜਦੇ ਹੋ।
0: ਬਿਲਕੁਲ ਪਿਆਰੇ ਬੱਚਿਓ, ਇਹ ਪੋਸਟਲ ਡਿਪਾਰਟਮੈਂਟ ਬਹੁਤ ਜ਼ਿਆਦਾ ਇੱਕ ਅਹਿਮ ਕੜੀ ਹੈ ਸਾਡੇ ਭਾਰਤ ਦੀ, ਕਿਉਂਕਿ ਜਿੰਨੀਆਂ ਵੀ ਸਰਕਾਰੀ ਡਾਕ ਨੇ ਜਾਂ ਜਿੰਨੀਆਂ ਵੀ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਆਪਣੀਆਂ ਡਾਕ ਰਾਹੀਂ ਪ੍ਰਾਪਤ ਕਰਦੇ ਹੋ, ਉਹਨਾਂ ਦੀ ਅਥੈਂਟਿਸਿਟੀ ਬਣਾਈ ਰੱਖਣ ਦੇ ਲਈ ਇਹ ਡਾਕ ਵਿਭਾਗ ਜਿਹੜਾ ਹੈ ਉਹ ਸਾਡੀ ਬਹੁਤ ਸਾਰੀ ਮਦਦ ਕਰਦਾ ਹੈ ਇਹਨਾਂ ਨੂੰ, ਪੋਸਟਲ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਪਹੁੰਚਾਉਣ ਦੇ ਲਈ। ਔਰ ਪਿਆਰੇ ਬੱਚਿਓ, ਦੇਖੋ ਬਹੁਤ ਸਾਰੀਆਂ ਗੱਲਾਂ ਨੇ ਤੁਹਾਡੇ ਨਾਲ ਕਰਨ ਵਾਲੀਆਂ, ਪਰ ਦੇਖੋ ਘੜੀ ਦੀਆਂ ਸੂਈਆਂ ਨਾ ਸਾਨੂੰ ਇਸ਼ਾਰਾ ਕਰ ਦਿੰਦੀਆਂ ਨੇ ਕਿ ਸੁਖਦੀਪ ਔਰ ਹਰਪ੍ਰੀਤ ਹੁਣ ਆਪਣੀਆਂ ਗੱਲਾਂ 'ਤੇ ਲਗਾਓ ਵਿਰਾਮ, ਅਤੇ ਆਪਣੇ ਪਿਆਰੇ ਪਿਆਰੇ ਬੱਚਿਆਂ ਨੂੰ ਨੰਬਰ ਦੱਸ ਦਿਓ ਉਹ ਜਿਹਦੇ ਉੱਪਰ ਉਹਨਾਂ ਨੇ ਅਗਲੇ ਹਫ਼ਤੇ ਤੁਹਾਨੂੰ ਰਿਕਾਰਡਿੰਗ ਕਰਕੇ ਭੇਜਣੀਆਂ ਨੇ। ਸੋ ਪਿਆਰੇ ਬੱਚਿਓ, ਕਾਪੀ ਪੈਨ ਚੁੱਕੋ ਜਾਂ ਆਪਣੇ ਮੋਬਾਈਲ ਦੇ ਉੱਤੇ ਸਾਡਾ ਨੰਬਰ ਫੀਡ ਕਰ ਲਓ, ਜੋ ਹੈ ਜੀ 8284587799
1: 8284851789। ਇਸ ਨੰਬਰ 'ਤੇ ਆਪਣੀਆਂ ਰਿਕਾਰਡਿੰਗ ਸਾਨੂੰ ਭੇਜੋ, ਵਧੀਆ ਵਧੀਆ ਤਰੀਕੇ ਦੇ ਨਾਲ ਪਰਫੋਰਮ ਕਰੋ ਅਤੇ ਵੈਸੇ ਟੈਨਸ਼ਨ ਨਾ ਲਈਓ, ਜੇ ਕੋਈ ਵਧੀਆ ਨਹੀਂ ਵੀ ਲੱਗਦੀ ਤਾਂ ਵੀ ਪਰਫੋਰਮ ਕਰੋ, ਉਪਰਾਲਾ ਜ਼ਰੂਰ ਕਰੋ, ਇਨੀਸ਼ੀਏਟਿਵ ਜ਼ਰੂਰ ਲਓ, ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ ਤੁਸੀਂ ਜ਼ਰੂਰ ਅੱਗੇ ਵਧੋਗੇ।
0: ਬੱਚਿਓ ਹੁਣ ਦਿਓ ਹਰਪ੍ਰੀਤ ਔਰ ਸੁਖਦੀਪ ਨੂੰ ਇਜਾਜ਼ਤ ਇਸ ਵਾਅਦੇ ਦੇ ਨਾਲ ਕਿ ਅਗਲੇ ਹਫ਼ਤੇ ਤੁਹਾਡੇ ਨਾਲ ਫੇਰ ਮੁਲਾਕਾਤ ਹੋਏਗੀ, ਢੇਰ ਸਾਰੀਆਂ ਗੱਲਾਂ ਬਾਤਾਂ ਜਾਣਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਜੈ

0: हेलो
1: राजेश जी, मैं पुलिस थाने तो बोल रहा।
0: फिर तो
1: तुसी डिजिटल अरेस्ट विचो दूजे कमरे विच जाओ। इकल्ले तुहाडे पार्सल विच ड्रग्स मिले हन, लम्मे अंदर जाओगे।
2: 10 लाख दियो, बच जाओगे।
0: सर इन्हें कितों ले आवां?
2: एक लिंक भेजा है, उन्हें प्रोसेसिंग लई
1: 2 लाख भेजो, बाकी बाद विच।
0: सर 2 लाख
3: की होया पापा?
0: बेटा ये कह रहे हन मेरे पार्सल चो ड्रग्स मिले हन।
1: ओए
0: कट दिता।
3: घबरान दी लोड नहीं पापा, डिजिटल अरेस्ट जिहा कुछ नहीं हुंदा, ए सब फ्रॉड है।
0: फ्रॉड?
3: पुलिस, बैंक, आरबीआई आदि दे नाम तो आने वाले साइबर अपराधियां दे फोन कॉल जा वीडियो कॉल तो सावधान रहो। उनानु कोई पैसा ना भेजो अते तुरंत पुलिस नु रिपोर्ट करो। जे तुसी सियाणप नहीं विखाओगे
0: आप पैसे गवाओगे।
2: आरबीआई कहिंदा है
4: जानकार बनो, सुचेत रहो।
5: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ ਇਸ ਤਰ੍ਹਾਂ ਹੈ। ਦਿਨ 1:15 'ਤੇ ਹੋਏਗਾ ਪ੍ਰੋਗਰਾਮ ਫੌਜੀ ਮੇਰਾ ਲਈ, ਬਾਅਦ ਦੁਪਹਿਰ 2 ਵਜੇ ਫੌਜੀ ਮੇਰਾ ਲਈ ਪ੍ਰੋਗਰਾਮ ਜਾਰੀ ਰਹੇਗਾ। ਬਾਅਦ ਦੁਪਹਿਰ 2:15 'ਤੇ ਦੁਪਹਿਰ ਸਮਾਚਾਰ ਅਤੇ ਬਾਅਦ ਦੁਪਹਿਰ 2:30 ਰੰਗਲੀ ਧਰਤੀ। ਰੰਗਲੀ ਧਰਤੀ ਵਿੱਚ ਅੱਜ ਦੇ ਕਲਾਕਾਰ ਹਰਦੇਵ ਸਿੰਘ ਕੰਵਲ ਅਤੇ ਸਾਥੀ, ਤੁਸੀਂ ਇਹਨਾਂ ਦੀ ਗਾਈ ਹੋਈ ਕਵੀਸ਼ਰੀ ਸੁਣੋਗੇ। ਸ਼ਾਮ 4 ਵਜੇ ਮੁੱਖ ਖ਼ਬਰਾਂ ਤੋਂ ਉਸ ਤੋਂ ਬਾਅਦ ਹੋਏਗਾ ਅੰਗਰੇਜ਼ੀ ਪੱਤਰਿਕਾ ਸਪੈਕਟ੍ਰਮ। ਇਸ ਵਿੱਚ ਵਿਕਾਸ ਉਹਨਾਂ ਦੀ ਕਹਾਣੀ ਹੋਏਗੀ ਅਤੇ ਇਸ ਤੋਂ ਇਲਾਵਾ ਰਸ਼ਮੀ ਸਿੰਘ ਆਪਣੀਆਂ ਕਵਿਤਾਵਾਂ ਸੁਣਾਉਣਗੇ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸ਼ਾਮੀ 4:30 ਵਜੇ ਅਤੇ ਸ਼ਾਮ 5:30 ਵਜੇ ਤੁਸੀਂ ਸਰਵਣ ਕਰੋਗੇ ਗੁਰਬਾਣੀ ਵਿਚਾਰ ਪ੍ਰੋਗਰਾਮ। ਦਿਹਾਤੀ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮ 6:30 ਵਜੇ, ਜਿਸ ਵਿੱਚ ਗੱਲਬਾਤ ਹੋਏਗੀ ਸਦਾਬਹਾਰ ਫਲਦਾਰ ਬੂਟੇ ਲਗਾਉਣਾ। ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ BS ਢਿੱਲੋਂ। ਸੰਗੀਤ ਰੂਪਕ, ਗੀਤ ਸੰਗੀਤ ਅਤੇ ਮੌਸਮ ਦੀ ਜਾਣਕਾਰੀ ਦਿੱਤੀ ਜਾਏਗੀ। ਵਗਦੇ ਪਾਣੀ ਵਿੱਚ ਰਾਤ 7:40 'ਤੇ ਸੁਖਮਿੰਦਰ ਸੇਖੋਂ ਦਾ ਕਵਿਤਾ ਪਾਠ ਹੋਏਗਾ। ਰਾਤ 8:00 ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਮੁੜ ਪ੍ਰਸਾਰਣ ਸੁਣੋਗੇ ਰਾਤ 8:00। ਸਮਾਂ ਸੀ ਇੱਕ ਵਾਰ ਫਿਰ ਦੱਸ ਰਹੇ ਅੱਜ ਰਾਤ 8:00। ਰਾਤ 9:15 'ਤੇ ਸਪੋਟਲਾਈਟ ਰਾਸ਼ਟਰੀ ਵਿਗਿਆਨ ਪੱਤਰਿਕਾ ਦਿਲ ਕੇਂਦਰ ਤੋਂ ਹੋਏਗੀ ਰਾਤ 7:00 ਅਤੇ 10:00 ਰਿਵਾਸੀਕਲ ਭਾਰਤੀ ਸੰਗੀਤ ਸਭਾ। ਅੱਜ ਇਸ ਵਿੱਚ ਕਲਾਕਾਰ ਹੋਣਗੇ ਪੰਡਿਤ ਸੁਧੀਰ ਪਾਂਡੇ, ਤਬਲੇ ਅਤੇ ਵਿਦਵਾਨ SS ਕਲਿਆਣ ਰਮਨ, ਇਹਨਾਂ ਦਾ ਮ੍ਰਿਦਗਮ ਹੋਏਗਾ। ਇਸ ਤੋਂ ਇਲਾਵਾ ਤੁਹਾਨੂੰ ਯਾਦ ਕਰਵਾ ਦਈਏ ਅੱਜ ਸ਼ਾਮ 6:30 ਤੋਂ ICC ਵੁਮੈਨਸ T20 ਕ੍ਰਿਕਟ ਵਰਲਡ ਕੱਪ 2026 ਇਹ ਕ੍ਰਿਕਟ ਮੈਚ ਇੰਡੀਆ ਅਤੇ ਆਸਟ੍ਰੇਲੀਆ, ਭਾਰਤ ਆਸਟ੍ਰੇਲੀਆ ਦੀਆਂ ਟੀਮਾਂ ਦਰਮਿਆਨ ਖੇਡਿਆ ਜਾਏਗਾ ਔਰ ਇਸ ਦੀ ਰਨਿੰਗ ਕਮੈਂਟਰੀ ਤੁਸੀਂ ਸੁਣੋਗੇ ਸ਼ਾਮ 6:00 ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਔਰ ਬਾਕੀ ਦੇ ਪ੍ਰੋਗਰਾਮ ਤੁਸੀਂ ਸੁਣੋਗੇ ਸਾਡੇ ਨਿਊਜ਼ ਔਨ ਏਅਰ ਐਪ 'ਤੇ। ਇੱਕ ਵਾਰ ਤੁਹਾਨੂੰ ਫਿਰ ਯਾਦ ਕਰਵਾ ਦਈਏ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਮੁੜ ਪ੍ਰਸਾਰਣ ਸੁਣੋਗੇ ਰਾਤ 8:00 ਸਾਡੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਤੋਂ। ਪ੍ਰੋਗਰਾਮ ਹੁੰਦਾ ਖਤਾਂ 'ਤੇ ਅਧਾਰਿਤ ਚਿੱਠੀਆਂ ਮਿੱਠੀਆਂ, ਜਿਸ ਦਾ ਸਮਾਂ ਰਹੇਗਾ ਬਾਅਦ ਦੁਪਹਿਰ 3 ਤੋਂ ਲੈ ਕੇ 4:00 ਤੱਕ। ਸਮਾਂ ਅਸੀਂ ਇੱਕ ਵਾਰੀ ਫਿਰ ਦੱਸ ਰਹੇ ਹਾਂ ਬਾਅਦ ਦੁਪਹਿਰ 3 ਤੋਂ ਲੈ ਕੇ 4:00 ਤੱਕ ਔਰ ਇਸੇ ਤਰ੍ਹਾਂ ਤੁਸੀਂ

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੇ ਜੂਨ ਵਿਚ ਸਵਦੇਸ਼ੀ ਤੌਰ ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ ਚ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਅੱਜ ਆਕਾਸ਼ਵਾਣੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਚ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਚ ਇਸ ਸਮੇਂ 40 ਹੋਰ ਅਜਿਹੇ ਜਹਾਜ਼ ਬਣਾਏ ਜਾ ਰਹੇ ਨੇ। ਸ੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਸੂਖਮ ਛੋਟੇ ਤੇ ਦਰਮਿਆਨੇ ਉੱਦਮਾਂ MSME ਅਤੇ ਏਅਰਸਪੇਸ ਜਿਹੇ ਖੇਤਰਾਂ ਨੂੰ ਉਤਸ਼ਾਹ ਮਿਲ ਰਿਹਾ ਤੇ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਨੇ ਤੇ ਇਕ ਆਤਮ ਨਿਰਭਰ ਭਾਰਤ ਦਾ ਸੰਕਲਪ ਹੋਰ ਮਜ਼ਬੂਤ ਹੋ ਰਿਹਾ।
1: जून के महीने में ही एविएशन सेक्टर में भी देश ने एक बड़ी सफलता पाई। C-295 ये विमान मेड इन इंडिया है और C-295 विमान ने अपनी पहली उड़ान पूरी की है और ऐसे 40 विमान भारत में ही बनाए जा रहे हैं। इससे MSME और एरोस्पेस सेक्टर को नई शक्ति मिल रही है। आज समुद्र से लेकर आकाश तक हमारा भारत अधिक सुरक्षित और आत्मनिर्भर बन रहा है।
0: ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਬਾਰੇ ਵੀ ਗੱਲ ਕੀਤੀ, ਜਿਸ ਨੂੰ ਦੁਨੀਆ ਭਰ ਵਿਚ ਮਨਾਇਆ ਗਿਆ। ਇਸ ਸਾਲ ਇਸ ਸਮਾਗਮ 2500 ਤੋਂ ਵੱਧ ਥਾਵਾਂ ਤੇ ਆਯੋਜਿਤ ਕੀਤਾ ਗਿਆ। ਉਨਾਂ ਕਿਹਾ ਕਿ ਭਾਰਤ ਨੇ ਅਹਿਮਦਾਬਾਦ 'ਚ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ 'ਚ 102 ਸੋਨੇ ਦੇ ਤਮਗਿਆਂ ਸਮੇਤ ਕੁੱਲ 114 ਤਮਗੇ ਜਿੱਤੇ, ਜੋ ਤਮਗਿਆਂ ਦੀ ਸੂਚੀ ਵਿੱਚ ਸ਼ਿਖਰ ਤੇ ਰਿਹਾ। ਸ੍ਰੀ ਮੋਦੀ ਨੇ ਸਾਰੇ ਜੇਤੂ ਅਥਲੀਟਾਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਜਨਤਕ ਭਾਗੀਦਾਰੀ ਭਾਰਤ ਲਈ ਬਹੁਤ ਖੁਸ਼ੀ ਦੀ ਗੱਲ ਹੈ। ਉਨਾਂ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਜੰਗ ਵਰਗੀ ਸਥਿਤੀ ਦੇ ਮੱਦੇਨਜ਼ਰ ਕੁਝ ਥਾਵਾਂ ਤੇ ਨਾਗਰਿਕਾਂ ਨੇ ਸੋਨੇ ਦੀ ਖਰੀਦਦਾਰੀ ਤੇ ਵਿਦੇਸ਼ ਯਾਤਰਾ ਨੂੰ ਅਸਥਾਈ ਤੌਰ ਤੇ ਮੁਲਤਵੀ ਕਰਕੇ ਇਕਜੁੱਟਤਾ ਦਾ ਵਿਖਾਲਾ ਕੀਤਾ। ਸ੍ਰੀ ਮੋਦੀ ਨੇ ਨਾਗਰਿਕਾਂ ਨੂੰ ਖੇਤੀਬਾੜੀ ਵਾਲੀ ਜ਼ਮੀਨ ਨੂੰ ਰਸਾਇਣਾਂ ਤੋਂ ਦੂਰ ਰੱਖਣ ਤੇ ਕੁਦਰਤੀ ਖਾਦਾਂ ਦੀ ਵਰਤੋਂ ਕਰਕੇ ਆਪਣੀ ਜ਼ਮੀਨ ਦੀ ਵੱਧ ਤੋਂ ਵੱਧ ਖੇਤੀ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਬਹੁਤ ਸਾਰੇ ਲੋਕਾਂ ਨੇ ਕਾਰ ਪੂਲਿੰਗ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ ਨੇ। ਇਕੋ ਦਿਸ਼ਾ 'ਚ ਯਾਤਰਾ ਕਰਨ ਵਾਲੇ ਬਹੁਤ ਸਾਰੇ ਲੋਕਾਂ ਨੇ ਕਾਰ ਪੂਲਿੰਗ ਦੀ ਵਰਤੋਂ ਕਰਕੇ ਇਕੱਠਿਆਂ ਯਾਤਰਾ ਕਰਨ ਨੂੰ ਤਰਜੀਹ ਦਿੱਤੀ ਹੈ। ਲੋਕ ਬੱਸਾਂ ਤੇ ਮੈਟਰੋ ਦੀ ਵਰਤੋਂ ਕਰ ਰਹੇ ਨੇ, ਜਿਸ ਨਾਲ ਪੈਟਰੋਲ ਤੇ ਡੀਜ਼ਲ ਦੀ ਬਚਤ ਹੋਈ ਹੈ। ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਕਈ ਖੇਤਰਾਂ 'ਚ ਕੁਦਰਤੀ ਖਾਦਾਂ ਦੀ ਵਰਤੋਂ ਵਧਣ ਦੀਆਂ ਖ਼ਬਰਾਂ ਨੇ। ਉਨ੍ਹਾਂ ਨੇ ਤਸੱਲੀ ਜ਼ਾਹਰ ਕੀਤੀ ਕਿ ਭਾਰਤ ਇਸ ਆਲਮੀ ਸੰਕਟ ਦਾ ਸਾਹਮਣਾ ਕਰਨ ਲਈ ਇਕਜੁੱਟ ਹੈ। ਸ੍ਰੀ ਮੋਦੀ ਨੇ ਵਿਸ਼ਵਾਸ ਜ਼ਾਹਰ ਕੀਤਾ ਕਿ ਜਨਤਕ ਭਾਗੀਦਾਰੀ ਦੀ ਇਹ ਸ਼ਕਤੀ ਦੇਸ਼ ਨੂੰ ਮਜ਼ਬੂਤ ਕਰੇਗੀ ਤੇ ਸਫਲਤਾ ਵੱਲ ਲੈ ਜਾਏਗੀ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਦੇ ਮੰਦਰ ਨੇੜੇ ਮਾਤਾ ਸੀਤਾ ਅਤੇ ਲਵ ਕੁਸ਼ ਦਾ ਮੰਦਰ ਬਣਾਉਣ ਦਾ ਐਲਾਨ ਕੀਤਾ। ਅੱਜ ਅੰਮ੍ਰਿਤਸਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਅੰਮ੍ਰਿਤਸਰ ਵਿੱਚ ਉਹਨਾਂ ਕਿਹਾ ਕਿ ਧਰਮ ਦੇ ਲੋਕਾਂ ਲਈ ਦੁਨੀਆ ਦੀ ਸਭ ਤੋਂ ਪਵਿੱਤਰ ਧਰਤੀ ਹੈ। ਉਹਨਾਂ ਕਿਹਾ ਕਿ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ, ਜਿੱਥੇ ਦੁਨੀਆ ਭਰ ਤੋਂ ਹਰ ਧਰਮ ਦੇ ਲੋਕ ਸੀਸ ਨਿਵਾਉਣ ਆਉਂਦੇ ਨੇ, ਉਹਨਾਂ ਨੂੰ ਇੱਥੇ ਆ ਕੇ ਸ਼ਾਂਤੀ ਅਤੇ ਸਕੂਨ ਮਿਲਦਾ ਹੈ ਅਤੇ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ। ਉਹਨਾਂ ਆਖਿਆ ਕਿ ਅੰਮ੍ਰਿਤਸਰ ਵਿੱਚ ਦੁਰਗਿਆਣਾ ਮੰਦਰ ਅਤੇ ਦੇਸ਼ ਭਗਤੀ ਦਾ ਪ੍ਰਤੀਕ ਜਲ੍ਹਿਆਂਵਾਲਾ ਬਾਗ ਅਤੇ ਵਾਹਗਾ ਬਾਰਡਰ ਹੈ। ਉਹਨਾਂ ਕਿਹਾ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਭਗਵਾਨ ਵਾਲਮੀਕਿ ਜੀ ਨੇ ਅੰਮ੍ਰਿਤਸਰ ਵਿੱਚ ਰਹਿੰਦਿਆਂ ਹੀ ਰਾਮਾਇਣ ਦੀ ਰਚਨਾ ਕੀਤੀ ਸੀ। ਉਹਨਾਂ ਆਖਿਆ ਕਿ ਅੰਮ੍ਰਿਤਸਰ ਸੱਚਮੁੱਚ ਇੱਕ ਵਿਲੱਖਣ ਅਤੇ ਪਵਿੱਤਰ ਸਥਾਨ ਹੈ। ਸ੍ਰੀ ਕੇਜਰੀਵਾਲ ਨੇ ਭਗਵਾਨ ਵਾਲਮੀਕਿ ਜੀ ਦੇ ਮੰਦਰ ਦੇ ਨੇੜੇ ਲਵ ਕੁਸ਼ ਤੇ ਮਾਤਾ ਜਾਨਕੀ ਨੂੰ ਸਮਰਪਿਤ ਵਿਸ਼ਾਲ ਮੰਦਰ ਬਣਾਉਣ ਦਾ ਐਲਾਨ ਕੀਤਾ। ਉਹਨਾਂ ਦੇ ਨਾਲ ਮੌਜੂਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੱਲ੍ਹ 29 ਮਈ ਨੂੰ ਬੁਲਾਏ ਗਏ ਸਾਰੇ ਵਿਧਾਇਕ ਅਤੇ ਮੰਤਰੀ ਸਿੱਖ ਧਰਮ ਦੇ ਸਰਵਉੱਚ ਅਸਥਾਨ ਅੱਗੇ ਪੇਸ਼ ਹੋਣਗੇ। ਜ਼ਿਕਰਯੋਗ ਹੈ ਕਿ ਵਿਧਾਇਕਾਂ ਅਤੇ ਮੰਤਰੀਆਂ ਨੂੰ ਬੇਅਦਬੀ ਵਿਰੋਧੀ ਕਾਨੂੰਨ ਦੇ ਸੰਬੰਧ ਵਿੱਚ ਆਪਣੇ ਵਿਚਾਰ ਪੇਸ਼ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਲਈ ਆਖਿਆ ਗਿਆ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਅੰਮ੍ਰਿਤਸਰ ਵਿਖੇ ਇੱਕ ਸ਼ਾਮ ਭਗਵਾਨ ਸ਼ਿਵਜੀ ਕੇ ਨਾਮ ਭਜਨ ਸੰਧਿਆ ਦੌਰਾਨ ਹਜ਼ਾਰਾਂ ਸ਼ਰਧਾਲੂਆਂ ਨਾਲ ਸ਼ਾਮਲ ਹੋਏ ਸਨ। ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ AI ਮਾਹਰ ਨਿਪੁੰਨ ਸਿਆਲ ਨਾਲ ਇੱਕ ਵਿਚਾਰ ਵਟਾਂਦਰਾ ਸੈਸ਼ਨ ਕੀਤਾ ਗਿਆ। ਇਸ ਦਾ ਉਦੇਸ਼ ਇਹ ਪਤਾ ਲਾਉਣਾ ਸੀ ਕਿ ਉੱਭਰ ਰਹੀਆਂ ਤਕਨਾਲੋਜੀਆਂ ਪੰਜਾਬ 'ਚ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਦੇ ਲਾਗੂ ਕਰਨ ਨੂੰ ਹੋਰ ਪਾਰਦਰਸ਼ੀ, ਕੁਸ਼ਲ ਅਤੇ ਨਾਗਰਿਕ ਕੇਂਦਰਿਤ ਕਿਵੇਂ ਬਣਾ ਸਕਦੀਆਂ ਨੇ ਅਤੇ ਕਿਵੇਂ ਇਹ ਕਮਿਸ਼ਨ ਦੇ ਕੰਮਕਾਜ ਵਿੱਚ ਮਦਦ ਕਰ ਸਕਦੀਆਂ ਨੇ। ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕਮਿਸ਼ਨ ਦੇ ਚੇਅਰਮੈਨ ਬਾਲਮੁਕੰਦ

0: ਵਰਮਾ ਨੇ ਕਿਹਾ ਕਿ ਕਮਿਸ਼ਨ ਖੁਰਾਕ ਸੁਰੱਖਿਆ ਐਕਟ ਦੇ ਲਾਗੂ ਕਰਨ ਦੀ ਨਿਗਰਾਨੀ ਕਰਨ, ਸ਼ਿਕਾਇਤਾਂ ਦੀ ਸਮੀਖਿਆ ਕਰਨ ਤੇ ਨੀਤੀਗਤ ਸੁਧਾਰਾਂ ਲਈ ਰਾਜ ਸਰਕਾਰ ਨੂੰ ਸਲਾਹ ਦੇਣ ਦਾ ਕੰਮ ਕਰਦਾ ਹੈ। ਪੰਜਾਬ ਬਟਾਲੀਅਨ NCC ਗੁਰਦਾਸਪੁਰ ਦੇ ਸਾਲਾਨਾ ਟ੍ਰੇਨਿੰਗ ਕੈਂਪ ਤਹਿਤ ਕੋਰ ਆਫ ਸਿਗਨਲਸ ਦੀ ਡੇਅਰ ਡੈਵਲ ਟੀਮ ਨੇ ਬੀਤੇ ਕੱਲ੍ਹ ਕੈਂਪ ਦਾ ਦੌਰਾ ਕੀਤਾ। ਇਸ ਨੂੰ ਸੁਖਜਿੰਦਰ ਗਰੁੱਪ ਆਫ ਇੰਸਟੀਟਿਊਟ ਗੁਰਦਾਸਪੁਰ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ 400 ਤੋਂ ਵੱਧ NCC ਕੈਡਟਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਟੀਮ ਨੇ ਸ਼ਾਨਦਾਰ ਮੋਟਰਸਾਈਕਲ ਸਟੰਟ ਦਾ ਰੋਮਾਂਚਕ ਪ੍ਰਦਰਸ਼ਨ ਵੇਖਦਿਆਂ ਆਪਣੇ ਬੇਮਿਸਾਲ ਹੌਸਲੇ, ਉੱਚ ਕੋਟੀ ਦੇ ਹੁਨਰ ਤੇ ਟੀਮ ਭਾਵਨਾ ਦਾ ਵਿਖਾਲਾ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @DIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
1: ਹੈਲੋ
2: ਰਾਜੇਸ਼ ਜੀ, ਮੈਂ ਪੁਲਿਸ ਥਾਣੇ ਤੋਂ ਬੋਲ ਰਿਹਾ।
1: ਫਿਰ ਤੋਂ
2: ਤੁਸੀਂ ਡਿਜੀਟਲ ਅਰੈਸਟ ਵਿੱਚੋਂ ਦੂਜੇ ਕਮਰੇ ਵਿੱਚ ਜਾਓ। ਇਕੱਲੇ ਤੁਹਾਡੇ ਪਾਰਸਲ ਵਿੱਚ ਡਰੱਗਸ ਮਿਲੇ ਹਨ। ਲੰਮੇ ਅੰਦਰ ਜਾਓਗੇ
3: 10 ਲੱਖ ਦਿਓ, ਬਚ ਜਾਓਗੇ।
1: ਸਰ ਇਹਨਾਂ ਕਿੱਥੋਂ ਲਿਆਵਾਂ?
3: ਇੱਕ ਲਿੰਕ ਭੇਜਿਆ ਹੈ, ਹੁਣੇ ਪ੍ਰੋਸੈਸਿੰਗ ਲਈ
2: 2 ਲੱਖ ਭੇਜੋ, ਬਾਕੀ ਬਾਅਦ ਵਿੱਚ।
1: ਸਰ 2 ਲੱਖ
4: ਕੀ ਹੋਇਆ ਪਾਪਾ?
1: ਬੇਟਾ ਇਹ ਕਹਿ ਰਹੇ ਹਨ ਮੇਰੇ ਪਾਰਸਲ ਚੋਂ ਡਰੱਗਸ ਮਿਲੇ ਹਨ।
2: ਓਏ
1: ਕੱਟ ਦਿੱਤਾ।
4: ਘਬਰਾਉਣ ਦੀ ਲੋੜ ਨਹੀਂ ਪਾਪਾ, ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰਾਡ ਹੈ।
1: ਫਰਾਡ?
4: ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਕੋਈ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ। ਜੇ ਤੁਸੀਂ ਸਿਆਣਪ ਨਹੀਂ ਵਿਖਾਓਗੇ
1: ਤਾਂ ਪੈਸੇ ਗਵਾਓਗੇ।
5: RBI ਕਹਿੰਦਾ ਹੈ
6: ਜਾਣਕਾਰ ਬਣੋ, ਸੁਚੇਤ।
7: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਪ੍ਰੋਗਰਾਮ ਫੌਜੀ ਮੇਰਾ।

ਫੌਜੀ ਵੀਰੋ ਜੈ ਹਿੰਦ। ਪੇਸ਼ ਕਰ ਰਿਹਾ ਤੁਹਾਡੇ ਮਨੋਰੰਜਨ ਲਈ ਫਿਲਮੀ ਨਗਮੇ। ਆਓ ਸੁਣਦੇ ਹਾਂ ਕਿਸ਼ੋਰ ਕੁਮਾਰ ਲਤਾ ਮੰਗੇਸ਼ਕਰ ਨੂੰ। ਫਿਲਮ ਹੈ ਲਾਖੋਂ ਮੇ ਏਕ। ਗਾਇਕ ਕਲਾਕਾਰ ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ।

ਤੁਸੀਂ ਸੁਣ ਰਹੇ ਸੀ ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ ਨੂੰ ਫਿਲਮ ਸੀ ਝੂਠੀ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਗਾਇਕ ਕਲਾਕਾਰ ਲਤਾ ਮੰਗੇਸ਼ਕਰ ਅਤੇ ਮੁਕੇਸ਼, ਔਰ ਫਿਲਮ ਦਾ ਨਾਮ ਹੈ ਆਵਾਰਾ।

ਤੁਸੀਂ ਅਵਾਰਾ ਫਿਲਮ ਦਾ ਇਹ ਗੀਤ ਸੁਣ ਰਹੇ ਸੀ, ਲਤਾ ਮੰਗੇਸ਼ਕਰ ਅਤੇ ਮੁਕੇਸ਼ ਦਾ ਗਾਇਆ ਹੋਇਆ। ਆਓ ਸੁਣਦੇ ਹਾਂ ਲਤਾ ਮੰਗੇਸ਼ਕਰ ਨੂੰ, ਫਿਲਮ ਹੈ ਰੇਸ਼ਮਾ ਔਰ ਸ਼ੇਰਾ।

ਤੁਸੀਂ ਲਤਾ ਮੰਗੇਸ਼ਕਰ ਨੂੰ ਸੁਣ ਰਹੇ ਸੀ। ਫਿਲਮ ਸੀ ਰੇਸ਼ਮਾ ਔਰ ਸ਼ੇਰਾ। ਤਲਤ ਮਹਿਮੂਦ ਨੂੰ ਸੁਣਦੇ ਹਾਂ, ਫਿਲਮ ਹੈ ਸੰਗ ਦਿਲ।

0: ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਭਾਰਤ ਦੇ ਮੇਡ ਇਨ ਇੰਡੀਆ C-295 ਜਹਾਜ਼ ਦੀ ਪਹਿਲੀ ਉਡਾਣ ਪੂਰੀ ਹੋਣ ਨਾਲ ਹਵਾਬਾਜ਼ੀ ਖੇਤਰ ਵਿੱਚ ਵੱਡੀ ਸਫਲਤਾ ਹਾਸਲ ਕਰਨ 'ਤੇ ਮਾਣ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੈਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਵਿਚਕਾਰ ਸੈਸ਼ਲਸ ਵਿੱਚ ਦਵੱਲੀ ਗੱਲਬਾਤ ਜਾਰੀ ਹੈ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਪਿੰਡਾਂ ਦੀ ਕੇਂਦਰੀ ਭੂਮਿਕਾ 'ਤੇ ਜ਼ੋਰ ਦਿੱਤਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੈਡੀਕਲ ਉਪਕਰਨ ਨੇਮ 2017 ਵਿੱਚ ਸੋਧਾਂ ਦੀ ਤਜਵੀਜ਼ ਰੱਖੀ ਹੈ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਭਾਰਤ ਨੇ ਜੂਨ ਵਿੱਚ ਹਵਾਬਾਜ਼ੀ ਖੇਤਰ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਸ ਵਿੱਚ ਮੇਡ ਇਨ ਇੰਡੀਆ C-295 ਜਹਾਜ਼ ਨੇ ਆਪਣੀ ਪਹਿਲੀ ਉਡਾਣ ਪੂਰੀ ਕੀਤੀ ਹੈ। ਸ਼੍ਰੀ ਮੋਦੀ ਨੇ ਮਾਣ ਪ੍ਰਗਟ ਕੀਤਾ ਕਿ ਭਾਰਤ ਨੇ ਇਸ ਮਹੀਨੇ ਦੇਸ਼ ਦੀ ਸੁਰੱਖਿਆ ਅਤੇ ਸਵੈ ਨਿਰਭਰਤਾ ਨਾਲ ਜੁੜੀ ਸਫਲਤਾ ਹਾਸਲ ਕੀਤੀ ਹੈ। ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਅਜਿਹੇ 40 ਜਹਾਜ਼ ਬਣਾਏ ਜਾ ਰਹੇ ਨੇ।
1: जून के महीने में ही एविएशन सेक्टर में भी देश ने एक बड़ी सफलता पाई। C-295 यह विमान मेड इन इंडिया है और C-295 विमान ने अपनी पहली उड़ान पूरी की है और ऐसे 40 विमान भारत में ही बनाए जा रहे हैं। इससे MSME और एरोस्पेस सेक्टर को नई शक्ति मिल रही है। आज समुद्र से लेकर आकाश तक हमारा भारत अधिक सुरक्षित और आत्मनिर्भर बन रहा है।
0: ਪ੍ਰਧਾਨਮੰਤਰੀ ਹਾਲ ਹੀ ਵਿੱਚ ਕੋਲਕਾਤਾ ਵਿੱਚ ਇੱਕ ਸਮਾਗਮ ਵਿੱਚ ਸ਼ਾਮਿਲ ਹੋਏ, ਜਿੱਥੇ INS ਦੁਨਾਗਿਰੀ, INS ਸੰਸ਼ੋਧਕ ਅਤੇ INS ਅਗਰੇ ਨੂੰ ਭਾਰਤੀ ਸਮੁੰਦਰੀ ਫੌਜ ਦੇ ਵਿਹੜੇ ਵਿੱਚ ਸ਼ਾਮਿਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਖੁਸ਼ੀ ਹੋਈ ਹੈ ਕਿ ਇਨ੍ਹਾਂ ਜਹਾਜ਼ਾਂ ਦੇ ਡਿਜ਼ਾਈਨ ਤੋਂ ਲੈ ਕੇ ਨਿਰਮਾਣ ਤੱਕ ਸਭ ਕੁਝ ਸਵਦੇਸ਼ੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੂਨ ਦੇ ਮਹੀਨੇ ਵਿੱਚ DRDO ਨੇ ਇੱਕ ਸਵਦੇਸ਼ੀ ਲੰਮੀ ਦੂਰੀ ਵਾਲੀ ਜ਼ਮੀਨ 'ਤੇ ਹਮਲਾ ਕਰਨ ਵਾਲੀ ਕਰੂਜ਼ ਮਿਸਾਈਲ ਦਾ ਸਫਲਤਾ ਨਾਲ ਪ੍ਰੀਖਣ ਵੀ ਕੀਤਾ। ਇਸ ਨੂੰ DRDO ਪ੍ਰਯੋਗਸ਼ਾਲਾਵਾਂ ਅਤੇ ਭਾਰਤੀ ਸਨਅਤੀ ਭਾਈਵਾਲਾਂ ਵੱਲੋਂ ਸਾਂਝੇ ਤੌਰ 'ਤੇ ਵਿਕਸਿਤ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਬਾਰੇ ਵੀ ਗੱਲ ਕੀਤੀ, ਜਿਸ ਵਿੱਚ ਪੂਰੀ ਦੁਨੀਆ ਭਾਰਤ ਦੇ ਯਤਨਾਂ ਨਾਲ ਸ਼ਾਮਿਲ ਹੁੰਦੀ ਦਿਖਾਈ ਦਿੱਤੀ। ਉਨ੍ਹਾਂ ਨੇ ਅਹਿਮਦਾਬਾਦ ਵਿੱਚ ਹੋਈ ਵਿਸ਼ਵ ਯੋਗ ਆਸਨ ਚੈਂਪੀਅਨਸ਼ਿਪ ਦਾ ਜ਼ਿਕਰ ਕੀਤਾ, ਜਿੱਥੇ ਭਾਰਤ ਨੇ ਸਮਾਗਮ ਵਿੱਚ ਕੁੱਲ 114 ਤਮਗੇ ਜਿੱਤੇ, ਜਿਸ ਵਿੱਚ ਸੋਨੇ ਦੇ 102 ਤਮਗੇ ਸ਼ਾਮਿਲ ਨੇ।
1: विश्व योगासन चैंपियनशिप की भी बड़ी चर्चा हुई। इसमें भारत ने कुल 114 पदक जीते, इनमें 102 गोल्ड मेडल भी शामिल है। भारत इस चैंपियनशिप की पदक तालिका में पहले स्थान पर रहा।
0: ਪ੍ਰਧਾਨਮੰਤਰੀ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਜਨਤਕ ਹਿੱਸੇਦਾਰੀ ਦੀ ਸ਼ਕਤੀ ਭਾਰਤ ਲਈ ਇੱਕ ਬਹੁਤ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਮੌਜੂਦਾ ਯੁੱਧ ਵਰਗੀ ਸਥਿਤੀ ਦੇ ਮੱਦੇਨਜ਼ਰ ਦੇਸ਼ ਵਾਸੀਆਂ ਨੂੰ ਕੁਝ ਨੁਕਤਿਆਂ 'ਤੇ ਅਪੀਲ ਕਰਨ ਤੋਂ ਬਾਅਦ ਜਨਤਕ ਹਿੱਸੇਦਾਰੀ ਦੁਬਾਰਾ ਦਿਖਾਈ ਦਿੱਤੀ।
1: ਪੱਛਮ ਏਸ਼ੀਆ ਮੇਂ ਬਨੀ ਯੁੱਧ ਕੀ ਸਥਿਤੀਓਂ ਕੋ ਦੇਖਤੇ ਹੋਏ ਮੈਨੇ ਦੇਸ਼ ਵਾਸੀਓਂ ਸੇ ਕਹਾ ਥਾ कुछ समय के लिए सोना खरीदने से बचें, लोगों से कहा था कि विदेश में छुट्टियां मनाने से बचें, लोगों से कार पुलिंग को भी बढ़ावा देने की अपील की थी, किसानों से केमिकल मुक्त खेती के लिए, खेत बचाने के लिए और प्राकृतिक खाद का ज्यादा से ज्यादा इस्तेमाल का आग्रह किया था। मेरी अपील का उन्होंने न सिर्फ समर्थन किया बल्कि हर तरफ से उसमें अपना सहयोग कर रहे हैं।
0: ਪ੍ਰਧਾਨਮੰਤਰੀ ਨੇ ਪ੍ਰਧਾਨਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਦੀ ਮਹੱਤਤਾ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਯੋਜਨਾ ਕਿਸੇ ਵਿਅਕਤੀ ਦੇ ਪਰਿਵਾਰ ਨੂੰ ਉਸ ਦੀ ਬਦਕਿਸਮਤੀ ਨਾਲ ਮੌਤ ਹੋਣ 'ਤੇ 2 ਲੱਖ ਰੁਪਏ ਦਾ ਬੀਮਾ ਕਵਰ ਪ੍ਰਦਾਨ ਕਰਦੀ ਏ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਣੇਸ਼ ਉਤਸਵ ਦੌਰਾਨ ਆਪਣੇ ਆਲੇ ਦੁਆਲੇ ਗਣਪਤੀ ਬੱਪਾ ਦੀਆਂ ਮੂਰਤੀਆਂ, ਘੁਮਿਆਰ ਅਤੇ ਸਥਾਨਕ ਕਲਾਕਾਰਾਂ ਵੱਲੋਂ ਹੱਥ ਨਾਲ ਬਣਾਈਆਂ ਮੂਰਤੀਆਂ ਲੈਣ। ਉਨ੍ਹਾਂ ਮੂਰਤੀਕਾਰਾਂ ਨੂੰ ਵੀ ਮਿੱਟੀ ਦੀਆਂ ਮੂਰਤੀਆਂ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਮਿੱਟੀ ਦੀਆਂ ਮੂਰਤੀਆਂ ਪਾਣੀ ਵਿੱਚ ਆਸਾਨੀ ਨਾਲ ਘੁਲ ਜਾਂਦੀਆਂ ਨੇ, ਜਿਸ ਨਾਲ ਦਰਿਆਵਾਂ, ਤਲਾਅ ਅਤੇ ਚੁਗਿਰਦੇ ਦੀ ਰੱਖਿਆ ਹੁੰਦੀ ਏ। ਅੰਤ ਵਿੱਚ ਪਾਣੀ ਦੀ ਸੰਭਾਲ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੀਂਹ ਦੇ ਪਾਣੀ ਦੀ ਹਰ ਬੂੰਦ ਨੂੰ ਬਚਾਇਆ ਜਾਣਾ ਚਾਹੀਦਾ ਹੈ। ਸੈਸ਼ਲਸ ਦੀ ਰਾਜਧਾਨੀ ਵਿਕਟੋਰੀਆ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੈਸ਼ਲ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਵਿਚਕਾਰ ਦਵੱਲੀ ਗੱਲਬਾਤ ਜਾਰੀ ਏ। ਦੋਵੇਂ ਨੇਤਾ ਭਾਰਤ ਸੈਸ਼ਲ ਸਬੰਧਾਂ ਦੇ ਸਾਰੇ ਪਹਿਲੂਆਂ ਦਾ ਜਾਇਜ਼ਾ ਲੈ ਰਹੇ ਨੇ ਅਤੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਕਰ ਰਹੇ ਨੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ

0: ਸੰਗ ਦਿਲ। ਹੁਣੇ ਤੁਸੀਂ ਇਸ ਫਿਲਮ ਦਾ ਗੀਤ ਸੁਣ ਰਹੇ ਸੀ, ਤਲਤ ਮਹਿਮੂਦ ਦਾ ਗਾਇਆ ਹੋਇਆ। ਫਰਜ਼ੀ ਵੀਰੋ, ਤੁਹਾਨੂੰ ਦੱਸੀਏ ਕਿ ਫਰਜ਼ੀ ਵੀਰੋ ਲਈ ਪ੍ਰੋਗਰਾਮ ਜਾਰੀ ਰਹਿੰਦਾ ਹੈ ਰੋਜ਼ਾਨਾ ਸਾਡੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ 1:15 ਤੋਂ ਲੈ ਕੇ 2:15 ਤੱਕ। ਪਰ ਇਸ ਦੌਰਾਨ ਤੁਸੀਂ ਖਬਰਾਂ ਸੁਣਦੇ 1:40 'ਤੇ ਪੰਜਾਬੀ ਅਤੇ 1:50 'ਤੇ ਉਰਦੂ, ਜੋ ਕਿ ਦਿੱਲੀ ਕੇਂਦਰ ਤੋਂ ਰਿਲੇ ਹੁੰਦੀਆਂ ਨੇ। ਇਸ ਸਮੇਂ 1:40 ਹੋਏ ਨੇ, ਆਓ ਸੁਣਦੇ ਹਾਂ ਖਬਰਾਂ ਪੰਜਾਬੀ ਵਿੱਚ।
1: ਨਮਸਕਾਰ, ਇਹ ਆਕਾਸ਼ਵਾਣੀ ਹੈ।

0: ਦੀ ਮੌਜੂਦਗੀ ਵਿੱਚ ਸਟੇਟ ਹਾਊਸ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਾਰਡ ਆਫ ਆਨਰ ਪ੍ਰਦਾਨ ਕੀਤਾ ਗਿਆ। ਪ੍ਰਧਾਨ ਮੰਤਰੀ ਅੱਜ ਸੈਸ਼ਨਸ ਦੀ ਰਾਸ਼ਟਰੀ ਅਸੈਂਬਲੀ ਨੂੰ ਸੰਬੋਧਨ ਕਰਨਗੇ ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਹ ਮੁੱਖ ਮਹਿਮਾਨ ਵਜੋਂ ਸੈਸ਼ਨਸ ਦੇ ਰਾਸ਼ਟਰੀ ਦਿਵਸ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਸ਼ਾਮਲ ਹੋਣਗੇ। ਭਾਰਤੀ ਹਥਿਆਰਬੰਦ ਫੌਜਾਂ ਦੀ ਇੱਕ ਟੁਕੜੀ ਅਤੇ ਦੋ ਭਾਰਤੀ ਸਮੁੰਦਰੀ ਫੌਜ ਦੇ ਜੰਗੀ ਜਹਾਜ਼ ਵੀ ਜਸ਼ਨਾਂ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਮੋਦੀ 3 ਦਿਨਾਂ ਦੇ ਸਰਕਾਰੀ ਦੌਰੇ 'ਤੇ ਸੈਸ਼ਨਸ ਵਿੱਚ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ, ਸਾਡਾ xnla@AIR ਜਲੰਧਰ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਪਿੰਡਾਂ ਦੀ ਕੇਂਦਰੀ ਭੂਮਿਕਾ ਨੂੰ ਉਜਾਗਰ ਕੀਤਾ। ਨਵੀਂ ਦਿੱਲੀ ਵਿੱਚ ਰਾਸ਼ਟਰੀ ਗ੍ਰਾਮੀਣ ਵਿਕਾਸ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ਼੍ਰੀ ਚੌਹਾਨ ਨੇ ਕਿਹਾ ਕਿ ਵਿਕਸਿਤ ਭਾਰਤ ਗ੍ਰਾਮੀਣ ਯੋਜਨਾ ਤਹਿਤ ਰਾਜਾਂ ਦੇ ਯੋਗਦਾਨ ਸਮੇਤ 1,51,000 ਕਰੋੜ ਰੁਪਏ ਤੋਂ ਵੱਧ ਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਦਿਹਾਤੀ ਵਿਕਾਸ ਨੂੰ ਤੇਜ਼ ਕੀਤਾ ਜਾ ਸਕੇ ਅਤੇ ਨਾਲ ਹੀ ਦਿਹਾਤੀ ਮਜ਼ਦੂਰਾਂ ਲਈ ਉਪਜੀਵਿਕਾ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਪੰਚਾਇਤਾਂ ਨੂੰ ਜ਼ਮੀਨੀ ਪੱਧਰ 'ਤੇ ਸ਼ਾਸਨ ਨੂੰ ਹੋਰ ਮਜ਼ਬੂਤ ਕਰਨ ਅਤੇ ਦਿਹਾਤੀ ਭਾਈਚਾਰਿਆਂ ਨੂੰ ਵੀ ਮਜ਼ਬੂਤ ਬਣਾਉਣ ਲਈ ਕਾਫ਼ੀ ਮਾਲੀ ਸਹਾਇਤਾ ਮਿਲਦੀ ਰਹੇਗੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦਿਹਾਤੀ ਉਪਜੀਵਿਕਾ ਮਿਸ਼ਨ ਤਹਿਤ 10 ਕਰੋੜ ਤੋਂ ਵੱਧ ਔਰਤਾਂ ਨੂੰ ਸਵੈ ਸਹਾਇਤਾ ਸਮੂਹਾਂ ਨਾਲ ਜੋੜਿਆ ਗਿਆ ਜਿਸ ਨਾਲ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਅਤੇ ਦਿਹਾਤੀ ਉਦਮਸ਼ੀਲਤਾ ਨੂੰ ਮਜ਼ਬੂਤ ਬਣਾਇਆ ਜਾ ਸਕੇ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੈਲਾਸ਼ ਮਾਨਸਰੋਵਰ ਯਾਤਰਾ ਉਦੋਂ ਤੱਕ ਸ਼ੁਰੂ ਨਾ ਕਰਨ ਜਦੋਂ ਤੱਕ ਉਨ੍ਹਾਂ ਨੂੰ ਆਪਣੀ ਯਾਤਰਾ ਲਈ ਲੋੜੀਂਦੇ ਸਾਰੇ ਦਸਤਾਵੇਜ਼ ਪ੍ਰਾਪਤ ਨਾ ਹੋ ਜਾਣ। ਮੰਤਰਾਲੇ ਨੇ ਇਹ ਸਲਾਹ ਉਨ੍ਹਾਂ ਭਾਰਤੀ ਨਾਗਰਿਕਾਂ ਦੀਆਂ ਸਹਾਇਤਾ ਦੀਆਂ ਬੇਨਤੀਆਂ ਤੋਂ ਬਾਅਦ ਜਾਰੀ ਕੀਤੀ ਹੈ ਜੋ ਨਿੱਜੀ ਟੂਰ ਆਪਰੇਟਰਾਂ ਰਾਹੀਂ ਚੀਨ ਲਈ ਲੋੜੀਂਦੇ ਪ੍ਰਵੇਸ਼ ਪਰਮਿਟ ਅਤੇ ਬਿਨਾਂ ਵੀਜ਼ਾ ਤੋਂ ਨੇਪਾਲ ਵਿੱਚ ਫਸ ਗਏ ਨੇ। ਮੰਤਰਾਲੇ ਨੇ ਕਿਹਾ ਕਿ ਵੈਧ ਦਸਤਾਵੇਜ਼ਾਂ ਦੇ ਬਿਨਾਂ ਜਾਂ ਲੋੜੀਂਦੇ ਦਸਤਾਵੇਜ਼ਾਂ ਦੇ ਮਿਲਣ ਦੀ ਉਮੀਦ ਵਿੱਚ ਯਾਤਰਾ ਸ਼ੁਰੂ ਕਰਨ ਨਾਲ ਸ਼ਰਧਾਲੂਆਂ ਦੇ ਫਸਣ ਦੀ ਸੰਭਾਵਨਾ ਵੱਧ ਜਾਂਦੀ ਹੈ। ਮੰਤਰਾਲੇ ਨੇ ਸ਼ਰਧਾਲੂਆਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦਾ ਟੂਰ ਆਪਰੇਟਰ ਰਜਿਸਟਰਡ ਅਤੇ ਅਧਿਕਾਰਤ ਹੈ ਜਾਂ ਨਹੀਂ। ਆਪਰੇਸ਼ਨ ਅਮਿਸਤਾਦ ਤਹਿਤ ਭੇਜੀ ਗਈ ਭਾਰਤੀ ਸਹਾਇਤਾ ਵੈਨੇਜ਼ੁਏਲਾ ਪਹੁੰਚ ਗਈ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਭਰੋਸਾ ਪ੍ਰਗਟ ਕੀਤਾ ਹੈ ਕਿ ਫੀਲਡ ਹਸਪਤਾਲ ਯੂਨਿਟ, ਰਾਹਤ ਸਪਲਾਈ, ਦਵਾਈ ਅਤੇ ਡਾਕਟਰ ਉਪਕਰਨ ਭੂਚਾਲ ਤੋਂ ਬਾਅਦ ਵੈਨੇਜ਼ੁਏਲਾ ਵਿੱਚ ਚੱਲ ਰਹੇ ਰਾਹਤ ਯਤਨਾਂ ਨੂੰ ਮਜ਼ਬੂਤੀ ਦੇਣਗੇ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੈਡੀਕਲ ਉਪਕਰਨ ਨੇਮ 2017 ਵਿੱਚ ਸੋਧਾਂ ਦੀ ਤਜਵੀਜ਼ ਰੱਖੀ ਏ। ਇਸ ਦਾ ਉਦੇਸ਼ ਮੈਡੀਕਲ ਉਪਕਰਨ ਨਿਰਮਾਣ ਲਾਇਸੈਂਸ ਜਾਰੀ ਕਰਨ ਵਿੱਚ ਤੇਜ਼ੀ ਲਿਆਉਣਾ ਅਤੇ ਪ੍ਰਕਿਰਿਆ ਨੂੰ ਸਰਲ ਬਣਾਉਣਾ ਹੈ। ਤਜਵੀਜ਼ ਮੁਤਾਬਿਕ ਲਾਇਸੈਂਸ ਜਾਰੀ ਕਰਨ ਦੀ ਸਮਾਂ ਸੀਮਾ ਘਟਾਈ ਜਾਏਗੀ ਜਦੋਂ ਕਿ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਨਾਲ ਸਮਝੌਤਾ ਨਹੀਂ ਕੀਤਾ ਜਾਏਗਾ। ਮੰਤਰਾਲੇ ਨੇ ਇਸ ਸੰਬੰਧ ਵਿੱਚ ਇੱਕ ਖਰੜਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਵਿੱਚ ਸਾਰੇ ਹਿੱਸੇਦਾਰਾਂ ਤੋਂ ਸੁਝਾਅ ਅਤੇ ਟਿੱਪਣੀਆਂ ਮੰਗੀਆਂ ਗਈਆਂ ਨੇ। ਇਹ ਸੋਧਾਂ ਕਾਰੋਬਾਰ ਕਰਨ ਵਿੱਚ ਆਸਾਨੀ ਨੂੰ ਵਧਾਉਣਗੀਆਂ ਅਤੇ ਦੇਸ਼ ਵਿੱਚ ਗੁਣਵੱਤਾ ਵਾਲੇ ਮੈਡੀਕਲ ਉਪਕਰਨਾਂ ਦੀ ਸਮੇਂ ਸਿਰ ਉਪਲਬਧਤਾ ਨੂੰ ਯਕੀਨੀ ਬਣਾਉਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਪੀਵੀ ਨਰਸਿਮਹਾ ਰਾਓ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਟ ਕੀਤੀ ਏ। ਇੱਕ ਸੋਸ਼ਲ ਮੀਡੀਆ ਸੰਦੇਸ਼ ਵਿੱਚ ਲੱਗਿਆ ਕਿ ਸ਼੍ਰੀ ਰਾਓ ਨੇ ਇੱਕ ਅਹਿਮ ਸਮੇਂ ਦੌਰਾਨ ਭਾਰਤ ਦੀ ਤਰੱਕੀ ਵਿੱਚ ਅਨਮੋਲ ਯੋਗਦਾਨ ਪਾਇਆ। ਖੇਡਾਂ ਵਿੱਚ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਗਰੁੱਪ ਏ ਦੇ ਆਪਣੇ ਆਖਰੀ ਮੈਚ ਵਿੱਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਏਗਾ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਆਇਰਲੈਂਡ ਦਰਮਿਆਨ 2 ਮੈਚਾਂ ਦੀ ਲੜੀ ਦਾ ਦੂਜਾ ਅਤੇ ਆਖਰੀ 2020 ਅੰਤਰਰਾਸ਼ਟਰੀ ਮੈਚ ਅੱਜ ਬੈਲਫਾਸਟ ਵਿੱਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 6 ਵਜੇ ਸ਼ੁਰੂ ਹੋਣਾ ਹੈ। ਸ਼ੁੱਕਰਵਾਰ ਨੂੰ ਪਹਿਲੇ T20 ਮੈਚ ਵਿੱਚ ਭਾਰਤ ਉੱਤੇ 34 ਦੌੜਾਂ ਦੀ ਜਿੱਤ ਦਰਜ ਕਰਨ ਤੋਂ ਬਾਅਦ ਆਇਰਲੈਂਡ ਲੜੀ ਵਿੱਚ 1-0 ਨਾਲ ਅੱਗੇ ਹੈ। ਆਖਿਰ 'ਚ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਭਾਰਤ ਦੇ ਮੇਡ ਇਨ ਇੰਡੀਆ C-295 ਜਹਾਜ਼ ਦੀ ਪਹਿਲੀ ਉਡਾਣ ਪੂਰੀ ਹੋਣ ਨਾਲ ਹਵਾਬਾਜ਼ੀ ਖੇਤਰ ਵਿੱਚ ਵੱਡੀ ਸਫਲਤਾ ਹਾਸਲ ਕਰਨ 'ਤੇ ਮਾਣ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੇਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਨਾਈਨੀ ਵਿਚਕਾਰ ਸੇਸ਼ਲਸ ਵਿੱਚ ਦਵੱਲੀ ਗੱਲਬਾਤ ਜਾਰੀ ਹੈ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਪਿੰਡਾਂ ਦੀ ਕੇਂਦਰੀ ਭੂਮਿਕਾ 'ਤੇ ਜ਼ੋਰ ਦਿੱਤਾ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੈਡੀਕਲ ਉਪਕਰਨ ਨੇਮ 2017 ਵਿੱਚ ਸੋਧਾਂ ਦੀ ਤਜਵੀਜ਼ ਰੱਖੀ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: ਆਦਾਬ, ਇਹ ਆਕਾਸ਼ਵਾਣੀ ਹੈ। ਖਬਰੋਂ ਕੇ ਸਾਥ ਮੈਂ ਕਲੀਮ ਅਹਿਮਦ।

0: ਤੁਸੀਂ ਲਤਾ ਮੰਗੇਸ਼ਕਰ ਅਤੇ ਅਨਵਰ ਨੂੰ ਸੁਣ ਰਹੇ ਸੀ। ਫਿਲਮ ਸੀ ਸਵਾਲ ਅਤੇ ਫੌਜੀ ਵੀਰੋ ਇਸ ਗੀਤ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਇੱਥੇ ਖਤਮ ਹੁੰਦਾ ਹੈ। ਆਗਿਆ ਚਾਹਾਂਗੇ। ਜੈ ਹਿੰਦ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 2:15 ਹੋਏ ਨੇ। ਆਓ ਸੁਣਦੇ ਹਾਂ ਦੁਪਹਿਰ ਸਮਾਚਾਰ।
1: ਨਮਸਕਾਰ, ਆਕਾਸ਼ਵਾਣੀ ਸੇ ਦੁਪਹਿਰ ਸਮਾਚਾਰ ਕੇ ਸਾਥ ਮੈਂ ਵਿਸ਼ਾਲ ਸ਼ਰਮਾ।

0: ਚੈੱਕ ਨਹੀਂ ਕੀਤਾ ਸੀ ਕੀ?
1: ਬਦਲੋ ਬਦਲੋ ਆਦਤ ਬਦਲੋ, ਹੁਣ ਨੇੜੇ ਦੇ ਬੈਂਕ ਜਾ ਕੇ ਫਾਟੇ ਪੁਰਾਣੇ ਨੋਟ ਬਦਲੋ। ਜੇ ਬੈਂਕ ਮਨਾ ਕਰੇ ਤਾਂ RBI ਦੇ ਓਂਬਡਸਮੈਨ ਨੂੰ ਸ਼ਿਕਾਇਤ ਕਰੋ। RBI ਕਹਿੰਦਾ ਹੈ ਜਾਣਕਾਰ ਬਣੋ, ਸਚੇਤ ਰਹੋ।
2: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰੰਗਲੀ ਧਰਤੀ ਆਓ ਸੁਣਦੇ ਹਾਂ। ਇਸ ਅੰਤਰਗਤ ਹਰਦੇਵ ਸਿੰਘ ਕੰਵਲ ਅਤੇ ਸਾਥੀਆਂ ਦੀ ਗਾਈ ਹੋਈ ਕਵੀਸ਼ਰੀ ਸੁਣਦੇ ਹਾਂ। ਕਵੀਸ਼ਰੀ ਸ਼੍ਰੀ ਚਮਕੌਰ ਸਾਹਿਬ ਦੀ ਜੰਗ, ਸ਼ਹੀਦੀ ਵੱਡੇ ਸਾਹਿਬਜ਼ਾਦੇ। ਗਾ ਕਲਾਕਾਰ ਹਰਦੇਵ ਸਿੰਘ ਕੰਵਲ, ਕਵੀਸ਼ਰ ਅਤੇ ਸਾਥੀ।
3: ਲੜਦਾ ਜਦੋਂ ਵਜੀਦ ਸਿੰਘ ਦੇਖੇ ਸਿੰਘ ਜਜਾਰ, ਗੁਰੂ ਪਿਤਾ ਨੂੰ ਆਖਦਾ ਮੈਂ ਵੀ ਜੰਗ ਨੂੰ ਤਿਆਰ। ਜਦੋਂ ਸਿੰਘ ਜੀਤ ਲੜਿਆ ਥਰ ਥਰ ਕੰਬਦੇ ਕਰ ਤੇ ਗੀਰੀ, ਛੋਟਾ ਵੀਰ ਦੇਖ ਰਿਹਾ ਪਾ ਗਿਆ ਵੱਡਾ ਵੀਰ ਸ਼ਹੀਦੀ।
4: ਦੱਸ ਮੈਨੂੰ ਪਿਤਾ ਜੀ ਮੈਂ ਵੀ ਜੰਗ ਨੂੰ ਤਿਆਰ। ਹੁਣ ਪਾਣੀ ਰੁੱਕ ਖੜੇ ਚੱਲਿਆ ਜੰਗ ਨੂੰ ਸਿੰਘ ਜੁਝਾਰ।
3: ਕਿਹਾ ਗੋਬਿੰਦ ਸਿੰਘ ਨੇ ਬੱਚਾ ਛਤਰੀ ਧਰਮ ਹੈ ਇਹੀ, ਵਿੱਚ ਜੰਗ ਸ਼ਹੀਦ ਹੋਣਾ ਆਪਦੀ ਸਫਲ ਸਮਝ ਦੇ।
4: ਮੁਖ ਤੋਂ ਬਾਲਕ ਦਾ ਲੱਗੇ ਸਿਰ ਸਜਾਉਣ ਦਸਤਾਰ, ਹੁਣ ਪਾਣੀ ਰੁੱਕ ਖੜੇ ਚੱਲਿਆ ਜੰਗ ਨੂੰ ਸਿੰਘ ਜੁਝਾਰ।
3: ਸਿੰਘ ਸੂਰੇ ਤੱਕ ਰਹੇ ਕੋਮਲ ਪੁੱਤ ਹੰਸਾਂ ਦੀ ਜੋੜੀ, ਤਨ ਜਿਗਰਾ ਸਤਿਗੁਰੂ ਦਾ ਹੱਥੀ ਚਾੜੇ ਮੌਤ ਦੀ ਘੋੜੀ।
4: ਮੱਥਾ ਪਿੱਛ ਠੋਕੀ ਦੇ ਕੇ ਦੇ ਕੇ ਹੱਥ ਛੋਟੀ ਤਲਵਾਰ, ਦੇ ਕੇ ਹੱਥ ਛੋਟੀ ਤਲਵਾਰ, ਹੁਣ ਪਾਣੀ ਰੁੱਕ ਖੜੇ ਚੱਲਿਆ ਜੰਗ ਨੂੰ ਸਿੰਘ ਜੁਝਾਰ।
3: ਉਹ ਨਾਰਾਜ ਪਾਗ ਲੈਣਾ ਨਾ ਕੋਈ ਲਾਲਚ ਲੋਭ ਖਿਆਰਾ, ਨਾ ਕੋਈ ਲਾਲਚ ਲੋਭ ਖਿਆਰਾ, ਸਰਬੰਸ ਧਰਮ ਉੱਤੇ ਵਾਰੇ ਮਾਂ ਗੁਜਰੀ ਦਾ ਲਾਲ।
4: ਜੋ ਬਿਜਲੀ ਲਿਸ਼ਕ ਰਹੀ ਦੇ ਕੇ ਹੱਥ ਛੋਟੀ ਤਲਵਾਰ, ਹੁਣ ਪਾਣੀ ਰੁੱਕ ਖੜੇ ਚੱਲਿਆ ਜੰਗ ਨੂੰ ਸਿੰਘ ਜੁਝਾਰ।
3: ਉਹ ਜਾ ਗਜਿਆ ਵਿੱਚ ਦਲਾਂ ਕਿਹੜਾ ਕਦ ਦੁਸ਼ਮਣ ਸੀ ਖਲੇ, ਜੋ ਬਿਜਲੀ ਲਿਸ਼ਕ

0: ਪੌਣ ਪਾਣੀ ਰੁਕ ਖੜੇ ਚੱਲਿਆ ਜੰਗ ਨੂੰ ਸਿੰਘ ਜੁਝਾਰ।
1: ਓ ਨੰਦ ਸਿੰਘ ਸਿੰਘ ਆਲਮ ਵੀ ਹਿੰਮਤ ਸਿੰਘ ਨਾਲ ਸੀ ਲੜਦੇ, ਹਿੰਮਤ ਸਿੰਘ ਨਾਲ ਸੀ ਲੜਦੇ, ਤਕਦੇ ਸੇ ਸਤਿਗੁਰੂ ਜਿਹੜੇ ਅਰਦੇ ਸੋਈ ਚੜਦੇ।
0: ਹੋ ਲਹੂ ਲਹਾਣ ਗਏ, ਹੋ ਲਹੂ ਲਹਾਣ ਗਏ ਹੁੰਦੇ ਤੀਰ ਤੇ ਗਾਂਦੇ ਵਾਰ, ਹੁਣ ਪਾਣੀ ਰੁਕ ਖੜੇ ਚੱਲਿਆ ਜੰਗ ਨੂੰ ਸਿੰਘ ਜੁਝਾਰ।
1: ਉਹ ਜੰਗ ਲੜੀ ਸੂਰਿਆਂ ਨੇ ਜਿਹੜੀ ਰੱਖੀ ਗੁਰੂ ਅਮੀਰਾ, ਜੈਸੀ ਰੱਖੀ ਗੁਰੂ ਅਮੀਰਾ, ਹੋ ਪੁਰਜਾ ਪੁਰਜਾਓ ਸਾਹਮਣੇ ਚਾਰੇ ਹੋਏ ਸ਼ਹੀਦ।
0: ਮਾਰ ਅਨੇਕਾਂ ਨੂੰ ਹੋ ਗਏ ਭਵ ਸਾਗਰ ਤੋਂ ਪਾਰ, ਪੌਣ ਪਾਣੀ ਰੁਕ ਖੜੇ ਚੱਲਿਆ ਜੰਗ ਨੂੰ ਸਿੰਘ ਜੁਝਾਰ।
1: ਹਰਦੇਵ ਕਵੀਸ਼ਰ ਦੀ

0: ਸਿੱਕਿਆਂ ਜੀਆਂ ਜਿੰਦਾ ਨੇ ਸਾਕੇ ਕੀਤੇ ਅਪਰੀ ਅਪਾਰੋ ਖਾਤੇ ਕੀਤੇ
1: ਅਪਰੀ ਅਪਾਰੋ ਪੌਣ ਪਾਣੀ ਰੂਪ ਖੜੇ ਚੱਲਿਆ ਜੰਗ।

0: ਸਿੱਖਾਂ ਦਾ ਆ ਜਾਂਦਾ ਪੀਰ ਹਿੰਦ ਦਾ
1: ਉਹ ਜਾ ਕੇ ਵਿੱਚ ਦਲਾਂ ਦੇ ਬੜ ਗਏ ਕੇਰੀ ਸ਼ੇਰ ਪਹਾੜ ਬਣ ਖੜ ਗਏ ਕਿਉਂ ਫੌਜੇ ਸਿਪਾਹੀਓ ਦੜ ਗਏ ਮੇਲੇ ਚੜ ਬਿੰਦੀ ਦਾ ਗੁਰੂ ਸਾਹਿਬ ਆਵਾਜ਼ਾਂ ਮਾਰੀ ਰਹੇ ਗੁਰੂ ਸਿੱਖਾਂ ਦਾ ਫੜ ਲੋ ਜਾਂਦਾ ਪੀਰ ਹਿੰਦ ਦਾ
0: ਆ ਜੋ ਲੜਨ ਜਾਂਦਾ ਲੜਿਆ ਆ ਜੋ ਫੜ ਲੋ ਜਾਂਦਾ ਫੜਿਆ ਸੱਚ ਕਹਿਣਾ ਸਬਕ ਮੈਂ ਪੜਿਆ ਅਕੇਲੀ ਜਿੰਦ ਦਾ ਗੁਰੂ ਸਾਹਿਬ ਆਵਾਜ਼ਾਂ

0: ਰਾਜ ਤੜਾ ਕੇ ਚਿੜੀਆਂ ਤੋਂ, ਚਿੜੀਆਂ ਤੋਂ ਬਾਜ ਤੜਾ ਕੇ, ਸਵਾ ਲੱਖ ਨਾਲ ਇੱਕ ਨੂੰ ਲੜਾ ਕੇ, ਸਰਬੰਸ ਤਰਵ ਤੇ ਲਾ ਕੇ ਤਰਨ ਪਵ ਸਿੰਘ ਦਾ ਗੁਰੂ ਸਾਹਿਬ ਆਵਾਜ਼ਾਂ ਮਾਰ ਰਹੇ ਗੁਰੂ ਸਿੱਖਾਂ ਦਾ ਫੜੋ ਜਾਂਦਾ ਪੀਰ ਹਿੰਦ ਦਾ
1: ਆ ਜੋ ਸੂਰਾ ਫੜੋ ਕੋਈ ਨਿਤਰਾ ਤੁਹਾਡਾ ਵੈਰੀ ਹੋ ਚੱਲਿਆ ਤਿੱਤਰਾ ਮੈਂ ਵੈਰੀ ਤੋਂ ਲਾ ਕੇ ਮਿੱਤਰ ਚਿੜੀ ਪਰਿੰਦ ਦਾ ਗੁਰੂ ਸਾਹਿਬ ਆਵਾਜ਼ਾਂ ਮਾਰ ਰਹੇ ਗੁਰੂ ਸਿੱਖਾਂ ਦਾ ਆ ਜਾਂਦਾ ਪੀਰ ਹਿੰਦ ਦਾ
0: ਪੈ ਗਿਆ ਸਿੱਖਾਂ ਨਾਲੋਂ ਪਛੋੜਾ ਅੱਜ ਹੈ ਨੀ ਹੇਠ ਨੂੰ ਕੋੜਾ ਹਾਂ ਪੈਦਲ ਪੈਰੀ ਜੋੜਾ ਫੜ ਮਨ ਚਿੰਦ ਦਾ ਗੁਰੂ ਸਾਹਿਬ ਆਵਾਜ਼ਾਂ ਮਾਰ ਰਹੇ ਗੁਰੂ ਸਿੱਖਾਂ ਦਾ ਫੜ ਲੋ ਜਾਂਦਾ ਪੀ

ਸਬਕ ਸਿੰਧ ਦਾ ਗੁਰੂ ਸਾਹਿਬ ਆਵਾਜ਼ਾਂ ਮਾਰ ਰਹੇ ਗੁਰੂ ਸਿੱਖਾਂ ਦਾ ਫੜ ਲੋ ਜਾਂਦਾ ਪੀਰ ਹਿੰਦ ਦਾ।

0: ਦੁਲਾਰੇ, ਮੰਗ ਲੈ ਕੁਝ ਗੁਰੂ ਦੁਲਾਰੇ। ਸੋਣ ਗਵਾ ਮੁਖ ਤੁਬਾ ਕੁੰਠ ਤੋਂ ਆਦਾ, ਮੁਕਤੀ ਵੀ ਕਹ ਮੁਕਤੀ ਵੀ ਹਾਜ਼ਰ ਪਾਹਾਂ, ਮੁਕਤੀ ਵੀ ਹਾਜ਼ਰ ਸੁਭਾਜ ਕਰਾਂ ਹਾਜ਼ਰ ਪਦਾਰਥਾਂ ਦੀ ਗੰਗਲੈ ਮੈਂ ਸੋਈ ਦੇ ਦੂੰ। ਮਹਾਂ ਸਿੰਘ ਜੀ ਭਾਵੇਂ ਕੁਝ ਵੀ ਜਵਾਨੇ ਵਿੱਚੋਂ ਮੰਗ ਲੈ ਮੈਂ ਸੋਈ ਦੇ ਦੂੰ।
1: ਇਹ ਸੁਰਗ ਵੈਕੁੰਠ ਤੋਂ ਮੁਕਤੀ ਮਿਲਣ ਦੀ ਹੈ ਨਾ ਜੁਗਤੀ, ਮਿਲ ਦਿਓ ਵਿਛੜੇ ਜਿਹੜੇ ਮੇਰਾ ਸਮਾਂ ਅੰਤ ਦਾ।

0: ਭਾਵੇਂ ਕੁਝ ਵੀ ਜਵਾਨੇ ਵਿੱਚੋਂ ਮੰਗ ਲੈ ਮੈਂ ਸੋਈ ਦੇ ਦੂੰ।
1: ਅੱਖਾਂ ਮੈਂ ਦੋ ਹੱਥ ਜੋੜਾ, ਦਰਸ਼ਨ ਦੀ ਸੀਗੀ ਲੋੜਾ ਕਰਨੇ।

0: ਕੰਡਦੇ ਪਰ ਹੋਰ ਮੈਨੂੰ
1: ਉਹ ਦੂਜਿਆਂ ਦੀ ਖਾਤਰ ਮੰਗਦਾ ਆਪ ਕਿਉਂ ਨੀ ਹੱਥ ਰੰਗਦਾ ਤੇਰੇ ਤੇ ਹਾਂ ਮੈਂ ਦਿਆਲ ਨਜ਼ਰੀ ਹਾਂ ਨਜ਼ਰ ਨਿਹਾਲ ਤੁਸਾਂ ਕਰਿਆ ਨੂੰ ਰਿੱਛਾ ਤਾਂ ਜੰਗ ਲੈ ਮੈਂ ਸੋਈ ਦੇ ਦੂ ਮਹਾਂ ਸਿੰਘ ਜੀ ਭਾਵੇਂ ਕੁਝ ਵੀ ਜਵਾਨੇ ਵਿੱਚੋਂ ਮੰਗ ਲੈ ਮੈਂ ਸੋਈ ਦੇ ਦੂ
0: ਉਹ ਜਾਣੀ ਹੋ ਜਾਣ ਦਤਾਰਾ ਕਰਦੇ ਜੋ ਭਰਿਆ ਪਕਾਰ ਵਾਰਦੇ ਜਾਣ ਜੋ ਦਾਤਾ ਉਹੀ ਇਨਸਾਨ ਨੇ ਦਾਤਾ ਜਿਹੜੇ ਖੁਸ਼ੀਆਂ

0: ਜਾਮਾ ਮੁਖ ਤਿਆਗ ਮੈਂ ਸਿੱਠਾ ਸਿੱਖਾ ਤਨ ਹੈ ਤਨ ਗੁਰਦਿਆ ਸਿੱਖਾ ਇਹੀ ਹੈ ਹੁਣ ਮੈਨੇ ਲਿਖਾ ਸਾਡਾ ਹੈ ਬਚਨੀ ਅਖੀਰੀ ਬਖਸ਼ਦਿਆਂ ਮੀਰੀ ਪੀਰੀ ਤੇਰੇ ਸਦਾ ਰਹਾਂਗੇ ਅੰਗ ਸੰਗ ਲੈ ਮੈਂ ਸੋਈ ਦੇ ਦੂੰ ਮਹਾਂ ਸਿੰਘ ਜੀ ਭਾਵੇਂ ਕੁਝ ਵੀ ਜਮਾਨੇ ਵਿੱਚੋਂ ਮੰਗ ਲੈ ਮੈਂ ਸੋਈ ਦੇ ਦੂੰ
1: ਉਹ ਰੋਮ ਰੋਮ ਸਿੱਖ ਦਾ ਖਿੜ ਗਿਆ ਪ੍ਰੇਮ ਦੀ ਨਦੀ ਚ ਰਿੜ ਗਿਆ ਹੋ ਗਈ ਹਰਦੇਵ ਜੋ ਜੀ।

0: ਮੈਨੂੰ
1: ਰੋਮ ਰੋਮ ਸਿੱਖ ਦਾ ਖਿੜ ਗਿਆ, ਪ੍ਰੇਮ ਦੀ ਨਦੀ ਜਿਰੜ ਗਿਆ, ਹੋ ਗਈ ਹਰਦੇਵ ਜੋ ਜੀ ਚ ਗੇ ਹੱਸ ਗਈ ਅੱਖਾਂ ਮੀਚ, ਜੈ ਜੈਕਾਰ
0: ਵਿੱਚ ਹੋਈ ਬ੍ਰਹਿਮੰਡ ਦੇ ਜੀ, ਹੋਰ ਮੈਨੂੰ
1: ਕੋਈ ਲੋੜ ਨਾਇਕ,
0: ਆਪ ਨਾਲ ਟੁੱਟਿਆ
1: ਨੂੰ ਛੱਡ ਦੇ ਜੀ, ਹੋਰ ਮੈਨੂੰ
2: ਸ਼੍ਰੀ ਚਮਕੌਰ ਸਾਹਿਬ ਦੀ ਜੰਗ ਇੱਕ ਵਿਸ਼ੀ ਤੋਂ ਸੁਣ ਰਹੇ ਸੀ ਹਰਦੇਵ ਸਿੰਘ ਕੰਵਲ ਅਤੇ ਸਾਥੀ ਉਹਨਾਂ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਇਹ ਕਵੀਸ਼ਰੀ ਗਾਇਕ ਕਲਾਕਾਰ ਹਰਦੇਵ ਸਿੰਘ ਕੰਵਲ, ਕਵੀਸ਼ਰ ਅਤੇ ਸਾਥੀ।
3: ਚਲੋ ਸਹੀਓ ਨੀ ਚੱਲੀਏ ਬੁਰਾ ਦਾਰੇ, ਜੇਕਰ ਯੋਗ ਦੀ ਬਾਤ ਸੁਣਾਉਣ ਕੋਈ, ਲਾਟਾਂ ਮੱਚਦੀਆਂ ਕੋਈ ਸਮਾਰ ਹੈ ਨਾਲ, ਤੇ ਬੂੰਦ ਸ਼ਾਂਤੀ ਨਾਲ ਬੁਝਾਉਣ ਕੋਈ, ਅਗਨੀ ਸੱਚ ਦੀ ਆਵੀ ਦੇ ਵਿੱਚ ਪਾ ਕੇ ਇਹ ਮੁਕਤ ਰੂਪ ਦਾ ਘੜਾ ਪਕਾਉਣ ਕੋਈ, ਛਲਾਂ ਪੈਂਦੀਆਂ ਜਲਾਂ ਦੇ ਹੋ

0: ਪਟਨੇ ਵਿੱਚ ਪਰਗੁਟਿਆ ਸਤਗੁਰ ਦੀਨ ਦੁਨੀ ਦਾ ਬਾਲੀ।
1: ਉਹ ਦੀਨਾ ਦੁਖਿਆਰਿਆਂ ਦੀ ਸੁਣ ਗਈ ਸੱਚ ਖੰਡ ਵਿੱਚ ਬੋਲੀ, ਅਸਥਿਰ ਹੋ ਖੜ ਗਈ ਆ ਭਾਰਤ ਮਾਸੀ ਪਵਿੱਤਰ ਡੋਲੀ।
0: ਸੁਦੀ ਸ਼ਬਦ ਮੀਨੂ ਖਿੜ ਗਈ ਦੁਨੀਆਂ ਵਿੱਚ ਖੁਸ਼ਹਾਲੀ, ਪਟਨੇ ਵਿੱਚ ਪਰਗੁਟਿਆ ਸਤਗੁਰ ਦੀਨ ਦੁਨੀ ਦਾ ਵਾਲੀ।
1: ਜੋ ਲੁਕੇ ਪਹਾੜਾਂ ਚ ਰਿਸ਼ੀਆਂ ਦੇ ਗੁਲਾਹੀ ਚਾਨਣ ਕਰ ਤੇਗ ਬਹਾਦਰ ਦੇ ਆ ਗਿਆ ਦੁੱਧ ਚੋ ਪਾਣੀ ਛਾਨਣ।
0: ਮਾਤਾ ਗੁਜਰੀ ਭਾਗਾਂ ਵਾਲੀ ਪਟਨੇ ਵਿੱਚ ਪਰਗੁਟਿਆ।

0: ਛੱਕ ਕੇ ਸ਼ੇਰ ਬਣਾਉਣੇ ਪਾਰਾ
1: ਪਏਗੀ ਉਹਨਾਂ ਦੀ ਜੋ ਗੁਣ ਸਿੱਖਾਂ ਨੇ ਢਾਲ ਕਾਲੀ ਪਟਣੇ ਵਿੱਚ ਪ੍ਰਗਟਿਆ ਸਤਿਗੁਰ ਦੀਨ ਦੁਨੀ ਦਾ ਵਾਲੀ
0: ਇਹ ਮਰਦ ਆ ਗਮੜੇ ਤੋਂ ਥਰ ਥਰ ਕਮੂ ਹਕੂਮਤ ਰਾਣੀ ਮਰਿਆਦਾ ਕਾਇਮ ਕਰੂ ਕਹਿੰਦੀ ਹਾਏ ਆਕਾਸ਼ ਦੀ ਬਾਣੀ
1: ਖੂਨ ਪਾ ਕੇ ਪੁੱਤਰਾਂ ਦਾ ਸਿੰਜੂ ਹਿੰਦ ਬਾਗ ਨੂੰ ਮਾਲੀ ਸਿੰਜੂ ਹਿੰਦ ਬਾਗ ਨੂੰ ਮਾਲੀ ਪਟਣੇ ਵਿੱਚ ਪ੍ਰਗਟਿਆ ਸਤਿਗੁਰ ਦੀਨ ਦੁਨੀ ਦਾ ਵਾਲੀ
0: ਓ ਫੰਤ ਭਾਰਤ ਮਾਤਾ ਦੇ ਕੱਟੂ ਵਿੱਚ ਗੁਲਾਮੀ ਜਕੜੀ ਉਹ ਤੇਗਾ ਵਾਹੁਣਗੇ ਜਿਹੜੇ ਥੱਕਣ ਤੋਲ ਦੇ ਤੱਕੜੀ
1: ਬਾਣੀ ਬੇਗਮਪੁਰ ਚੋਂ ਲਿਆ ਕੁੰਡੇ ਕਰ ਦੂ ਨਰਕ ਦੇ ਖਾਲੀ ਕੁੰਡੇ ਕਰ ਦੂ ਨਰਕ ਦੇ ਖਾਲੀ ਪਟਣੇ ਵਿੱਚ ਪ੍ਰਗਟਿਆ ਸਤਿਗੁਰ ਦੀਨ ਦੁਨੀ ਦਾ ਵਾਲੀ
0: ਓ ਵਾਜਾਂ ਨੂੰ ਪੈਣਗੀਆਂ ਵਾਜਾਂ ਨੂੰ ਪੈਣਗੀਆਂ ਚਿੜੀਆਂ ਉੜ ਖਿਲਾਰਨ ਪੰਖ ਬੰਦ ਧਰਮ ਸਥਾਨਾਂ ਦੇ ਆਪੇ ਪਏ ਨੇ ਵਾਜੂ ਸੰਖ
1: ਤੀਜਾ ਚੱਲੂਗਾ ਜਗ ਜੋਂ ਕਰਕੇ ਰੀਤ ਨਿਰਾਲੀ ਜਗ ਜੋਂ ਕਰਕੇ ਰੀਤ ਨਿਰਾਲੀ ਪਟਣੇ ਵਿੱਚ ਪ੍ਰਗਟਿਆ ਸਤਿਗੁਰ ਦੀਨ ਦੁਨੀ ਦਾ ਵਾਲੀ
0: ਓ ਸ੍ਰੀ ਸੋਢੀ ਪਾਤਸ਼ਾਹ ਦਾ ਸ੍ਰੀ ਸੋਢੀ ਪਾਤਸ਼ਾਹ ਦਾ ਖੁਸ਼ ਹੋ ਯੋਗੀ ਤਕਣ ਸਰੂਪ ਚਰਨਾਂ ਨੂੰ ਛੋਂਦੇ ਨੇ ਦਿਓ ਤੇ ਧਾਰ ਸਿੱਖਾਂ ਦਾ ਰੂਪ
1: ਦੰਡ ਦੇਊ ਦੁਸ਼ਟਾਂ ਨੂੰ ਦੱਸਦੀ ਹੈ ਮੱਥੇ ਦੀ ਲਾਲੀ ਦੱਸਦੀ ਹੈ ਮੱਥੇ ਦੀ ਲਾਲੀ ਪਟਣੇ ਵਿੱਚ ਪ੍ਰਗਟਿਆ ਸਤਿਗੁਰ ਦੀਨ ਦੁਨੀ ਦਾ ਬਾਲੀ
0: ਓ ਭਾਰਤ ਦੇ ਕਵੀਆਂ ਨੂੰ ਦਿੱਤਾ ਬਾਖਸ਼ ਵਰਜਗ ਦੀ ਸ਼ਰ ਨਵਾਂ ਇਤਿਹਾਸ ਬਣੂ ਲੱਗੇ ਕਲਮਾ ਕਰਨ ਕਵੀ ਸ਼ਰ
1: ਸਿੰਘ ਨੇ ਵੀ ਕਲਗੀ ਧਰਤੀ ਓਟ ਤਕਾਲੀ ਬਾਜਾਂ ਵਾਲੇ ਦੀ ਓਟ ਤਕਾਲੀ
0: ਪਟਣੇ ਵਿੱਚ ਪ੍ਰਗਟਿਆ ਸਤਿਗੁਰ ਦੀਨ ਦੁਨੀ ਦਾ ਵਾਲੀ
2: ਹਰਦੇਵ ਸਿੰਘ ਕੰਵਲ ਕਵੀਸ਼ਰ ਅਤੇ ਸਾਥੀ ਹੋਰਾਂ ਦੀ ਆਵਾਜ਼ ਵਿੱਚ ਆਉ ਹੁਣ ਸੁਣਦੇ ਹਾਂ ਕਵੀਸ਼ਰੀ ਛੋਟੇ ਸਾਹਿਬ ਸਾਦੇ
0: ਹੋ ਵਿੱਚ ਦੀਵਾਰਾਂ ਦੇ ਖੜੇ ਗੋਬਿੰਦ ਸਿੰਘ ਦੇ ਲਾਲ

0: ਜਦੋਂ ਜਿੰਦ ਧਰਮ ਹਿਤ ਲਾਈ ਜਗ ਦੇ ਮੁੱਕ ਗਏ ਝੇੜੇ ਐ ਜਿਉਂ ਜਿਉਂ ਕੰਧ ਉੱਪਰ ਨੂੰ ਆਉਂਦੀ ਛੋੜਿਆ ਵੀਰ ਨਾ ਉਹ ਅਰਸ਼ ਨਜ਼ਾਰਾ ਦਿਸਦਾ ਨੇੜੇ ਐ
1: ਵਿੱਚ ਸਰਹੱਦ ਦੇ ਮਾਰੋ ਪਿਆਰੇ ਨੀਆਂ ਦੇ ਵਿੱਚ ਖੜੇ ਦੁਲਾਰੇ ਵੱਡਾ ਛੋਟੇ ਨੂੰ ਸਤਿਕਾਰੇ ਮਨ ਨੂੰ ਰੱਖੀ ਕੱਸ ਗਏ ਦੇਸ਼ ਕੌਮ ਦੀ ਖਾਤਰ ਛੋਟਿਆ ਵੀਰ ਨਾ ਮਾਰਾਂਗੇ ਆਪਾਂ ਹੱਸ ਹੱਸ
0: ਗਏ ਸੁਣੀ ਤੂੰ ਭਾਈ ਅੱਜ ਦੀ ਘੜੀ ਸੁਲੱਖਣੀ ਆਈ ਜਦੋਂ ਜਿੰਦ ਧਰਮ ਹਿਤ ਲਾਈ ਜਗ ਦੇ ਮੁੱਕ ਗਏ ਝੇੜੇ ਐ ਜਿਉਂ ਜਿਉਂ ਕੰਧ ਉੱਪਰ ਨੂੰ ਆਉਂਦੀ ਵੱਡਿਆ ਵੀਰ ਨਾ ਉਹ ਅਰਸ਼ ਨਜ਼ਾਰਾ ਦਿਸਦਾ ਨੇੜੇ ਐ
1: ਆਪਾਂ ਆਪਣੇ ਵਤਨ ਲਈ ਮਰਨਾ ਸਭੋ ਕੁਝ ਨਿਸ਼ਾਵਰ ਕਰਨਾ ਉਹੀ ਭਵਜਲ ਵਿੱਚੋਂ ਤਰਨਾ ਹਾਂ ਦੁਨੀਆਂ ਨੂੰ ਦੱਸ ਗਏ ਦੇਸ਼ ਕੌਮ ਦੀ ਖਾਤਰ ਛੋਟਿਆ ਵੀਰ ਨਾ ਮਰਾਂਗੇ ਆਪਾਂ ਹੱਸ ਹੱਸ ਗਏ
0: ਖੂਨ

0: ਮੇਲੇ ਲੱਗਣ ਝੰਡੇ ਚੁੱਲਣ ਖਤਮ ਚਰਾਸੀ ਗੇੜੇ ਆ ਖਤਮ ਚਰਾਸੀ ਗੇੜੇ ਆ ਜਿਉਂ ਜਿਉਂ ਕਾਂਦੀ ਉੱਪਰ ਨੂੰ ਆਉਂਦੀ ਛੋਟਿਆ ਵੀਰ ਨਾ ਉਹ ਅਰਸ਼ ਨਜ਼ਾਰਾ ਦਿਸਦਾ ਨੇੜੇ ਆ
1: ਪਾਗਾਂ ਨਾਲ ਦੇਹੀ ਥਿਆਈ ਜੇ ਨਾ ਹਿੱਤ ਕੌਮ ਦੇ ਲਾਈ ਆ ਬੱਟੀ ਪਾਰਸ ਫੇਰ ਗਵਾਈ ਵਿੱਚ ਵਿਸ਼ਿਆਂ ਦੇ ਫਸ ਗਏ ਦੇਸ਼ ਕੌਮ ਦੀ ਖਾਤਰ ਛੋਟਿਆ ਵੀਰ ਨਾ ਮਾਰਾਂਗੇ ਆਪਾਂ ਹੱਸ ਹੱਸ ਗਏ
0: ਦਾਦਾ ਅਰਜਨ ਦੇਵ ਦਾ ਕਹਿਣਾ ਵੀਰਾ ਉਹ ਸਬਕ ਤੇ ਰਹਿਣਾ ਚੱਲ ਕੇ ਪਾਸ ਉਹਨਾਂ ਦੇ ਵਹਿਣਾ ਬੇਗਮਪੁਰ ਦੇ ਖੇੜੇ ਆ ਜਿਉਂ ਜਿਉਂ ਕਾਂਦੀ ਉੱਪਰ ਨੂੰ ਆਉਂਦੀ ਛੋਟਿਆ ਵੀਰ ਨਾ ਉਹ ਅਰਸ਼ ਨਜ਼ਾਰਾ ਦਿਸਦਾ ਨੇੜੇ ਆ
1: ਉਹ ਜਿਹੜੇ ਜਿੰਦ ਧਰਮ ਹਿੱਤ ਲਾਉਂਦੇ ਲੋਕੀ ਧੂੜੀ ਮੱਥੇ ਨੂੰ ਲਾਉਂਦੇ ਉਹ ਧਰਤੀ ਦੀ ਨਸ ਗਏ ਦੇਸ਼ ਕੌਮ ਦੀ ਖਾਤਰ ਛੋਟਿਆ ਵੀਰ ਨਾ ਮਰਾਂਗੇ ਆਪਾਂ ਹੱਸ ਹੱਸ ਗਏ
0: ਦਾ ਤੇਗ ਬਹਾਦਰ ਚਮਕੇ ਦਿੱਲੀ ਚੌਂਕ ਚਾਂਦਨੀ ਦਮਕੇ ਆਪਾਂ ਰਾਹ ਤਿਆਗ ਕੇ ਗਮਕੇ ਵਸਣਾ ਉਸੇ ਵਿਹੜੇ ਆ ਜਿਉਂ ਜਿਉਂ ਕਹਿੰਦੀ ਉੱਪਰ ਨੂੰ ਆਉਂਦੀ ਛੋਟਿਆ ਵੀਰ ਨਾ ਉਹ ਅਰਸ਼ਨ ਦਾ ਰਾਹ ਦਿਸਦਾ ਨੇੜੇ ਆ
1: ਉਹ ਦੇ ਕੇ ਸਰਵਾ ਸਖੀ ਨਵਾਉਣੀ ਦੇ ਕੇ ਸਰਵਾ ਸਖੀ ਨਵਾਉਣੀ ਨਹੀਂ ਉਹ ਲਾਜਪਤਾ ਨੂੰ ਲਾਉਣੀ ਆ ਮੱਥੇ ਖਿੜੇ ਸ਼ਹੀਦੀ ਪਾਉਣੀ ਅੰਮ੍ਰਿਤ ਬੂੰਦ ਚੱਸ ਗਏ ਦੇਸ਼ ਕੌਮ ਦੀ ਖਾਤਰ ਛੋਟਿਆ ਵੀਰ ਨਾ ਮਾਰਾਂਗੇ ਆਪਾਂ ਹੱਸ ਹੱਸ ਗਏ
0: ਸਭ ਕੁ ਬਥੇਰਾ ਸਿਰ ਤੋਂ ਪਰੇ ਪ੍ਰੇਮ ਦਾ ਡੇਰਾ ਹਾਏ ਦੁਨੀਆਂ ਰਹਿਣ ਬਸੇਰਾ ਅਮਲਾਂ ਨਾਲ ਨਵੇੜੇ ਆ ਜਿਉਂ ਜਿਉਂ ਕਹਿੰਦੀ ਉੱਪਰ ਨੂੰ ਆਉਂਦੀ ਛੋਟਿਆ ਵੀਰ ਨਾ ਉਹ ਅਰਸ਼ ਨਜ਼ਾਰਾ ਦਿਸਦਾ ਨੇੜੇ ਆ
1: ਉਹ ਕਾਰਨ ਜੋ ਕਾਰਨ ਕੱਲੇ ਕਰਨੀ ਆਪਾਂ ਉਹ ਕਰ ਚੱਲੇ ਜਦੋਂ ਜਸ ਬੰਨ ਤਾਂ ਪੱਲਿਆ ਵਾਹਿਗੁਰੂ ਨੇ ਵਸ ਗਏ ਦੇਸ਼ ਕੌਮ ਦੀ ਖਾਤਰ ਛੋਟਿਆ ਵੀਰ ਨਾ ਮਾਰਾਂਗੇ ਆਪਾਂ ਹੱਸ ਹੱਸ ਗਏ
0: ਗੁਰਦੇਵ ਕਮਿਸ਼ਨ ਕਰਦੇ ਜੈ ਜੈਕਾਰ ਮਨੀਸ਼ਰਾ
1: ਰਾਨੂ ਤੱਕ ਦੇ ਖੜੇ ਜੁਗੀਸ਼ਰ ਚੁੱਕਣ ਲਈ ਕਨੇੜੇ ਆ ਚੁੱਕਣ ਲਈ ਕਨੇੜੇ ਆ ਜੋ ਜੋ ਕਰਦੇ ਉੱਪਰ ਨੂੰ ਆਉਂਦੀ ਛੋਟਿਆ
0: ਵੀਰ ਨਾ
1: ਅਰਸ਼ਨ ਦਾਰਾ ਦਿਸਦਾ ਨੇੜੇ ਆ
2: ਕਵੀਸ਼ਰੀ ਛੋਟੇ ਸਾਹਿਬਜ਼ਾਦੇ ਤੋਂ ਬਾਅਦ ਸੁਣਦੇ ਹਾਂ ਹਰਦੇਵ ਸਿੰਘ ਕੰਵਲ ਕਵੀਸ਼ਰ ਅਤੇ ਸਾਥੀਆਂ ਦੀ ਆਵਾਜ਼ ਵਿੱਚ ਕਵੀਸ਼ਰੀ ਸ਼੍ਰੀ ਗੁਰੂ ਅਰਜਨ ਦੇਵ ਜੀ
3: ਜੰਦੂ ਦੀ ਨੂੰ ਦੀ

ਹਾਂ ਹਾਂ ਦੇਖਣ ਵਾਲੇ ਦੇਖਣ ਵਾਲੇ।

0: ਹਨ ਹਰਜਨਾ ਹੱਥ ਜੋੜੀ, ਹੱਥ ਜੋੜੀ ਖੜੇ ਹਨ ਹਰਜਨਾ, ਤੰਨੇ ਤੰਨ ਸਤਿਗੁਰੂ ਅਰਜਨ।
1: ਉਹ ਗੁਰਦੇਵ ਸਿੰਘ ਨੂੰ ਵਰਜਨ ਗੁਰੂ ਸਮੱਤੀ ਦੇ ਸੁਣ ਪੈਣੇ ਨੀ ਗੁਰੂ ਪੰਚਮ ਜੀ।
0: ਚੱਪ ਮਾਰ ਕੇ ਬੈਠਾ ਉੱਤੇ ਤਵੀ ਤੱਤੀ ਦੇ,
1: ਸੁਖ ਦੁੱਖ ਵਿੱਚ ਮਸਤ ਸਪ

0: ਹੱਥ ਜੋੜੀ ਖੜੇ ਹਨ ਹਰ ਜਣਾ ਹੱਥ ਜੋੜੀ ਹੱਥ ਜੋੜੀ ਖੜੇ ਹਨ ਹਰ ਜਣਾ ਤਨ ਤਨ ਸਤਿਗੁਰੂ ਅਰਜਣ
1: ਓ ਹਰਦੇਵ ਸਿੰਘ ਨੂੰ ਵਰਜਨ ਗੁਰੂ ਸਮੱਤੀ ਦੇ ਸੁਣ ਪੈਣੇ ਨੀ ਗੁਰੂ ਪੰਚਮ ਜੀ ਚੱਪ ਮਾਰ ਕੇ ਬੈਠਾ ਉੱਤੇ ਤਵੀ ਤੱਤੀ
2: ਕਵੀ ਸ਼੍ਰੀ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਸੁਣ ਰਹੇ ਸੀ ਹਰਦੇਵ ਸਿੰਘ ਕੰਵਲ ਕਵੀਸ਼ਰ ਤੇ ਸਾਥੀਆਂ ਹੋਰਾਂ ਦੀ ਆਵਾਜ਼ ਵਿੱਚ। ਇਹ ਸੀ ਪ੍ਰੋਗਰਾਮ ਰੰਗਲੀ ਧਰਤੀ। ਇਸ ਅੰਤਰਗਤ ਤੋਂ ਸੁਣ ਰਹੇ ਸੀ ਹਰਦੇਵ ਸਿੰਘ ਕੰਵਲ ਕਵੀਸ਼ਰ ਤੇ ਸਾਥੀਆਂ ਹੋਰਾਂ ਦੀ ਆਵਾਜ਼ ਵਿੱਚ ਕਵੀਸ਼ਰੀ। ਅੱਜ ਕੱਲ੍ਹ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਹੈ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ ਹੈ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸੁਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
3: ਹੈਲੋ,
4: ਨਮਸਕਾਰ। ਭਾਰਤੀਯ ਦੂਰ ਸੰਚਾਰ ਨਿਯਾਮਕ ਪ੍ਰਾਧੀਕਰਣ ਆਪਕੋ ਯਾਦ ਦਿਲਾਤਾ ਹੈ ਕਿ ਆਪਕੇ ਮੋਬਾਈਲ ਨੰਬਰ ਪਰ ਅਸਾਮਾਨਯ ਉਪਯੋਗ ਕਾ ਪਤਾ ਚਲਾ ਹੈ ਔਰ ਸੇਵਾ ਆਜ ਨਿਲੰਬਿਤ ਕਰ ਦੀ ਜਾਏਗੀ। ਅਧਿਕ ਜਾਣਕਾਰੀ ਕੇ ਲਿਏ ਕਿਰਪਿਆ 9 ਦਬਾਏ।
5: ਸਾਵਧਾਨ, ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ 1 ਮਿੰਟ ਲਈ ਰੁਕੋ ਤੇ ਸੋਚੋ, ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
6: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ
7: ਨਮਸਕਾਰ। DTHDR ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵਕਤ 3:08 ਹੋ ਚੁੱਕੇ ਨੇ ਅਤੇ ਸਮਾਂ ਹੋ ਰਿਹਾ ਹੈ ਪ੍ਰੋਗਰਾਮ, ਮਾਫ ਕਰਨਾ, ਨਿਊਜ਼ ਹੈਡਲਾਈਨਸ ਦਾ।

ਬਾਅਦ ਪ੍ਰੋਗਰਾਮ ਵਿੱਚ ਭਾਰਤ ਦੇ ਮੇਡ ਇਨ ਇੰਡੀਆ ਸੀ 295 ਜਹਾਜ਼ ਦੀ ਪਹਿਲੀ ਉਡਾਨ ਪੂਰੀ ਹੋਣ ਨਾਲ ਹਵਾਬਾਜ਼ੀ ਖੇਤਰ ਵਿੱਚ ਵੱਡੀ ਸਫਲਤਾ ਹਾਸਲ ਕਰਨ ਤੇ ਮਾਣ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੈਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਵਿਚਕਾਰ ਸੈਸ਼ਲਸ ਵਿੱਚ ਦੁਵਲੀ ਗੱਲਬਾਤ ਜਾਰੀ ਹੈ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਪਿੰਡਾਂ ਦੀ ਕੇਂਦਰੀ ਭੂਮਿਕਾ ਤੇ ਜ਼ੋਰ ਦਿੱਤਾ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੈਡੀਕਲ ਉਪਕਰਨ ਨੇਮ 2017 ਵਿੱਚ ਸੋਧਾਂ ਦੀ ਤਜਵੀਜ਼ ਰੱਖੀ ਹੈ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਉਦੋਂ ਤੱਕ ਕੈਲਾਸ਼ ਮਾਨਸਰੋਵਰ ਯਾਤਰਾ ਨਾ ਕਰਨ ਲਈ ਕਿਹਾ ਜਦੋਂ ਤੱਕ ਉਹਨਾਂ ਦੇ ਸਾਰੇ ਜ਼ਰੂਰੀ ਯਾਤਰਾ ਦਸਤਾਵੇਜ਼ ਪੂਰੇ ਨਾ ਹੋਣ। ਤਿੰਨ ਜੁਲਾਈ ਨੂੰ ਸ਼ੁਰੂ ਹੋਣ ਵਾਲੀ ਸਾਲਾਨਾ ਅਮਰਨਾਥ ਜੀ ਯਾਤਰਾ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਵੱਲੋਂ ਜੰਮੂ ਕਸ਼ਮੀਰ ਵਿੱਚ ਇੱਕ ਵਿਆਪਕ ਬਹੁ ਪੱਧਰੀ ਸੁਰੱਖਿਆ ਅਭਿਆਸ ਮੁਕੰਮਲ। ਸ਼ਰਧਾਲੂਆਂ ਦਾ ਯਾਤਰੀ ਬੇਸ ਕੈਂਪ ਵਿੱਚ ਪਹੁੰਚਣਾ ਸ਼ੁਰੂ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕੀ ਦੇ ਮੰਦਿਰ ਦੇ ਨੇੜੇ ਮਾਤਾ ਸੀਤਾ ਤੇ ਲਵਕੁਸ਼ ਦਾ ਮੰਦਿਰ ਬਣਾਉਣ ਦਾ ਐਲਾਨ ਕੀਤਾ ਹੈ। ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ AI ਮਾਹਿਰ ਨਿਪੁੰਨ ਸਿਆਲ ਨਾਲ ਇੱਕ ਵਿਚਾਰ ਵਟਾਂਦਰਾ ਸੈਸ਼ਨ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਅੱਜ ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ ਵਿਖੇ ਕਰਾਏ ਜਾ ਰਹੇ ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ ਪ੍ਰੋਗਰਾਮ 'ਚ ਮਸ਼ਹੂਰ ਗਾਇਕ ਹੰਸਰਾਜ ਰਘੂਵੰਸ਼ੀ ਭਗਵਾਨ ਸ਼ਿਵ ਦਾ ਗੁਣਗਾਨ ਕਰਨਗੇ। ਪ੍ਰੋਗਰਾਮ ਸ਼ਾਮੀ ਕਰੀਬ 6 ਵਜੇ ਸ਼ੁਰੂ ਹੋਵੇਗਾ। ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਵੇਗਾ। ਏਸੀ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ। ਹਾਂਜੀ ਦੋਸਤੋ, ਕੀ ਹਾਲ ਚਾਲ ਤੁਹਾਡੇ? ਇਸ ਵਕਤ 3:03 ਤੇ 34 ਸੈਕਿੰਡ ਹੋ ਚੁੱਕੇ ਨੇ ਤੇ ਸਮਾਂ ਹੋ ਗਿਆ ਹੈ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ। ਸਤਿ ਸ਼੍ਰੀ ਅਕਾਲ ਜੀ, ਚਿੱਠੀਆਂ ਮਿੱਠੀਆਂ ਪ੍ਰੋਗਰਾਮ ਦੇਖ ਰਹੇ ਸੁਣ ਰਹੇ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਹੈ। ਮੈਂ ਹਾਂ ਤੁਹਾਡੀ ਆਪਣੀ ਦੋਸਤ ਤੇ ਮੇਜ਼ਬਾਨ, ਲੈ ਕੇ ਹਾਜ਼ਰ ਹਾਂ ਪਿਆਰੀਆਂ ਚਿੱਠੀਆਂ ਦਾ ਪਿਟਾਰਾ। ਕਹਿੰਦੇ ਨੇ ਕਿ ਡਿਜੀਟਲ ਜ਼ਮਾਨੇ ਵਿੱਚ ਵੀ ਚਿੱਠੀ ਦੀ ਮਿੱਠਤ ਕਦੇ ਘੱਟ ਨਹੀਂ ਹੁੰਦੀ। ਲਫਜ਼ਾਂ ਦੇ ਵਿੱਚ ਪਰੋ ਕੇ ਭੇਜਿਆ ਹੈ ਸਭ ਨੇ ਆਪਣਾ ਪਿਆਰ ਇਹਨਾਂ ਚਿੱਠੀਆਂ ਰਾਹੀਂ। ਹਾਂਜੀ ਦੋਸਤੋ, ਚਿੱਠੀਆਂ ਬਹੁਤ ਸਾਰੀਆਂ ਨੇ ਅਤੇ ਮੈਂ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਚਿੱਠੀਆਂ ਮਿੱਠੀਆਂ। ਮੈਂ ਤੁਹਾਡੀ ਦੋਸਤ ਅਤੇ ਹੋਸਟ ਡਾਕਟਰ ਪੂਨਮ ਹਾਜ਼ਰ ਹਾਂ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਅਤੇ ਹੁਣ ਆਪਾਂ ਇੱਕ ਇੱਕ ਕਰਕੇ ਸਾਰੀਆਂ ਚਿੱਠੀਆਂ ਜ਼ਰੂਰ ਪੜਾਂਗੇ। ਦੋਸਤੋ, ਚਿੱਠੀ ਆਈ ਹੈ ਚਾਹਲ ਕਲਾਂ ਨਵਾਂ ਸ਼ਹਿਰ ਤੋਂ। ਭੇਜਣ ਵਾਲੇ ਨੇ ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਕੁਲਵਿੰਦਰ ਕੌਰ ਅਤੇ ਅੰਬਾ ਚਾਹਲ। ਇਹਨਾਂ ਨੇ ਫਰਮਾਇਸ਼ ਕੀਤੀ ਹੈ ਕਿ ਕੁਲਦੀਪ ਮਾਨਕ ਦੀ ਆਵਾਜ਼ ਵਿੱਚ ਗੀਤ ਸੁਣਨਾ ਚਾਹੁੰਦੇ ਨੇ ਇਨਸਾਫ਼ ਦੀ ਕੁਰਸੀ। ਅਸੀਂ ਇਹ ਤੁਹਾਨੂੰ ਗੀਤ ਥੋੜ੍ਹੀ ਹੀ ਦੇਰ 'ਚ ਜ਼ਰੂਰ ਸੁਣਾਵਾਂਗੇ। ਥੋੜ੍ਹੀਆਂ ਜਿਹੀਆਂ ਹੋਰ ਚਿੱਠੀਆਂ ਪੜ੍ਹ ਲੈਂਦੇ ਹਾਂ। ਅਗਲੀ ਚਿੱਠੀ ਆਈ ਹੈ ਆਦਰਸ਼ ਨਗਰ ਮਲੋਟ ਤੋਂ। ਭੇਜਣ ਵਾਲੇ ਨੇ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮਹਿੰਦੀ ਸ਼ਰਮਾ, ਸੌਰਵ ਸ਼ਰਮਾ ਅਤੇ ਸ਼ਾਇਨਾ ਸ਼ਰਮਾ ਅਤੇ ਇੱਕ ਹੋਰ ਹੈ ਇਹਨਾਂ ਦੇ ਦੋਸਤ ਨਿਵਾਨ ਸ਼ਰਮਾ। ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਚਿੱਠੀ ਲਿਖੀ ਹੈ ਉਹ ਆਈ ਹੈ ਚਿੱਠੀ ਪਿੰਡ ਛਤਰਾ ਤਹਿਸੀਲ ਜ਼ੀਰਾ ਤੋਂ, ਜ਼ਿਲ੍ਹਾ ਫਿਰੋਜ਼ਪੁਰ ਤੋਂ। ਲਿਖਣ ਵਾਲੇ ਨੇ ਜਗਜੀਤ ਸਿੰਘ ਛਤਰਾ, ਟਹਿਲ ਸਿੰਘ, ਬੂਟਾ ਸਿੰਘ, ਹਰਨੇਕ ਸਿੰਘ, ਅਜੀਤ ਸਿੰਘ ਅਤੇ ਜੀਤ ਸਿੰਘ ਸਹੋਤਾ। ਅਤੇ ਉਹਨਾਂ ਨੇ ਥੱਲੇ ਲਿਖਿਆ ਵੀ ਹੈ ਕਿ ਉਹ ਲਿਖਾਰੀ ਸਭਾ ਦੇ ਮੈਂਬਰ ਹਨ ਅਤੇ ਸਾਰੇ ਸਹਿਬਾਨ ਨੂੰ ਉਹ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਇਸ ਤੋਂ ਇਲਾਵਾ ਜਿਨ੍ਹਾਂ ਨੇ ਸਾਨੂੰ ਚਿੱਠੀ ਲਿਖੀ ਹੈ ਉਹ ਆਈ ਹੈ ਚਿੱਠੀ ਮਾਡਲ ਟਾਊਨ ਕਰਨਾਲ ਤੋਂ। ਲਿਖਣ ਵਾਲੇ ਨੇ ਸੁਧੀਰ ਨੂਤਨ, ਐੱਸ ਸੱਜਦਾ, ਸੰਦੀਪ ਗੁਗਲਾਨੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ। ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਹੋਰ ਸਾਨੂੰ ਚਿੱਠੀ

ਸਿਟੀ ਤੁਹਾਡੇ ਨਾਲ ਜੁੜੀ ਹੋਈ ਹਾਂ। ਦੋਸਤੋ, ਵੈਸੇ ਅੱਜ ਦੇ ਇਸ ਡਿਜੀਟਲ ਦੌਰ 'ਚ ਜਦੋਂ ਮੈਸੇਜ ਇੱਕ ਸੈਕਿੰਡ ਵਿੱਚ ਪਹੁੰਚ ਜਾਂਦਾ ਹੈ, ਉਦੋਂ ਚਿੱਠੀ ਦਾ ਇੰਤਜ਼ਾਰ ਕਰਨਾ ਆਪਣੇ ਆਪ ਵਿੱਚ ਇੱਕ ਵੱਖਰਾ ਹੀ ਸਕੂਨ ਹੈ। ਅਤੇ ਅਸੀਂ ਵੀ ਇੱਦਾਂ ਹੀ ਆਕਾਸ਼ਵਾਣੀ ਜਲੰਧਰ 'ਚ ਤੁਹਾਡੀਆਂ ਚਿੱਠੀਆਂ ਦਾ ਇੰਤਜ਼ਾਰ ਕਰਦੇ ਹਾਂ। ਅਤੇ ਜਦੋਂ ਅਸੀਂ ਪੜ੍ਹਦੇ ਹਾਂ, ਸਾਡੇ ਉਹੀ ਸਰੋਤੇ, ਸਾਡੇ ਉਹੀ ਹਰ ਵੇਲੇ ਅਸੀਂ ਉਹਨਾਂ ਹੀ ਸਰੋਤਿਆਂ ਦੀ ਚਿੱਠੀਆਂ ਪੜ੍ਹਦੇ ਹਾਂ, ਔਰ ਬਹੁਤ ਚੰਗਾ ਲੱਗਦਾ ਕਿ ਇੰਨੇ ਸਾਲਾਂ ਤੋਂ ਇਹ ਲੋਕ ਸਾਡੇ ਨਾਲ ਜੁੜੇ ਹੋਏ ਆ। ਅਤੇ ਇੱਕ ਉਹਨਾਂ ਦੀਆਂ ਚਿੱਠੀਆਂ ਪੜ੍ਹ ਕੇ ਬਹੁਤ ਹੀ ਸਕੂਨ ਫੀਲ ਹੁੰਦਾ। ਅਤੇ ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ, ਕੁਝ ਹੋਰ ਚਿੱਠੀਆਂ ਪੜ੍ਹਦੇ ਹਾਂ। ਚਿੱਠੀ ਆਈ ਹੈ, ਬਹੁਤ ਦੂਰੋਂ ਆਈ ਹੈ, ਉੱਤਰ ਪ੍ਰਦੇਸ਼ ਤੋਂ ਚਿੱਠੀ ਆਈ ਹੈ, ਖੁਰਜਾ ਉੱਤਰ ਪ੍ਰਦੇਸ਼ ਤੋਂ। ਲਿਖਣ ਵਾਲੇ ਨੇ ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ, ਅੰਕੁਸ਼ ਅਰੋੜਾ। ਇਹਨਾਂ ਤੋਂ ਇਲਾਵਾ ਚਿੱਠੀ ਭੇਜੀ ਹੈ ਮਲੋੜ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ, ਪਿੰਡ ਮੁਹੱਲਾ ਤੋਂ ਪੌਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੁਹੱਲਾ ਤੋਂ, ਦਰਸ਼ਨ ਬਰਾੜ, ਮਲਕੀਤ, ਕੁੜਿਆਣਾ। ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਚਿੱਠੀ ਭੇਜੀ ਹੈ, ਉਹ ਆਈ ਹੈ ਮੰਡੀ ਗੋਲੂਵਾਲਾ, ਰਾਜਸਥਾਨ ਤੋਂ। ਬਹੁਤ ਦੂਰੋਂ ਇਹ ਚਿੱਠੀ ਆਈ ਹੈ, ਜਿਵੇਂ ਕਿ ਮੈਂ ਹੁਣੇ ਥੋੜ੍ਹੀ ਦੇਰ ਪਹਿਲਾਂ ਕਹਿ ਰਹੀ ਸੀ ਕਿ ਸਕੂਨ ਮਿਲਦਾ ਹੈ ਕਿ ਸਾਡੇ ਸਰੋਤੇ ਆ ਜਿਹੜੇ ਇੰਨੇ ਸਾਲਾਂ ਤੋਂ ਸਾਡੇ ਨਾਲ ਜੁੜੇ ਹੋਏ ਨੇ, ਅਸੀਂ ਬਾਰ ਬਾਰ ਉਹਨਾਂ ਦੀਆਂ ਚਿੱਠੀਆਂ ਪੜ੍ਹਦੇ ਹਾਂ ਅਤੇ ਸਾਨੂੰ ਬਹੁਤ ਹੀ ਚੰਗਾ ਲੱਗਦਾ ਹੈ। ਅੱਛਾ, ਇਹਨਾਂ ਨੇ ਚਿੱਠੀ ਲਿਖੀ ਹੈ ਅਤੇ ਇਹ ਲਿਖਣ ਵਾਲਿਆਂ ਦਾ ਨਾਂ ਹੈ ਬ੍ਰਿਜ ਲਾਲ ਚੌਹਾਨ, ਨੀਰਜ ਕੁਮਾਰ ਚੌਹਾਨ। ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਸਾਨੂੰ ਚਿੱਠੀ ਲਿਖੀ ਹੈ, ਉਹ ਲਿਖੀ ਹੈ ਭੋਲਾ ਸਵਾਗ, ਡਾਕਟਰ ਅਮਨਜੀਤ ਸਿੰਘ, ਸੁਖਮੰਦਰ ਕੌਰ, ਅੰਮ੍ਰਿਤਪਾਲ ਕੌਰ, ਪੋਤਰੀ ਰਿਤਮਜੋਤ, ਪੋਤਰਾ ਗੁਰਤੇਸ਼ਵਰ, ਅਭਿਜੋਤ, ਗੁਣਤਾਜ, ਅਤੇ ਦੋਸਤ ਬਲਤੇਜ ਸਿੰਘ ਕੁੜਿਆਣਾ, ਆਰਪੀ ਸਿੰਘ, ਨਿਹਾਲ ਖੇੜਾ, ਗਿਆਨ ਚੰਦ, ਅਤੇ ਵਿਛੜੀ ਰੂਹ ਸਿਕੰਦਰ ਸਿੰਘ ਸਵਾਗ। ਅਤੇ ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਚਿੱਠੀ ਲਿਖੀ ਹੈ, ਉਹ ਆਈ ਹੈ ਅਮਰਗੜ੍ਹ ਤਹਿਸੀਲ ਸਾਦੁਲ ਸ਼ਹਿਰ ਤੋਂ। ਲਿਖਣ ਵਾਲੇ ਨੇ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਅਤੇ ਕੇ ਐੱਸ ਮਾਨ। ਇਹ ਸਰਦੂਲ ਸਿਕੰਦਰ ਦੀ ਆਵਾਜ਼ ਵਿੱਚ ਇੱਕ ਗੀਤ ਸੁਣਨਾ ਚਾਹੁੰਦੇ ਨੇ ਅਤੇ ਅਸੀਂ ਬਹੁਤ ਹੀ ਵਧੀਆ ਗੀਤ ਲੱਭਿਆ, ਜੁਗ ਜੁਗ ਜੀਓ ਭਾਬੀਆਂ, ਆਓ ਸੁਣਦੇ ਹਾਂ ਗੀਤ।

ਹਾਂਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਹੈ ਚਿੱਠੀਆਂ ਮਿੱਠੀਆਂ, ਅਤੇ ਆਪਾਂ ਕੁਝ ਹੋਰ ਚਿੱਠੀਆਂ ਪੜ੍ਹਦੇ ਹਾਂ। ਚਿੱਠੀ ਆਈ ਹੈ ਬਾਗਾ ਪੁਰਾਣਾ ਤੋਂ। ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਪੋਤਰੀ ਰਾਮ ਗੁੜ ਰੱਖੜਾ, ਪੋਤਰਾ ਤੇਗ ਫਤਿਹ ਸਿੰਘ ਰੱਖੜਾ, ਅਤੇ ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਚਿੱਠੀ ਭੇਜੀ ਹੈ ਉਹ ਆਈ ਹੈ ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ। ਲਿਖਣ ਵਾਲੇ ਨੇ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਫਿਰ ਗਿੱਦੜਪਾਹਾ ਤੋਂ ਚਿੱਠੀ ਆਈ ਹੈ, ਲਿਖਣ ਵਾਲੇ ਨੇ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਿਨਾਸ਼ਾ ਅਤੇ ਬੇਬੀ ਕੈਰਵੀ। ਫਿਰ ਚਿੱਠੀ ਆਈ ਹੈ ਫਰੈਂਡਸ ਕਲੋਨੀ ਕਰਨਾਲ ਤੋਂ, ਗੁਰਵਿੰਦਰ ਸਿੰਘ ਪਾਂਦਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਦਾ। ਅਤੇ ਇਹਨਾਂ ਖੂਬਸੂਰਤ ਖਤਾਂ ਦੇ ਨਾਲ ਪੇਸ਼ ਹੈ ਤੁਹਾਡੀ ਰੂਹ ਨੂੰ ਸਕੂਨ ਦੇਣ ਵਾਲਾ ਇੱਕ ਹੋਰ ਮਿੱਠਾ ਜਿਹਾ ਨਗਮਾ, ਇਹਨਾਂ ਸਾਰਿਆਂ ਚਿੱਠੀਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ। ਬਾਹਾਂ ਗੋਰੀਆਂ, ਇਸ ਕੰਗ ਦੀ ਆਵਾਜ਼ ਵਿੱਚ ਆਪਾਂ ਅਗਲਾ ਗੀਤ ਸੁਣਾਂਗੇ। ਆਓ ਸੁਣਦੇ ਹਾਂ ਗੀਤ।

ਹਾਂਜੀ ਦੋਸਤੋ, ਸਾਡੇ ਪੰਜਾਬ ਦੇ ਪਿੰਡਾਂ ਦੀ ਉਹ ਸੱਥ, ਨਿੰਮ ਦੀ ਛਾਂ ਅਤੇ ਡਾਕੀਏ ਦਾ ਇੰਤਜ਼ਾਰ, ਇਹਨਾਂ ਚਿੱਠੀਆਂ ਨੂੰ ਪੜ੍ਹ ਕੇ ਉਹ ਸਾਰਾ ਮੰਜ਼ਰ ਅੱਖਾਂ ਸਾਹਮਣੇ ਆ ਜਾਂਦਾ ਹੈ। ਡਿਜੀਟਲ ਦੁਨੀਆ ਦੇ ਲਾਈਕਸ ਅਤੇ ਕਮੈਂਟਸ ਇੱਕ ਪਾਸੇ, ਪਰ ਚਿੱਠੀ ਦੇ ਕੋਨੇ 'ਤੇ ਲਿਖੀ ਸਤਿ ਸ਼੍ਰੀ ਅਕਾਲ ਦਾ ਨਿੱਘ ਇੱਕ ਪਾਸੇ। ਹਾਂਜੀ ਦੋਸਤੋ, ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ, ਕੁਝ ਹੋਰ ਚਿੱਠੀਆਂ ਪੜ੍ਹਦੇ ਹਾਂ। ਚਿੱਠੀ ਆਈ ਹੈ ਮਿਹਰ ਨਗਰ ਉਮਰ ਖੇੜ ਮਹਾਰਾਸ਼ਟਰ ਤੋਂ, ਲਿਖਣ ਵਾਲੇ ਨੇ ਅਭਿਜੀਤ ਗਵਾਨਕਰ ਰਾਹੀਂ।

ਸ਼੍ਰੀਮਤੀ ਸਰੀਤਾ ਗਵਾਨਕਰ, ਪ੍ਰਿੰਸ ਏਕਾਂਸ਼ ਗਵਾਨਕਰ, ਬਦਲਮਪੁਰ ਮੁੰਬਈ ਤੋਂ ਉਹਨਾਂ ਦੇ ਕੁਛ ਹੋਰ ਸੱਜਣ ਮਿੱਤਰ ਨੇ, ਉਹਨਾਂ ਦੇ ਵੀ ਨਾਂ ਲਿਖੇ ਨੇ, ਸਿਧਾਂਤ ਗਵਾਨਕਰ, ਪ੍ਰਨੀਤਾ ਗਵਾਨਕਰ, ਅਰਜੁਨ ਗਵਾਨਕਰ ਜਿਹਨੂੰ ਪਿਆਰ ਨਾਲ ਟੁੱਕ ਟੁੱਕ ਵੀ ਕਹਿੰਦੇ ਨੇ, ਕੁਛ ਹੋਰ ਇਹਨਾਂ ਦੇ ਫੈਮਿਲੀ ਮੈਂਬਰਸ ਨੇ ਉਹਨਾਂ ਦੇ ਵੀ ਨਾਂ ਲਿਖੇ ਨੇ, ਆਕਾਰ ਹਾਈਟਸ ਬਹਾਦੁਰਾ ਨਾਗਪੁਰ ਤੋਂ, ਵਿਸ਼ੈਲੀ ਸ਼ੈਲੇਸ਼ ਗਵਾਨਕਰ, ਸੁਮਿਤ ਗਵਾਨਕਰ, ਕੁਮਾਰੀ ਧੁਨੀ ਗਵਾਨਕਰ ਜਿਹਨੂੰ ਇਹ ਪਰੀ ਵੀ ਕਹਿੰਦੇ ਨੇ। ਫਿਰ ਚਿੱਠੀ ਆਈ ਹੈ ਪਿੰਡ ਪੱਖੀ ਖੁਰਦ ਫਰੀਦਕੋਟ ਤੋਂ, ਲਿਖਣ ਵਾਲੇ ਨੇ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ ਗੁਰਲੀਨ ਅਤੇ ਪੂਰਾ ਗਿੱਲ ਪਰਿਵਾਰ ਵੱਲੋਂ ਚਿੱਠੀ ਆਈ ਹੈ। ਇਹ ਹਰਜੀਤ ਹਰਮਨ ਦੀ ਆਵਾਜ਼ ਵਿੱਚ ਗੀਤ ਸੁਣਨਾ ਚਾਹੁੰਦੇ ਨੇ, ਆਪਾਂ ਥੋੜ੍ਹੀ ਹੀ ਦੇਰ 'ਚ ਤੁਹਾਨੂੰ ਗੀਤ ਜ਼ਰੂਰ ਸੁਣਾਵਾਂਗੇ। ਫਿਰ ਨੱਥ ਰੋਡ ਤਲਵੰਡੀ ਸਾਬੋ ਗਲੀ ਨੰਬਰ 11 ਤੋਂ ਲਿਖਣ ਵਾਲੇ ਨੇ ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਮਾਨ, ਮਹਿੰਦਰ ਪੱਟੀ ਮੰਡੀ ਕਲਾ ਤੋਂ ਲਿਖਦੇ ਨੇ, ਸਤਿ ਸ਼੍ਰੀ ਅਕਾਲ ਜੀ, ਕੋਈ ਵੀ ਗੀਤ ਸੁਣਾ ਦਿਓ ਜੀ। ਹਾਂਜੀ, ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ, ਕੋਈ ਗੀਤ ਤਾਂ ਨਹੀਂ ਸੁਣਾਵਾਂਗੇ, ਬਹੁਤ ਵਧੀਆ ਗੀਤ ਸੁਣਾਵਾਂਗੇ। ਹਰਜੀਤ ਹਰਮਨ ਦੀ ਆਵਾਜ਼ ਵਿੱਚ ਕੋਲੋ ਲੰਘਦੀ, ਆਓ ਸੁਣਦੇ ਹਾਂ ਗੀਤ।

ਹਾਂਜੀ ਦੋਸਤੋ, ਹੁਣ ਸਮਾਂ ਤਾਂ ਜ਼ਿਆਦਾ ਨਹੀਂ ਰਿਹਾ, ਥੋੜ੍ਹੀ ਜਿਹੀਆਂ ਤਿੰਨ ਕੁ ਚਿੱਠੀਆਂ ਹੋਰ ਆਪਾਂ ਪੜ੍ਹਾਂਗੇ, ਉਸ ਤੋਂ ਬਾਅਦ ਆਪਾਂ ਅੱਜ ਦੇ ਇਸ ਪ੍ਰੋਗਰਾਮ ਤੋਂ ਇਜਾਜ਼ਤ ਲਵਾਂਗੇ। ਹਾਂਜੀ ਦੋਸਤੋ, ਅਗਲੀ ਚਿੱਠੀ ਆਈ ਹੈ ਪਵਨਾਲ ਸ਼ਹਿਰ ਹਾਜ਼ੀਪੁਰ ਤੋਂ। ਲਿਖਣ ਵਾਲੇ ਨੇ ਗੋਕੁਲ ਦਾਸ, ਪਤਨੀ ਬਿਮਲਾ, ਪੁੱਤਰ ਵਿਜੇ ਕੌਂਡਲ, ਰਜਨੀਸ਼ ਕੌਂਡਲ, ਰਾਜ ਕੌਂਡਲ, ਪਰਮਜੀਤ, ਆਰ ਕੇ ਕੌਂਡਲ, ਕੇ ਕੌਂਡਲ ਅਤੇ ਸਾਰਾ ਕੌਂਡਲ ਪਰਿਵਾਰ। ਫਿਰ ਚਿੱਠੀ ਆਈ ਹੈ ਮੁਕਤਸਰ ਤੋਂ ਬੱਬੂ ਸਿੰਘ ਧੀਮਨ, ਬਲਜੀਤ ਕੌਰ ਧੀਮਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ ਵੱਲੋਂ। ਫਿਰ ਚਿੱਠੀ ਆਈ ਹੈ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ। ਲਿਖਣ ਵਾਲੇ ਨੇ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਅਨਿਲ ਸ਼ਰਮਾ, ਕਾਲਕਾ ਤੋਂ ਸ਼ਬਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ। ਲਓ ਜੀ, ਅਗਲੀ ਚਿੱਠੀ ਦੀ ਫਰਮਾਇਸ਼ ਵਾਲਾ ਗੀਤ ਸੁਣ ਕੇ ਤੁਹਾਡੀ ਰੂਹ ਖੁਸ਼ ਹੋ ਜਾਵੇਗੀ, ਕਿਉਂਕਿ ਇਹ ਗੀਤ ਸਿੱਧਾ ਦਿਲ ਵਿੱਚ ਲੈ ਜਾਂਦਾ ਹੈ। ਸੁਰਾਂ ਦੇ ਇਸ ਵਣਜਾਰੇ ਦਾ ਗੀਤ ਸੁਣੋ ਅਤੇ ਗੁਆਚ ਜਾਓ ਯਾਦਾਂ ਦੇ ਇੱਕ ਖੂਬਸੂਰਤ ਸਮੁੰਦਰ ਵਿੱਚ।

ਵਕਤ ਦੀ ਸੂਈ ਅੱਗੇ ਵੱਧਦੀ ਜਾਂਦੀ ਹੈ ਅਤੇ ਹੁਣ ਸਮਾਂ ਆ ਗਿਆ ਹੈ ਤੁਹਾਡੇ ਤੋਂ ਅਲਵਿਦਾ ਲੈਣ ਦਾ, ਪਰ ਯਾਦਾਂ ਦਾ ਇਹ ਸਿਲਸਿਲਾ ਕਦੇ ਖਤਮ ਨਹੀਂ ਹੋਵੇਗਾ। ਚਿੱਠੀਆਂ ਦਾ ਸਫ਼ਰ ਅੱਜ ਇੱਥੇ ਹੀ ਰੁਕਦਾ ਹੈ, ਪਰ ਸਾਡੇ ਅਤੇ ਤੁਹਾਡਾ ਪਿਆਰ ਦਾ ਰਿਸ਼ਤਾ ਹਮੇਸ਼ਾ ਇੰਝ ਹੀ ਬਣਿਆ ਰਹੇਗਾ।

ਸ਼ਾਮ ਦੇ 4 ਵਜੇ ਨੇ। ਪੇਸ਼ ਨੇ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਭਾਰਤ ਦੇ ਮੇਡ ਇਨ ਇੰਡੀਆ C-295 ਜਹਾਜ਼ ਦੀ ਪਹਿਲੀ ਉਡਾਣ ਪੂਰੀ ਹੋਣ ਨਾਲ ਹਵਾਬਾਜ਼ੀ ਖੇਤਰ ਵਿੱਚ ਵੱਡੀ ਸਫਲਤਾ ਹਾਸਲ ਕਰਨ 'ਤੇ ਮਾਣ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੇਲਿਸ਼ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਵਿਚਕਾਰ ਸੇਸ਼ੇਲਸ ਵਿੱਚ ਦੁਵੱਲੀ ਗੱਲਬਾਤ ਜਾਰੀ ਹੈ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਪਿੰਡਾਂ ਦੀ ਕੇਂਦਰੀ ਭੂਮਿਕਾ 'ਤੇ ਜ਼ੋਰ ਦਿੱਤਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੈਡੀਕਲ ਉਪਕਰਨ ਨੇਮ 2017 ਵਿੱਚ ਸੋਧਾਂ ਦੀ ਤਜਵੀਜ਼ ਰੱਖੀ ਹੈ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਉਦੋਂ ਤੱਕ ਕੈਲਾਸ਼ ਮਾਨ ਸਰੋਵਰ ਯਾਤਰਾ ਨਾ ਕਰਨ ਲਈ ਕਿਹਾ ਹੈ ਜਦੋਂ ਤੱਕ ਉਹਨਾਂ ਦੇ ਸਾਰੇ ਜ਼ਰੂਰੀ ਯਾਤਰਾ ਦਸਤਾਵੇਜ਼ ਪੂਰੇ ਨਾ ਹੋਣ। 3 ਜੁਲਾਈ ਨੂੰ ਸ਼ੁਰੂ ਹੋਣ ਵਾਲੀ ਸਾਲਾਨਾ ਅਮਰਨਾਥ ਜੀ ਯਾਤਰਾ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਵੱਲੋਂ ਜੰਮੂ ਕਸ਼ਮੀਰ ਵਿੱਚ ਇੱਕ ਵਿਆਪਕ ਬਹੁ

ਉਪਦਰੀ ਸੁਰੱਖਿਆ ਅਭਿਆਸ ਮੁਕੰਮਲ। ਸ਼ਰਧਾਲੂਆਂ ਦਾ ਯਾਤਰੀ ਬੇਸ ਕੈਂਪ ਵਿੱਚ ਪਹੁੰਚਣਾ ਸ਼ੁਰੂ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਦੇ ਮੰਦਰ ਦੇ ਨੇੜੇ ਮਾਤਾ ਸੀਤਾ ਅਤੇ ਲਵਕੁਸ਼ ਦਾ ਮੰਦਰ ਬਣਾਉਣ ਦਾ ਐਲਾਨ ਕੀਤਾ ਹੈ। ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ AI ਮਾਹਿਰ ਨਿਪੁੰਨ ਸਿਆਲ ਨਾਲ ਇੱਕ ਵਿਚਾਰ ਵਟਾਂਦਰਾ ਸੈਸ਼ਨ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਅੱਜ ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ ਵਿਖੇ ਕਰਾਏ ਜਾ ਰਹੇ ਏਕ ਸ਼ਾਮ ਭਗਵਾਨ ਸ਼ਿਵ ਦੇ ਨਾਮ ਪ੍ਰੋਗਰਾਮ ਵਿੱਚ ਮਸ਼ਹੂਰ ਗਾਇਕ ਹੰਸ ਰਾਜ ਰਘੁਵੰਸ਼ੀ ਭਗਵਾਨ ਸ਼ਿਵ ਦਾ ਗੁਣਗਾਨ ਕਰਨਗੇ। ਪ੍ਰੋਗਰਾਮ ਸ਼ਾਮੀ ਕਰੀਬ 6 ਵਜੇ ਸ਼ੁਰੂ ਹੋਵੇਗਾ। ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ ਵਿੱਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਵੇਗਾ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੌਸਮ ਵਿਭਾਗ ਵੱਲੋਂ ਮਿਲੀ ਮੌਸਮ ਸੰਬੰਧੀ ਤੁਹਾਨੂੰ ਜਾਣਕਾਰੀ ਦੇ ਦਈਏ। ਪਿਛਲੇ 24 ਘੰਟੇ ਦੌਰਾਨ ਮੌਸਮ ਖੁਸ਼ਕ ਰਿਹਾ ਔਰ ਚੰਡੀਗੜ੍ਹ ਦਾ ਤਾਪਮਾਨ ਵੱਧ ਤੋਂ ਵੱਧ ਰਿਕਾਰਡ ਹੋਇਆ 40.7 ਡਿਗਰੀ ਸੈਲਸੀਅਸ, ਘੱਟ ਤੋਂ ਘੱਟ ਰਿਹਾ 28.6 ਡਿਗਰੀ ਸੈਲਸੀਅਸ। ਅੰਮ੍ਰਿਤਸਰ ਦਾ ਤਾਪਮਾਨ ਵੱਧ ਤੋਂ ਵੱਧ ਰਿਕਾਰਡ ਹੋਇਆ 38.3 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਰਿਕਾਰਡ ਹੋਇਆ 27.2 ਡਿਗਰੀ ਸੈਲਸੀਅਸ। ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦਾ ਤਾਪਮਾਨ 39.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਅਤੇ ਘੱਟ ਤੋਂ ਘੱਟ ਰਿਕਾਰਡ ਹੋਇਆ 29.6 ਡਿਗਰੀ ਸੈਲਸੀਅਸ ਅਤੇ ਪਟਿਆਲਾ ਦਾ ਤਾਪਮਾਨ 40.6 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਰਿਹਾ 30.2 ਡਿਗਰੀ ਸੈਲਸੀਅਸ। ਅਨੁਮਾਨ ਹੈ ਕਿ 28, 29 ਔਰ 1 ਜੁਲਾਈ ਨੂੰ ਔਰ 2 ਜੁਲਾਈ ਨੂੰ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਰਾਤ ਦੇ ਤਾਪਮਾਨ ਵਿੱਚ ਕੋਈ ਤਬਦੀਲੀ ਨਹੀਂ ਔਰ ਭਾਰੀ ਵਰਖਾ ਹੋ ਸਕਦੀ ਹੈ 2 ਅਤੇ 3 ਜੁਲਾਈ ਨੂੰ। ਇਹ ਸੀ ਮੌਸਮ ਦੀ ਜਾਣਕਾਰੀ। ਆਕਾਸ਼ਵਾਣੀ ਦਾ ਇਹ ਹੈ ਜਲੰਧਰ ਕੇਂਦਰ। ਮੀਡੀਅਮ ਵੇਵ 343.6 ਮੀਟਰ ਯਾਨੀ 873 kHz 'ਤੇ ਸ਼ਾਮ ਦੇ 4:30 ਹੋਏ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲ ਰਹੇ ਹਾਂ ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 5:30 ਵੱਜ ਚੁੱਕੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਨੂੰ ਮੁਖੀਆ ਆਖਦਾ ਹਾਂ ਤਾਂ ਤੇਰੀ ਕੀ ਵਡਿਆਈ ਕਰਦਾ ਹਾਂ। ਹੇ ਪ੍ਰਭੂ, ਉਹ ਵੀ ਜੈਸੀ ਤੂੰ ਮਤ ਦਿੰਦਾ ਹੈ, ਮੈਂ ਉਸ ਅਨੁਸਾਰ ਹੀ ਆਪ ਜੀ ਦੇ ਬਾਰੇ ਬਿਆਨ ਕਰਦਾ ਹਾਂ। ਮੈਂ ਮੂਰਖ ਕੀ ਉਸਤਤ ਕਰ ਸਕਦਾ ਹਾਂ? ਮੈਨੂੰ ਆਪ ਜੀ ਦੇ ਗੁਣ ਬਿਆਨ ਕਰਨ ਦੀ ਸੋਝੀ ਬਖਸ਼ੋ, ਜਿਸ ਨਾਲ ਮੈਂ ਆਪ ਜੀ ਦੀ ਰਜ਼ਾ ਵਿੱਚ ਰਾਜ਼ੀ ਰਹਿ ਸਕਾਂ। ਜੋ ਕੁਝ ਵੀ ਵਰਤ ਰਿਹਾ ਹੈ ਉਹ ਸਭ ਤੇਰੇ ਹੁਕਮ ਵਿੱਚ ਹੀ ਵਰਤ ਰਿਹਾ ਹੈ, ਇਹ ਆਪ ਹੀ ਜਾਣਦੇ ਹੋ। ਆਪ ਬੇਅੰਤ ਪ੍ਰਭੂ ਹੋ। ਮੈਂ ਗਿਆਨਹੀਣ ਹਾਂ, ਮੇਰੀ ਕੀ ਸਿਆਣਪ ਹੈ, ਮੈਂ ਕੀ ਕਹਾਂ, ਮੈਨੂੰ ਤਾਂ ਕੋਈ ਗੱਲ ਆਉਂਦੀ ਹੀ ਨਹੀਂ। ਤੇਰੀ ਕਥਾ ਅਕਥ ਹੈ, ਜੋ ਤੈਨੂੰ ਪਾਉਂਦਾ ਹੈ ਮੈਂ ਤਾਂ ਉਹੀ ਆਖ ਸਕਦਾ ਹਾਂ। ਇਹ ਤਾਂ ਬਹੁਤ ਥੋੜ੍ਹੀ ਵਡਿਆਈ ਹੈ, ਮੈਂ ਆਪ ਜੀ ਦੀ ਭਗਤੀ ਤੋਂ ਹੀਣਾ ਜੀਵ ਹਾਂ, ਤਾਂ ਵੀ ਤੂੰ ਮੇਰਾ ਖਸਮ ਹੈ, ਮੇਰਾ ਰਾਖਾ ਹੈ। ਤੇਰੀ ਇਹ ਸ਼ੋਭਾ ਦੂਰ ਨਹੀਂ ਹੋਈ ਕਿ ਤੂੰ ਮੁੱਢ ਕਦੀਮ ਤੋਂ ਹੀ ਸ਼ਰਨ ਆਏ ਦੀ ਲਾਜ ਰੱਖਦਾ ਹੈ। ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਵਨ ਵਡਾਈ, ਤੇਰੀ ਕਵਨ ਵਡਾਈ, ਜੋ ਤੂੰ ਦੇ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਸਰਵਣ ਕਰਦੇ ਹਾਂ ਬੀਬੀ ਜਸਪਿੰਦਰ ਨਰੂਲਾ ਹੋਰਾਂ ਦੁਆਰਾ ਗਾਇਨ ਕੀਤਾ ਹੋਇਆ

0: ਨੇ ਉਸੇ ਵੇਲੇ ਅੱਗੇ ਵਧ ਕੇ ਭਾਈ ਮਨ ਜੀ ਨੂੰ ਆਪਣੇ ਗਲ ਨਾਲ ਲਾ ਲਿਆ। ਗੁਰੂ ਜੀ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ਅਤੇ ਪ੍ਰਸੰਨ ਹੋ ਕੇ ਕਿਹਾ, ਭਾਈ ਮੰਝ ਜੀ, ਅਸੀਂ ਤੁਹਾਡੀ ਸੇਵਾ ਤੋਂ ਬਹੁਤ ਖੁਸ਼ ਹਾਂ, ਜੋ ਮੰਗਣਾ ਹੈ ਮੰਗ ਲਓ। ਭਾਈ ਮੰਝ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ, ਮੇਰਾ ਸਿਦਕ ਨਾ ਡੋਲੇ, ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ ਅਤੇ ਮੇਰੇ ਪਰਿਵਾਰ ਨੂੰ ਗੁਰਸਿੱਖੀ ਵਾਲਾ ਜੀਵਨ ਦਿਓ। ਗੁਰੂ ਸਾਹਿਬ ਜੀ ਨੇ ਭਾਈ ਮੰਝ ਜੀ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਅਤੇ ਉਹਨਾਂ ਨੂੰ ਇਹ ਵਰ ਬਖਸ਼ਿਸ਼ ਕੀਤਾ, ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੂਹੇ ਥਾ, ਜਗ ਲੰਘਣ ਹਾਰਾ, ਕੰਠ ਲਾਏ ਅਵਗੁਣ ਸਭ ਮੇਟੇ। ਜਿਵੇਂ ਗੁਰੂ ਸਾਹਿਬ ਜੀ ਨੇ ਚਿੱਕੜ ਨਾਲ ਲਿਬੜੇ ਹੋਏ ਭਾਈ ਮੰਝ ਜੀ ਨੂੰ ਗਲ ਨਾਲ ਲਾ ਕੇ ਨਿਵਾਜਿਆ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਭਾਈ ਮੰਝ ਜੀ ਨੇ ਸਿੱਖੀ ਸਿਦਕ ਮੰਗਿਆ ਅਤੇ ਗੁਰੂ ਜੀ ਨੇ ਉਹਨਾਂ ਨੂੰ ਜਗਤ ਦਾ ਉਧਾਰ ਕਰਨ ਵਾਲਾ ਬੋਹਿਥਾ ਬਣਾ ਦਿੱਤਾ। ਦਾਸ ਕਾ ਦੁੱਖ ਵਿਦਾਰਿਓ, ਪ੍ਰਭੂ ਨੇ ਹਨੇਰੀ ਤੂਫਾਨ ਅਤੇ ਖੂਹ ਦੇ ਦੁੱਖਾਂ ਤੋਂ ਆਪਣੇ ਦਾਸ ਦੀ ਰੱਖਿਆ ਕੀਤੀ। ਜਦੋਂ ਅਸੀਂ ਸੱਚੇ ਦਿਲੋਂ ਪਰਮਾਤਮਾ ਦੇ ਲੜ ਲੱਗਦੇ ਹਾਂ ਤਾਂ ਉਹ ਹਰ ਮੁਸੀਬਤ ਵਿੱਚ ਸਾਡੀ ਰਾਖੀ ਕਰਦਾ ਹੈ ਅਤੇ ਆਪਣੇ ਗਲ ਨਾਲ ਲਾ ਕੇ ਸਾਨੂੰ ਵਡਿਆਈ ਬਖਸ਼ਦਾ ਹੈ।
1: ਚਤੁਰ ਦਿਸਾ ਕੀਨੂੰ ਬਲ ਆਪਣਾ ਸਿਰ ਉੱਪਰ ਕਰਤਾ ਰਿਓ। ਇਹ ਵਾਰਤਾ ਸੁਣਾ ਰਹੇ ਸਨ ਬੀਬੀ ਸੰਦੀਪ ਕੌਰ। ਵਡਹੰਸ ਕੀ ਵਾਰ ਸਿਰਲੇਖ ਅਧੀਨ ਉਚਾਰਿਤ ਬਾਣੀ ਦੀ ਪੰਜਵੀਂ ਪੌੜੀ ਵਿੱਚ ਫਰਮਾਨ ਹੈ ਕਿ ਮੈਂ ਵਾਰੇ ਵਾਰੇ ਹਾਂ ਉਸ ਸੱਚੇ ਗੁਰੂ ਤੋਂ ਜਿਸਨੇ ਕਰਤੇ ਕੀ ਬਾਤ ਸੁਣਾਈ ਹੈ, ਉਸ ਗੁਰੂ ਤੋਂ ਸਦਾ ਬਲਿਹਾਰ ਹਾਂ ਜਿਸਨੇ ਪ੍ਰਭੂ ਦੀ ਭਗਤੀ ਦੀ ਸੋਝੀ ਬਖਸ਼ੀ ਹੈ। ਉਹ ਪਿਆਰਾ ਸੱਚਾ ਗੁਰੂ ਸਦਾ ਮੇਰੇ ਅੰਗ ਸੰਗ ਹੈ, ਜੋ ਸਭਨੀ ਥਾਈ ਮੈਨੂੰ ਵਿਕਾਰਾਂ ਤੋਂ ਛੁਡਾ ਲੈਂਦਾ ਹੈ। ਇੱਥੋਂ ਤੱਕ ਗੁਰੂ ਦੀ ਨਿਕਟਤਾ ਹੈ। ਉਸ ਗੁਰੂ ਨੂੰ ਸ਼ਾਬਾਸ਼ ਹੈ ਜਿਸਨੇ ਮੈਨੂੰ ਪਰਮਾਤਮਾ ਦੀ ਸੋਝੀ ਬਖਸ਼ੀ ਹੈ, ਜਿਸ ਗੁਰੂ ਨੇ ਮੈਨੂੰ ਰੱਬੀ ਨਾਮ ਦੀ ਦਾਤ ਦੇ ਕੇ ਮੇਰੇ ਮਨ ਦੀ ਆਸ ਪੂਰੀ ਕੀਤੀ ਹੈ। ਦਾਸ ਐਸੇ ਗੁਰੂ ਤੋਂ ਵਾਰਨੇ ਹੈ, ਬਲਿਹਾਰਨੇ ਹੈ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੈ ਕਿੱਥੈ ਮੈਨੂੰ ਲੈ ਛੁਡਾਈ। ਤਿਸ ਗੁਰ ਕੋ ਸਾਬਾਸ ਹੈ, ਜਿਨ ਹਰ ਹਰ ਸੋਝੀ ਪਾਈ। ਸਰਵਣ ਕਰਦੇ ਹਾਂ ਭਾਈ ਲਖਵਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਦੁਆਰਾ ਗਾਇਨ ਕੀਤਾ ਹੋਇਆ ਇਹ ਸ਼ਬਦ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 6 ਵਜ ਰਹੇ ਨੇ, ਹੁਣ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ। ਬਸ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਵੇਲਾ ਹੋ ਰਿਹਾ ਪਰਿਚੇ ਦਾ, ਯਾਨੀ ਕਿ ਅੱਜ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ। ਅਤੇ ਲਓ ਫਿਰ ਇੱਕ ਝਾਤ ਪਈਏ ਅੱਜ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ 'ਤੇ।

7:40 ਤੇ ਪੇਸ਼ ਕੀਤਾ ਜਾਏਗਾ ਪ੍ਰੋਗਰਾਮ ਫਗਦੀ ਪਾਣੀ, ਜਿਸ ਦੇ ਤਹਿਤ ਸੁਖਵਿੰਦਰ ਸੀਖੋ ਦੀ ਕਹਾਣੀ ਬਠਿੰਡੇ ਵਾਲਾ ਬਾਈ ਸੁਣਵਾਈ ਜਾਏਗੀ।

8:45 ਤੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ, 9:30 ਤੁਸੀਂ ਸੁਣੋਗੇ ਰਾਸ਼ਟਰੀ ਵਿਗਿਆਨ ਪੱਤ੍ਰਿਕਾ ਤੇ ਰਾਤ 10 ਵਜੇ ਰਵੀ ਵਾਸਰੀਆ ਅਖਿਲ ਭਾਰਤੀ ਸੰਗੀਤ ਸਭਾ ਦਾ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ।

0: भारत में ही बनाए जा रहे हैं। इससे एमएसएमई और एरोस्पेस सेक्टर को नई शक्ति मिल रही है। आज समुद्र से लेकर आकाश तक हमारा भारत अधिक सुरक्षित और आत्मनिर्भर बन रहा है।
1: प्रधानमंत्री ने अंतर्राष्ट्रीय योग दिवस बारे गल की, जिसनों दुनिया भर में मनाया गया। उन्होंने कहा कि भारत ने अहमदाबाद च विश्व योगासन चैंपियनशिप च 102 सोने के तमगे समेत कुल 114 तमगे जीते, जो तमगे की सूची च शिखर ते रहे। श्री मोदी ने सारे जेतू अथलीटा नूं वधाई दिती।
0: विश्व योगासन चैंपियनशिप की भी बड़ी चर्चा हुई। इसमें भारत ने कुल 114 पदक जीते, इनमें 102 गोल्ड मेडल भी शामिल है। भारत इस चैंपियनशिप की पदक तालिका में पहले स्थान पर रहा।
1: प्रधानमंत्री ने कहा कि राष्ट्र निर्माण विच जनतक भागीदारी भारत लिए बहुत खुशी वाली गल है। उन्होंने कहा कि पश्चिमी एशिया च जंग वर्गी स्थिति के मद्देनज़र कुछ थावां ते नागरिकां ने सोने की खरीददारी ते विदेश यात्रा नूं अस्थाई तौर ते मुलतवी करके एकजुटता का प्रदर्शन किया है। प्रधानमंत्री ने नौजवानों नूं नवीं तकनोलॉजियां लिए तैयार करने लिए किए जा रहे उपरालों की भी चर्चा की। आखिर च पानी की संभाल बारे प्रधानमंत्री ने कहा कि मीह के पानी की हर बूंद नूं बचाया जाना चाहिए। उन्होंने कहा कि कैच द रेन मुहिम विच कोई ढिल नहीं होनी चाहिए। पंजाब के मुख्यमंत्री भगवंत सिंह मान ने कहा है कि सारे मंत्री विधायक ते पंजाब विधानसभा के स्पीकर कल सोमवार को श्री अकाल तख्त साहब विखे पेश होकर सिख कौम की सर्वोच्च धार्मिक संस्था अगे बेअदबी विरोधी कानून ते सूबा सरकार का पक्ष निम्रता नाल पेश करनगे।
2: मैंने तो बुलाया नहीं गया जी। सरकार का पक्ष जिहड़ा है वह MLA साहब आन ते कैबिनेट मिनिस्टर रख के आउणगे, स्पीकर साहब भी जाणगे नाल, ते जो भी उन्हां वल्लों कोई सुझाव होगा जां कुछ SGPC वल्लों जां अकाल तख्त साहब वल्लों उहते विचार वटांदरा करांगे।
1: ਇਹ ਗੱਲ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਤਲਬ ਕਰਕੇ ਸਪਸ਼ਟੀਕਰਨ ਮੰਗਣ ਤੋਂ ਬਾਅਦ ਆਈ ਹੈ ਕਿ ਸਿੱਖ ਧਾਰਮਿਕ ਮਾਮਲਿਆਂ ਨਾਲ ਸੰਬੰਧਿਤ ਇੱਕ ਕਾਨੂੰਨ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 ਨੂੰ ਤਖ਼ਤ ਨਾਲ ਸਲਾਹ ਕੀਤੇ ਬਿਨਾਂ ਕਿਵੇਂ ਪਾਸ ਕੀਤਾ ਗਿਆ। ਅੱਜ ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਮਾਨ ਨੇ ਕਿਹਾ ਕਿ ਸਰਕਾਰ ਉਹਨਾਂ ਦੀ ਨਕਲ ਕਰਨ ਵਾਲੇ ਵਿਅਕਤੀ ਦੀ ਫਰਜ਼ੀ ਵੀਡੀਓ ਦੇ ਵੇਰਵੇ ਵੀ ਸੌਂਪੇਗੀ। ਇੱਕ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਜਲਦ ਹੀ ਜਥੇਦਾਰ ਨੂੰ ਇਹ ਦੱਸੇਗੀ ਕਿ ਕਿਵੇਂ ਉਹਨਾਂ ਦਾ ਅਕਸ ਖਰਾਬ ਕਰਨ ਲਈ ਇੱਕ ਫਰਜ਼ੀ ਵੀਡੀਓ ਵਿੱਚ ਉਹਨਾਂ ਦੀ ਨਕਲ ਉਤਾਰਨ ਵਾਲੇ ਵਿਅਕਤੀ ਦੀ ਵਰਤੋਂ ਕੀਤੀ ਗਈ। ਪੱਤਰ ਦੇ ਵੇਰਵਿਆਂ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ।
2: ਅਸੀਂ ਜਿਹੜੀ ਵੀਡੀਓ 'ਤੇ ਮਾਸਕ ਵਾਲਾ ਵੀਡੀਓ ਸੀਗਾ ਉਹਨੂੰ ਇੱਕ ਲੈਟਰ ਸਮੇਤ ਉਹ ਵੀਡੀਓ ਜਿਹੜੀ ਅਕਾਲ ਤਖ਼ਤ ਸਾਹਿਬ ਭੇਜਾਂਗੇ ਕਿ ਇਸ ਤਰ੍ਹਾਂ ਮਾਸਕ ਬਣ ਜਾਂਦੇ ਨੇ ਅਤੇ ਮਾਸਕ ਲਾ ਕੇ ਇੱਕ ਨਕਲੀ ਅਤੇ ਫਰਜ਼ੀ ਵੀਡੀਓ ਜਿਹੜੀ ਬਣਾਈ ਗਈ ਹੈ, ਇੱਕ ਆਪਣਾ ਲਿਖਤੀ ਰੂਪ ਦੇ ਵਿੱਚ ਪੱਖ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਭੇਜਾਂਗੇ।
1: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅੰਮ੍ਰਿਤਸਰ ਦੇ ਸੁਲਤਾਨਵਿੰਡ ਲਿੰਕ ਸੜਕ 'ਤੇ ਨਵੇਂ ਓਵਰਬ੍ਰਿਜ ਦਾ ਉਦਘਾਟਨ ਕੀਤਾ। ਉਹਨਾਂ ਆਖਿਆ ਕਿ ਇਸ ਓਵਰਬ੍ਰਿਜ ਦੇ ਚਾਲੂ ਹੋਣ ਨਾਲ ਸੁਲਤਾਨਵਿੰਡ ਲਿੰਕ ਸੜਕ 'ਤੇ ਜੰਕਸ਼ਨ ਉੱਤੇ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਆਵਾਜਾਈ ਹੋਰ ਸੁਚਾਰੂ ਹੋਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਜੀ ਦੇ ਮੰਦਰ ਨੇੜੇ ਮਾਤਾ ਸੀਤਾ ਅਤੇ ਲਵ ਕੁਸ਼ ਦਾ ਮੰਦਰ ਬਣਾਉਣ ਦਾ ਐਲਾਨ ਕੀਤਾ ਹੈ। ਅੱਜ ਅੰਮ੍ਰਿਤਸਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਆਖਿਆ ਕਿ ਅੰਮ੍ਰਿਤਸਰ ਹਰ ਧਰਮ ਦੇ ਲੋਕਾਂ ਲਈ ਦੁਨੀਆਂ ਦੀ ਸਭ ਤੋਂ ਪਵਿੱਤਰ ਧਰਤੀ ਹੈ। ਉਹਨਾਂ ਕਿਹਾ ਕਿ ਅੰਮ੍ਰਿਤਸਰ ਸਥਿਤ ਸ਼੍ਰੀ ਦਰਬਾਰ ਸਾਹਿਬ ਜਿੱਥੇ ਦੁਨੀਆਂ ਭਰ ਤੋਂ ਹਰ ਧਰਮ ਦੇ ਲੋਕ ਸੀਸ ਨਿਵਾਉਣ ਆਉਂਦੇ ਨੇ ਅਤੇ ਉਹਨਾਂ ਨੂੰ ਇੱਥੇ ਆ ਕੇ ਸ਼ਾਂਤੀ ਅਤੇ ਸਕੂਨ ਮਿਲਦਾ ਹੈ। ਉਹਨਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਦੁਰਗਿਆਣਾ ਮੰਦਰ ਅਤੇ ਦੇਸ਼ ਭਗਤੀ ਦਾ ਪ੍ਰਤੀਕ ਜਲ੍ਹਿਆਂਵਾਲਾ ਬਾਗ ਅਤੇ ਵਾਹਗਾ ਬਾਰਡਰ ਹੈ। ਉਹਨਾਂ ਕਿਹਾ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਭਗਵਾਨ ਵਾਲਮੀਕਿ ਜੀ ਨੇ ਅੰਮ੍ਰਿਤਸਰ ਵਿੱਚ ਰਹਿੰਦਿਆਂ ਹੀ ਰਾਮਾਇਣ ਦੀ ਰਚਨਾ ਕੀਤੀ ਸੀ। ਸ਼੍ਰੀ ਕੇਜਰੀਵਾਲ ਨੇ ਭਗਵਾਨ ਵਾਲਮੀਕਿ ਜੀ ਮੰਦਰ ਨੇੜੇ ਬਿਲਕੁਲ ਨਾਲ ਲਵ ਕੁਸ਼ ਅਤੇ ਮਾਤਾ ਜਾਨਕੀ ਨੂੰ ਸਮਰਪਿਤ ਵਿਸ਼ਾਲ ਮੰਦਰ ਬਣਾਉਣ ਦਾ ਐਲਾਨ ਕੀਤਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੇ ਅੱਜ ਉੱਘੇ ਕਵੀ ਅਤੇ ਦਾਰਸ਼ਨਿਕ ਸੰਤ ਕਬੀਰ ਜੀ ਦੇ ਪ੍ਰਕਾਸ਼ ਪੁਰਬ ਦਿਕਸ਼ਾਂ ਪਹਿਲਾਂ ਸ਼ਰਧਾਂਜਲੀ ਭੇਟ ਕੀਤੀ ਹੈ। ਆਪਣੇ ਸੁਨੇਹੇ 'ਚ ਸਪੀਕਰ ਨੇ ਕਿਹਾ ਕਿ ਸੰਤ ਕਬੀਰ ਜੀ ਦੀਆਂ ਸਿੱਖਿਆਵਾਂ ਮੌਜੂਦਾ ਸਮੇਂ ਦੇ ਸੰਦਰਭ 'ਚ ਵੀ ਬਹੁਤ ਪ੍ਰਸੰਗਿਕ ਰਹਿਣਗੀਆਂ। ਉਹਨਾਂ ਕਿਹਾ ਕਿ ਕਬੀਰ ਜੀ ਨੇ ਜੀਵਨ ਭਰ ਸਮਾਜਿਕ ਬੁਰਾਈਆਂ, ਜਾਤ ਪਾਤ ਦੇ ਵਿੱਚ ਕੇ ਅਤੇ ਧਾਰਮਿਕ ਕੱਟੜਤਾ ਖਿਲਾਫ਼ ਲੜਾਈ ਲੜੀ। ਸ਼੍ਰੀ ਸੰਧਵਾ ਨੇ ਕਿਹਾ ਕਿ ਕਬੀਰ ਜੀ ਨੇ ਵਿਸ਼ਵ ਵਿਆਪੀ ਪਿਆਰ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਅਤੇ ਮਨੁੱਖਤਾ ਨੂੰ ਸਮਾਜਿਕ ਭੇਦਭਾਵ ਤੋਂ ਉੱਪਰ ਉੱਠਣ ਦੀ ਪ੍ਰੇਰਣਾ ਦਿੱਤੀ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਭਗਤ ਕਬੀਰ ਜੀ ਦੀ ਪਵਿੱਤਰ ਬਾਣੀ ਦਾ ਸ਼ਾਮਲ ਹੋਣਾ ਉਹਨਾਂ ਦੇ ਡੂੰਘੇ ਅਧਿਆਤਮਿਕ ਫਲਸਫੇ ਅਤੇ ਸਮਾਨਤਾਵਾਦੀ ਸਮਾਜ ਲਈ ਦ੍ਰਿਸ਼ਟੀਕੋਣ ਦਾ ਪ੍ਰਮਾਣ ਹੈ। ਅੱਜ ਰਾਸ਼ਟਰੀ ਪਲਸ ਪੋਲੀਓ ਟੀਕਾਕਰਨ ਦਿਵਸ ਮੌਕੇ ਸੂਬੇ ਭਰ ਵਿੱਚ 3 ਦਿਨਾਂ ਪਲਸ ਪੋਲੀਓ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਜਲੰਧਰ ਵਿੱਚ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ 93,000 ਤੋਂ ਵੱਧ ਬੱਚਿਆਂ ਨੂੰ ਪਲਸ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ

0: ਅੱਜ 3 ਦਿਨਾਂ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ 5 ਸਾਲ ਤੋਂ ਘੱਟ ਉਮਰ ਦੇ 93,479 ਬੱਚਿਆਂ ਨੂੰ ਕਵਰ ਕੀਤਾ। ਸ੍ਰੀ ਵਾਲੀਆ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਤੋਂ 30 ਜੂਨ ਤੱਕ ਚੱਲਣ ਵਾਲੀ ਇਸ ਵਿਸ਼ੇਸ਼ ਮੁਹਿੰਮ ਦੌਰਾਨ 2,23,754 ਬੱਚਿਆਂ ਨੂੰ ਕਵਰ ਕਰਨ ਦਾ ਵਿਆਪਕ ਟੀਚਾ ਰੱਖਿਆ ਗਿਆ। ਸ੍ਰੀ ਵਾਲੀਆ ਨੇ ਕਿਹਾ ਕਿ 5 ਸਾਲ ਤੋਂ ਘੱਟ ਉਮਰ ਦੇ ਹਰੇਕ ਬੱਚੇ ਨੂੰ ਇਹ ਦਵਾਈ ਪਿਆਉਣੀ ਜ਼ਰੂਰੀ ਹੈ ਤਾਂ ਜੋ ਭਾਰਤ ਪੋਲੀਓ ਮੁਕਤ ਦੇਸ਼ ਬਣਿਆ ਰਹੇ। ਉੱਧਰ ਜ਼ਿਲ੍ਹਾ ਮਾਨਸਾ 'ਚ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਹਲਕਾ ਵਿਧਾਇਕ ਮਾਨਸਾ ਡਾਕਟਰ ਵਿਜੇ ਸਿੰਗਲਾ ਵੱਲੋਂ ਸਿਵਲ ਹਸਪਤਾਲ ਵਿਖੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾ ਕੇ ਕੀਤੀ ਗਈ। ਇਸੇ ਤਰ੍ਹਾਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਵੀ ਬੂੰਦਾਂ ਪਿਲਾਉਣ ਦਾ ਅਮਲ ਜਾਰੀ ਰਿਹਾ। ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਕਰਵਾਈ ਜਾ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਨੂੰ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਗਰਿਕਾਂ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ 1950 ਅਤੇ ਸ਼ਿਕਾਇਤ ਨਿਵਾਰਨ ਸੈੱਲ ਸਥਾਪਿਤ ਕੀਤਾ ਗਿਆ। ਜਲੰਧਰ ਦੇ ਜ਼ਿਲ੍ਹਾ ਚੋਣ ਅਫਸਰ ਵਰਜੀਤ ਵਾਲੀਆ ਨੇ ਦੱਸਿਆ ਕਿ ਇਸ ਦਾ ਉਦੇਸ਼ ਵੋਟਰਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਹੱਲ ਯਕੀਨੀ ਬਣਾਉਣਾ ਏ। ਉਧਰ ਮੋਹਾਲੀ ਜ਼ਿਲ੍ਹੇ ਵਿੱਚ ਚੱਲ ਰਹੀ SIR ਮੁਹਿੰਮ ਤਹਿਤ ਫਾਰਮਾਂ ਦੀ ਵੰਡ ਅਤੇ ਭਰਨ ਦੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਮੋਹਾਲੀ ਦੇ ਵਧੀਕ ਜ਼ਿਲ੍ਹਾ ਚੋਣ ਅਫਸਰ ਗੀਤਿਕਾ ਸਿੰਘ ਨੇ ਅੱਜ ਵੱਖ ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਵੀ ਗੱਲਬਾਤ ਕੀਤੀ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਗਰੁੱਪ A ਦੇ ਆਪਣੇ ਆਖਰੀ ਮੈਚ ਵਿੱਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਹੁਣ ਤੋਂ ਥੋੜ੍ਹੀ ਦੇਰ ਬਾਅਦ ਸ਼ਾਮੀ 7 ਵਜੇ ਸ਼ੁਰੂ ਹੋਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਦੇ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕਿਹਾ ਭਾਰਤ ਨੇ ਸਵਦੇਸ਼ੀ ਤੌਰ 'ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ 'ਚ ਇੱਕ ਵੱਡੀ ਪ੍ਰਾਪਤੀ ਕੀਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਾਰੇ ਮੰਤਰੀ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੱਲ੍ਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਬੇਅਦਬੀ ਵਿਰੋਧੀ ਕਾਨੂੰਨ 'ਤੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ। ਅੱਜ ਰਾਸ਼ਟਰੀ ਪਲਸ ਪੋਲੀਓ ਟੀਕਾਕਰਨ ਦਿਵਸ ਮੌਕੇ ਸੂਬੇ ਭਰ ਵਿੱਚ 3 ਦਿਨਾਂ ਪਲਸ ਪੋਲੀਓ ਮੁਹਿੰਮ ਦਾ ਆਗਾਜ਼ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਸ਼ਾਮੀ 7 ਵਜੇ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।
1: ਗਿਫਟ ਆਇਆ ਹੈ।
2: ਓਏ ਵਾਹ, ਲੈਜੈਂਡ ਦਾ ਬੈਟ।
3: ਇਸ ਨਾਲ ਤਾਂ ਮੈਂ ਖੇਡਾਂਗਾ। ਓਏ,
4: ਫਿਊਚਰ ਬੈਟਿੰਗ ਲੈਜੈਂਡ ਮੈਂ ਹਾਂ।
1: ਇਸ ਵਿੱਚ ਜਿਸ ਦਾ ਨਾਮ ਲਿਖਿਆ ਬੈਟ ਉਸੇ ਨੂੰ ਮਿਲੇਗਾ।
4: ਓਏ ਯਾਰ,
5: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 6:30 ਵੱਜ ਚੁੱਕੇ ਨੇ। ਪੇਸ਼ ਹੈ ਸਾਡਾ ਅੱਜ ਦਾ ਦਿਹਾਤੀ ਪ੍ਰੋਗਰਾਮ।

0: ਆਜੋ ਸ਼ਿੰਗਾਰਾ ਸਿੰਘ ਜੀ, ਆਜੋ ਬੱਚਿਆਂ ਵਾਲੇ ਆਜੋ।
1: ਜੈ ਹਿੰਦ ਜੀ, ਰੁਲੀਆ ਰਾਮ ਜੀ, ਜੈ ਹਿੰਦ।
0: ਜੈ ਜੀ, ਜੈ ਹਿੰਦ ਜੀ। ਸ਼ਿੰਗਾਰਾ ਸਿੰਘ ਜੀ, ਬੱਚਿਆਂ ਵਾਲਿਓ, ਕੀ ਹਾਲ ਚਾਲ ਹੈ ਤੁਹਾਡਾ?
1: ਹਾਲ ਚਾਲ ਤਕੜੇ ਨੇ ਜੀ, ਵੱਲ ਨੇ, ਤੁਸੀਂ ਸੁਣਾਓ।
0: ਹਾਲ ਚਾਲ ਤਕੜਾ, ਦੋ ਹੀ ਤਰ੍ਹਾਂ ਦੇ ਕੰਮ ਹੁੰਦੇ ਆ।
1: ਅੱਛਾ ਜੀ।
0: ਇੱਕ ਤਾਂ ਕੱਚੇ ਪੈਰੀ ਕੀਤੇ ਕੰਮ, ਇੱਕ ਪੱਕੇ ਪੈਰੀ ਕੀਤੇ ਕੰਮ।
1: ਗੱਲ ਸਹੀ ਆ।
0: ਕੱਚੇ ਪੈਰੀ ਕੀਤੇ ਕੰਮ ਦਾ ਸਿੱਟਾ ਤੁਸੀਂ ਜਾਣਦੇ ਹੋ
1: ਜੀ,
0: ਤੇ ਪੱਕੇ ਪੈਰੀ ਕੰਮ ਕੀਤੇ ਦਾ ਸਿੱਟਾ ਵੀ ਤੁਸੀਂ ਜਾਣਦੇ ਹੋ।
1: ਬਿਲਕੁਲ ਜੀ।
0: ਸੋ ਇਸ ਕਰਕੇ ਜ਼ਿਕਰ ਕੀਤਾ ਹੈ ਸ਼ਿੰਗਾਰਾ ਸਿੰਘ ਜੀ, ਵੀ ਕੋਈ ਵੀ ਕੰਮ ਕਰੋ, ਉਹ 'ਚ ਗੁੰਜਾਇਸ਼ ਹੀ ਨਾ ਰਹੇ ਗਲਤੀ ਦੀ।
1: ਸਹੀ ਗੱਲ ਹੈ।
0: ਚਲੋ ਗਲਤੀ ਹੋ ਜਾਂਦੀ, ਆਪਾਂ ਇਹ ਨਹੀਂ ਕਹਿੰਦੇ ਕਿ ਗਲਤੀ ਨਹੀਂ ਹੁੰਦੀ, ਇਨਸਾਨ ਹੈ, ਗਲਤੀ ਗਲਤੀ ਦਾ ਦੁਹਰਾਓ ਮਾੜਾ ਹੁੰਦਾ ਹੈ ਕਿ ਨਹੀਂ?
1: ਦੇਖੋ, ਗਲਤੀ ਜਾਣ ਬੁੱਝ ਕੇ ਕੀਤੀ ਜਾਵੇ ਉਹ ਮਾੜੀ ਆ,
0: ਹਾਂ,
1: ਅਚਨਚੇਤ ਹੋ ਜਾਵੇ ਉਹ ਅਲੱਗ ਚੀਜ਼ ਆ,
0: ਕਿਉਂਕਿ ਗਲਤੀਆਂ ਤੋਂ ਸਿੱਖ ਕੇ ਹੀ ਬੰਦਾ ਜਿਹੜਾ ਹੈ ਬੰਦਾ ਬਣਦਾ।
1: ਸਹੀ ਗੱਲ ਆ।
0: ਜੇ ਗਲਤੀਆਂ ਕਰਾਂਗੇ ਨਹੀਂ ਤੇ ਸਾਨੂੰ ਉਸ ਕੰਮ ਦੀ ਜਾਂਚ ਨਹੀਂ ਆਉਣੀ।
1: ਦੇਖੋ, ਜਿਹਨੇ ਕੰਮ ਹੀ ਨਹੀਂ ਕਰਨਾ ਉਹਨੇ
0: ਗਲਤੀ ਕੀ ਕਰਨੀ ਹੈ? ਪੱਖ ਦੂਜਾ ਇਹ ਵੀ ਹੈ। ਸੋ ਇਸ ਕਰਕੇ ਜਿਹੜਾ ਆਪਾਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਕਈ ਵਾਰੀ ਨਾ ਅਸੀਂ ਕੰਮਾਂ ਦਾ ਵਿੱਢ ਵਿੱਢਣ ਲੱਗੇ, ਉਹ ਕੰਮਾਂ ਦਾ ਜਿੱਦਾਂ ਆਪਾਂ ਨਿਆਣੇ ਨੂੰ ਕਹਿੰਦੇ ਹੋਮਵਰਕ
1: ਜੀ,
0: ਅਗਾਊਂ ਤਿਆਰੀ, ਵਿਉਂਤਬੰਦੀ
1: ਜੀ,
0: ਜਿੰਨਾ ਵੀ ਸ਼ਿੰਗਾਰਾ ਸਿੰਘ ਜੀ ਆਪਾਂ ਪਹਿਲਾਂ ਕਿਸੇ ਕੰਮ

0: ਤੇ ਮਿਹਨਤ ਕਰ ਲੈਂਦੇ ਹਾਂ,
1: ਆਹ
0: ਉਹਦੇ ਭੁੱਖ ਪੜਤਾਲ ਜਾਣਕਾਰੀ ਉਹਦੇ ਚੰਗੇ ਮਾੜੇ ਸਾਰੇ ਪੱਖਾਂ ਦੇ ਉੱਤੇ ਜਦੋਂ ਆਪਾਂ ਨਜ਼ਰਸਾਨੀ ਕਰਕੇ ਉਸ ਕੰਮ 'ਚ ਜਾਂਦੇ ਹਾਂ
1: ਜੀ,
0: ਉਹਦਾ ਨਤੀਜਾ ਤੁਹਾਨੂੰ ਸਹੀ ਮਿਲੂ।
1: ਦੇਖੋ ਉਹਨੂੰ ਕਹਿੰਦੇ ਪੇਪਰ ਵਰਕ,
0: ਹਾਂ
1: ਪਹਿਲੇ ਵਿਉਤਬੰਦੀ ਕੀਤੀ ਆ ਤਾਂ ਬੰਦਾ ਕਦੇ ਆਪਣਾ ਖਮਿਆਜਾ ਨੂੰ ਕੋਈ ਭੁਗਤਣਾ ਨਹੀਂ ਪੈਂਦਾ।
0: ਜੇ ਆਪਾਂ ਕੱਚੇ ਪੈਰੀ, ਕਹਿਣ ਦਾ ਮਤਲਬ ਅਧੂਰਾ ਗਿਆਨ, ਅਧੂਰੀ ਜਾਣਕਾਰੀ, ਬਿਨਾਂ ਪੜਤਾਲ ਜਾਂਚ, ਬਿਨਾਂ ਉਹਦੇ ਚੰਗੇ ਮਾੜੇ ਨਤੀਜਿਆਂ ਤੋਂ ਜਾਵਾਂਗੇ ਤੇ ਉਹਦਾ ਖਮਿਆਜ਼ਾ ਸਾਨੂੰ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ।
1: ਕੋਈ ਸੋਚ ਕੇ ਕਰੀਏ, ਕਰਕੇ ਨਾ ਸੋਚੀਏ।
0: ਕੋਈ ਵੀ ਕੰਮ ਕਰਨਾ ਨਾ ਸ਼ਿੰਗਾਰਾ ਸਿੰਘ ਜੀ, ਤੁਸੀਂ 10 ਨਹੀਂ ਤੁਸੀਂ 20 ਬੰਦਿਆਂ ਨਾਲ ਗੱਲ ਕਰੋ।
1: ਆਹ ਸਹੀ ਗੱਲ ਆ,
0: ਹੈ ਨਾ? ਪਰ ਕਿਹੜੇ ਬੰਦੇ ਨਾਲ ਗੱਲ ਕਰੋ? ਜਿਹੜੇ ਬੰਦੇ ਉਸ ਕੰਮ ਦੇ ਬਾਬਤ ਜਾਣਕਾਰੀ ਰੱਖਦੇ
1: ਮਾਰ ਹੋਣ,
0: ਹੈ ਕਿ ਨਹੀਂ? ਹੁਣ ਜੇ ਆਪਾਂ ਕੋਈ ਮੱਝਾਂ ਗਾਵਾਂ ਦਾ ਕੰਮ ਕਰਨਾ ਤੇ ਆਪਾਂ ਕਿਸੇ ਕੱਪੜੇ ਵਾਲੀ ਦੁਕਾਨ ਤੇ ਜਾ ਕੇ ਪੁੱਛੇ ਵੀ ਜੀ ਅਸੀਂ ਮੱਝਾਂ ਗਾਵਾਂ ਦਾ ਕੰਮ ਕਰ ਲਈਏ, ਇਹ ਹੋ ਸਕਦਾ ਜੀ?
1: ਉਹਨੇ ਕਿਹਾ ਸੂਟ ਲੈ ਜਾਵੇ।
0: ਸੋ ਇਸ ਕਰਕੇ ਸ਼ਿੰਗਾਰਾ ਸਿੰਘ ਜੀ, ਬਹੁਤ ਸਾਰੇ ਬੰਦੇ ਵੀਰ ਭਰਾ ਸਾਡੇ ਚੋਂ ਇਸ ਕਰਕੇ ਕੰਮਾਂ ਦੇ ਵਿੱਚ ਕਾਮਯਾਬੀ ਤੋਂ ਦੂਰ ਚਲੇ ਜਾਂਦੇ ਹੈ ਕਿ ਗਲਤੀ ਉਹ ਇੱਥੇ ਕਰਦੇ ਆ ਕਿ ਕੱਚੇ ਪੈਰੀ ਜਾ ਕੇ ਕੰਮ ਨੂੰ ਹੱਥ ਪਾ ਲੈਂਦੇ ਆ ਤੇ ਉਹ ਕੰਮ ਦਾ ਖਮਿਆਜ਼ਾ ਉਹਨਾਂ ਨੂੰ ਘਾਟੇ ਦੇ ਤੌਰ ਤੇ ਭੁਗਤਣਾ ਪੈਂਦਾ।
1: ਬਿਲਕੁਲ ਜੀ, ਗੱਲ ਤੁਹਾਡੀ ਵਾਜਬ ਹੈ ਜੀ। ਹਮੇਸ਼ਾ ਬੰਦੇ ਨੂੰ ਆਪਣਾ ਪੇਪਰ ਵਰਕ ਕਰਨਾ ਜ਼ਰੂਰੀ ਆ, ਇਸ ਤੋਂ ਬਿਨਾਂ ਬੰਦੇ ਨੂੰ ਕੰਮ ਕਰਨਾ ਹੀ ਨਹੀਂ ਚਾਹੀਦਾ।
0: ਹੁਣ ਤਾਂ ਸ਼ਿੰਗਾਰਾ ਸਿੰਘ ਜੀ ਦੇਖੋ, ਵੱਖ ਵੱਖ ਮਹਿਕਮੇ ਹੈ, ਯੂਨੀਵਰਸਿਟੀਆਂ ਹੈ, ਤੁਹਾਨੂੰ 6-6 ਦਿਨ, 7-7 ਦਿਨ, ਮਹੀਨਾ ਖੰਡ, ਜਿੰਨੇ ਵੀ ਕੰਮ ਦੇ ਮੁਤਾਬਕ ਤੁਹਾਨੂੰ ਟ੍ਰੇਨਿੰਗ ਦੀ ਲੋੜ ਹੈ ਔਰ ਮੁਫਤ ਦੇ ਵਿੱਚ ਟ੍ਰੇਨਿੰਗਾਂ ਦਿੰਦੇ ਆ।
1: ਦੇਖੋ ਸਬਸਿਡੀਆਂ ਵੀ ਮਿਲਦੀਆਂ,
0: ਫਿਰ ਸਬਸਿਡੀਆਂ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਹੈ। ਸੋ ਇਸ ਕਰਕੇ ਇੱਕ ਤਾਂ ਦੇਖੋ ਆਪਾਂ ਸਵੈ ਨਿਰਭਰ, ਜਦੋਂ ਆਪਾਂ ਕਹਿੰਦੇ ਹਾਂ ਕਿ ਅੱਜ ਜਿਹੜਾ ਸਮਾਂ ਹੈ ਸਵੈ ਨਿਰਭਰਤਾ ਦਾ ਹੈ, ਆਪਾਂ ਦੂਜਿਆਂ ਲਈ ਰੁਜ਼ਗਾਰ ਤਿਆਰ ਕਰਨਾ ਹੈ ਨਾ ਕਿ ਰੁਜ਼ਗਾਰ ਲੱਭਣਾ ਹੈ
1: ਜੀ।
0: ਸੋ ਇਸ ਕਰਕੇ ਰੁਜ਼ਗਾਰ ਆਪਾਂ ਤਾਂ ਦੇਣ ਦੇ ਯੋਗੇ ਹੋਵਾਂਗੇ ਜੇ ਸ਼ਿੰਗਾਰਾ ਸਿੰਘ ਜੀ ਆਪਾਂ ਪੂਰੀ ਬੰਦੋਬਸਤ ਤਿਆਰੀ ਦੇ ਨਾਲ ਕੰਮ 'ਚ ਜਾਵਾਂਗੇ।
1: ਬਿਲਕੁਲ, ਗੱਲ ਤੁਹਾਡੀ ਸਹੀ ਹੈ।
0: ਨਾਲੇ ਆਪਾਂ ਅੱਗੇ ਕਿਸੇ ਨੂੰ ਕੀ ਦੱਸਾਂਗੇ, ਕੀ ਸਿਖਾਵਾਂਗੇ ਜੇ ਆਪ ਹੀ ਅਜੇ ਕੱਚੀ ਪੈਰੀ ਕੰਮ ਕੀਤਾ?
1: ਸਹੀ ਹੈ,
0: ਅਗਲਾ ਲੁੱਟ ਕੇ ਲੈਜੂ ਸਾਨੂੰ ਜਿਹੜਾ ਕੰਮ 'ਤੇ ਰੱਖਿਆ। ਸੋ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ। ਦੋ ਕਬੂਲ ਗਾਉਣ ਦੇ ਲਾਉਂਦੇ ਹਾਂ,
1: ਲਾ ਦਿਓ ਜੀ।

0: ਹਾਂ ਜੀ
1: ਸਿੰਗਾਰਾ ਸਿੰਘ ਜੀ, ਬੱਚਿਆਂ ਵਾਲੇ ਦੇਖੋ, ਸਦਾ ਬਹਾਰ ਫਲਦਾਰ ਬੂਟੇ
0: ਜੀ।
1: ਇੱਕ ਤਾਂ ਅੱਜ ਸਮਾਂ ਇਹ ਹੈ ਵੀ ਖੇਤੀ, ਜਦੋਂ ਅਸੀਂ ਵਨਸਪਨਤਾ ਦੀ ਗੱਲ ਕਰਦੇ ਹਾਂ
0: ਜੀ,
1: ਫਲਦਾਰ ਬੂਟਿਆਂ ਦਾ ਜਿਹੜਾ ਕੰਮ ਹੈ ਨਾ, ਇਹ ਕਿਤੇ ਨਾ ਕਿਤੇ ਵਨਸਪਨਤਾ ਦੇ ਵਿੱਚ ਬਹੁਤ ਅੱਗੇ ਜਾਂਦਾ ਹੈ।
0: ਬਿਲਕੁਲ ਜੀ।
1: ਪਰ ਇਹ ਹੈ ਕਿ ਜਿੱਦਾਂ ਆਪਾਂ ਸਾਰੇ ਜਾਣੇ ਕਿ ਲੰਮੇ ਸਮੇਂ ਦਾ ਕੰਮ ਹੈ ਅਤੇ ਲੰਮੀ ਸੋਚਣਾ ਕਰਨਾ ਚਾਹੀਦਾ।
0: ਸਹੀ ਗੱਲ
1: ਹੈ ਕਿ ਨਹੀਂ
0: ਜੀ।
1: ਸਦਾ ਬਹਾਰ ਫਲਦਾਰ ਬੂਟੇ ਲਾਉਣ ਦੇ ਬਾਵਜੂਦ ਡਾਕਟਰ BS ਢਿੱਲੋਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
0: ਬਿਲਕੁਲ ਜੀ।
2: ਮੈਂ ਡਾਕਟਰ ਭੁਪਿੰਦਰ ਸਿੰਘ ਢਿੱਲੋਂ, ਸਹਿਯੋਗੀ ਡੀਨ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ ਗੁਰਦਾਸਪੁਰ। ਅੱਜ ਜੋ ਆਪਾਂ ਗੱਲਬਾਤ ਕਰਾਂਗੇ, ਸਦਾ ਬਹਾਰ ਫਲਦਾਰ ਬੂਟੇ ਲਾਉਣਾ, ਕਿਉਂਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿਉਂਕਿ ਹੁਣ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਵਾ, ਔਰ ਸਦਾ ਬਹਾਰ ਫਲਦਾਰ ਬੂਟੇ ਅਤੇ ਹੋਰ ਵੀ ਜਿੰਨੇ ਵੀ ਜੰਗਲਾਤ ਦੇ ਬੂਟੇ, ਇਹਨਾਂ ਦਾ ਲਾਉਣ ਦਾ ਸਮਾਂ ਢੁੱਕਵਾਂ ਆ ਰਿਹਾ ਵਾ। ਇਸ ਕਰਕੇ ਇਹਦੀ ਵਿਉਂਤਬੰਦੀ ਔਰ ਇਹਦੇ ਬਾਰੇ ਆਪਾਂ ਅੱਜ ਜਾਣਕਾਰੀ ਜਿਹੜੀ ਆ ਸਾਂਝੀ ਕਰਾਂਗੇ। ਪਹਿਲਾਂ ਸਭ ਤੋਂ ਇਹ ਮੈਂ ਦੱਸਣਾ ਚਾਹੁੰਦਾ ਕਿ ਸਦਾ ਬਹਾਰ ਫਲਦਾਰ ਬੂਟੇ ਕਿਹੜੇ ਹੁੰਦੇ ਨੇ, ਕਿਉਂਕਿ ਆਮ ਫਾਰਮਰ ਨੂੰ ਕਨਫਿਊਜ਼ਨ ਹੋ ਜਾਂਦੀ ਆ ਕਿ ਉਹ ਸਦਾ ਬਹਾਰ ਫਲਦਾਰ ਬੂਟੇ ਕਦੋਂ ਲਾਉਣੇ ਨੇ, ਕਿਉਂਕਿ ਕਈ ਵਾਰ ਸਰਦੀਆਂ ਜਾਣ ਕੇ ਸਾਡੇ ਕੋਲ ਕਿਸਾਨ ਪੁੱਛਦਾ ਵੀ ਮੈਂ ਅੰਬ ਲਾਉਣਾ, ਲੀਚੀ ਲਾਉਣਾ, ਪਰ ਉਹ ਜਦੋਂ ਸਮਾਂ ਆਉਂਦਾ ਉਹ ਲੰਘ ਚੁੱਕਾ ਹੁੰਦਾ। ਇਸ ਕਰਕੇ ਸਦਾ ਬਹਾਰ ਫਲਦਾਰ ਬੂਟਿਆਂ ਦੇ ਵਿੱਚ ਸਾਡੇ ਕੋਲ ਅੰਬ, ਲੀਚੀ, ਅਮਰੂਦ, ਕਿੰਨੋ ਜਾਤੀ ਦੇ ਜਿੰਨੇ ਵੀ ਹੈਗੇ, ਨਿੰਬੂ ਜਾਤੀ, ਫਿਰ ਅੰਜੀਰ, ਇਹਦੇ ਨਾਲ ਸਾਡੇ ਕੋਲ ਚੀਕੂ, ਪਪੀਤਾ ਆਦਿ ਜਿਹੜੇ ਆ, ਇਹ ਫਲ ਜਿਹੜੇ ਆਪਾਂ ਸਦਾ ਬਹਾਰ ਫਲਦਾਰ ਬੂਟੇ ਲਾਉਂਦੇ ਹਾਂ। ਇਹਨਾਂ ਦਾ ਜਿਹੜਾ ਲਾਉਣ ਦਾ ਸਹੀ ਸਮਾਂ ਵਾ ਉਹ ਇੱਕ ਤਾਂ ਫਰਵਰੀ ਮਾਰਚ ਹੈ, ਅਤੇ ਹੁਣ ਜਿਹੜਾ ਸਮਾਂ

ਆ ਰਿਹਾ ਵਾ ਸਤੰਬਰ ਅਕਤੂਬਰ, ਪਰ ਫਾਰਮਰ ਕੀ ਕਰਦੇ ਆ, ਕਿਉਂਕਿ ਜਦੋਂ ਬਰਸਾਤ ਸ਼ੁਰੂ ਹੋ ਜਾਂਦੀ ਹੈ ਥੋੜ੍ਹਾ ਜਿਹਾ ਸਾਡੀ ਜਿਹੜੀ ਜ਼ਮੀਨ ਹੈ ਉਹ ਠੰਡੀ ਹੋ ਜਾਂਦੀ ਆ, ਔਰ ਸਾਡੇ ਕੋਲ ਬਾਗਾਂ ਵਾਲਿਆਂ ਕੋਲ ਜਾਂ ਨਰਸਰੀਆਂ ਨਾਲ ਕਿਉਂ ਬੂਟਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰਨ, ਸਾਨੂੰ ਬੂਟੇ ਦਿਓ, ਪਰ ਅਸੀਂ ਉਹਨਾਂ ਨੂੰ ਸੁਝਾਅ ਦਿੰਦੇ ਹਾਂ ਕਿ ਥੋੜ੍ਹਾ ਜਿਹਾ ਮਹੀਨਾ ਕੁ ਜਿਹੜੀ ਬਰਸਾਤ ਉਹ ਲੈਣ ਦਿਓ, ਸਤੰਬਰ ਅਕਤੂਬਰ ਦੇ ਵਿੱਚ ਹੀ ਲਾਉਣੇ ਚਾਹੀਦੇ ਨੇ, ਪਰ ਫਿਰ ਵੀ ਕਿਉਂਕਿ ਜਿਹੜੀ ਬਰਸਾਤ ਦਾ ਮੌਸਮ ਆਉਣ ਹੀ ਵਾਲਾ, ਬਸ ਇਸ ਕਰਕੇ ਆਪਾਂ ਨੂੰ ਇਹ ਜਿਹੜਾ ਵਾ ਮੌਸਮ ਦੇ ਵਿੱਚ ਵੱਧ ਤੋਂ ਵੱਧ ਫਾਇਦਾ ਲਾਉਣਾ ਚਾਹੀਦਾ ਵਾ। ਇਸ ਤੋਂ ਪਹਿਲਾਂ ਕਿ ਆਪਾਂ ਫਲਦਾਰ ਬੂਟੇ ਕਿਹੜੇ ਲਾਉਣੇ ਨੇ, ਕਿਵੇਂ ਕਰਨਾ, ਉਹਦੀ ਵਿਉਂਤਬੰਦੀ ਜਿਹੜੀ ਆ ਉਹ ਬਹੁਤ ਜ਼ਰੂਰੀ ਆ। ਵਿਉਂਤਬੰਦੀ 'ਚ ਬਹੁਤ ਕੁਝ ਆ ਜਾਂਦਾ ਵਾ, ਆਪਣੀ ਜ਼ਮੀਨ ਕਿਹੋ ਜਿਹੀ ਆ, ਕਰਲਾਠੀ 'ਤੇ ਨਹੀਂ, ਸੇਮ ਵਾਲੀ 'ਤੇ ਨਹੀਂ, ਫਿਰ ਉਹਦੇ ਨਾਲ ਆਪਾਂ ਪਾਣੀ ਦਾ ਪ੍ਰਬੰਧ ਹੈਗਾ ਵਾ, ਉਹਦੀ ਡਾਇਰੈਕਸ਼ਨ ਕਿਹੜੀ 'ਤੇ ਲਾਉਣੇ ਆ, ਉੱਤਰ ਪੱਛਮ ਲਾਉਣੇ ਆ, ਦੱਖਣ ਪੱਛਮ ਲਾਉਣੇ ਆ, ਇਹ ਸਾਰਾ ਕੁਝ ਕਿੰਨਾ ਫਾਸਲਾ ਰੱਖਣਾ ਵਾ, ਬੂਟੇ ਕਿੱਥੋਂ ਲੈਣੇ ਨੇ, ਕਿਹੜੀ ਵਰਾਇਟੀ ਲਾਉਣੀ ਆ, ਕਿਹੜੇ ਇਲਾਕੇ 'ਚ ਲਾਉਣੀ ਆ। ਇਸ ਦੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਆਪਾਂ ਨੂੰ ਬੂਟੇ ਲਾਉਣ ਤੋਂ ਸਭ ਤੋਂ ਪਹਿਲਾਂ ਆਪਣੇ ਜ਼ਿਲ੍ਹੇ ਦੇ ਜਾਂ ਆਪਣੇ ਬਲਾਕ ਦੇ ਖੇਤੀਬਾੜੀ ਵਿਕਾਸ ਅਫਸਰ ਜਾਂ ਬਾਗਬਾਨੀ ਵਿਕਾਸ ਅਫਸਰ ਨਾਲ ਸੰਬੰਧ ਕਰਕੇ, ਜਾਂ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਹੈ ਉਹਦੇ ਨਾਲ ਸੰਬੰਧ ਕਰਕੇ ਆਪਾਂ ਨੂੰ ਬੂਟੇ ਲਾਉਣ ਦੀ ਵਿਉਂਤਬੰਦੀ ਕਰਨੀ ਚਾਹੀਦੀ ਹੈ, ਕਿਉਂਕਿ ਇਹ ਬਹੁਤ ਹੀ ਲੰਮੇ ਸਮੇਂ ਦੀ ਫਸਲ ਹੁੰਦੀ ਆ। ਇਹਨੂੰ ਵਾਰ ਵਾਰ ਪੁੱਟ ਕੇ ਇੱਕ ਥਾਂ ਦੂਜੀ ਥਾਂ 'ਤੇ ਨਹੀਂ ਲਿਜਾਇਆ, ਕਿਉਂਕਿ ਦੂਜੀਆਂ ਫਸਲਾਂ ਦੇ ਵਿੱਚ ਕਣਕ ਝੋਨੇ ਦੇ ਵਿੱਚ ਆਪਾਂ ਚੇਂਜ ਕਰ ਸਕਦੇ ਹਾਂ 6 ਮਹੀਨੇ ਬਾਅਦ, ਪਰ ਇਹਦੇ ਵਿੱਚ ਕੋਈ ਚੇਂਜ ਨਹੀਂ ਹੋ ਸਕਦੀ। ਇਸ ਕਰਕੇ ਬਹੁਤ ਹੀ ਲੰਮੇ ਸਮੇਂ ਦਾ ਆਪਣਾ ਬਿਜ਼ਨਸ ਕਹਿ ਲਓ ਜਾਂ ਕਰੋਪ ਕਹਿ ਲਓ, ਉਹਦੇ ਵਾਸਤੇ ਆਪਾਂ ਨੂੰ ਧਿਆਨ ਰੱਖਣ ਦੀ ਲੋੜ ਪੈਂਦੀ ਹੈ, ਕਿਉਂਕਿ ਇਹ ਬੂਟੇ ਜਿਹੜੇ ਆ ਇਹ ਕਿੱਥੋਂ ਲੈਣੇ ਆ, ਔਰ ਇਹ ਸਾਡੇ ਕੋਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਨਰਸਰੀਆਂ ਹੈਗੀਆਂ ਵਾ, ਬਾਗਬਾਨੀ ਵਿਭਾਗ ਦੀਆਂ ਨਰਸਰੀਆਂ ਹੈਗੀਆਂ, ਰਜਿਸਟਰਡ ਨਰਸਰੀਆਂ ਤੋਂ ਹੀ ਬੂਟੇ ਲੈਣੇ ਚਾਹੀਦੇ ਆ, ਔਰ ਪਹਿਲਾਂ ਹੀ ਜਿਹੜੇ ਆ ਬੁਕਿੰਗ ਇਹਦੀ ਜਿਹੜੀ ਕਰ ਲੈਣੀ ਚਾਹੀਦੀ ਹੈ, ਕਿਉਂਕਿ ਆਪਾਂ ਨੂੰ ਬੂਟੇ ਚੰਗੀ ਕੁਆਲਿਟੀ ਦੇ ਔਰ ਸਾਫ਼ ਸੁਥਰੇ ਔਰ ਨਰੋਏ ਔਰ ਜਿਹੜੀ ਆਪਾਂ ਕਿਸਮ ਲਾਉਣੀ ਆ ਉਹਦੇ ਹਿਸਾਬ ਨਾਲ ਹੋਣੇ ਚਾਹੀਦੇ ਨੇ, ਕਿਉਂਕਿ ਆਪਾਂ ਅੱਗੇ ਡਿਸਟੈਂਸ ਦੀ ਗੱਲ ਕੀਤੀ ਆ ਕਿੰਨੇ ਬਾਈ ਕਿੰਨੇ 'ਤੇ ਲਾਉਣੇ ਨੇ, ਜਿਸ ਤਰ੍ਹਾਂ ਅੰਬ ਅਤੇ ਲੀਚੀ 30x ਅੰਬ ਅਤੇ ਚੀਕੂ ਜਿਹੜਾ 30x30 ਫੁੱਟ 'ਤੇ ਲੱਗਦਾ ਵਾ, ਉਹਦੇ ਵਿੱਚ ਆਪਾਂ ਫਿਲਰ ਦੇ ਬੂਟੇ ਵੀ ਲਾ ਸਕਦੇ ਹਾਂ। ਫਿਲਰ ਦੇ ਵਿੱਚ ਆਪਣੇ ਕੋਲ ਸਿਆਲ ਵਾਲੇ ਜਿਹੜੇ ਪੱਤਝੜ ਵਾਲੇ ਬੂਟੇ ਆ ਉਹ ਆ ਜਾਂਦੇ ਨੇ, ਉਹਦੇ ਵਿੱਚ ਜਿਹੜਾ ਆੜੂ ਆ, ਆਲੂਚਾ ਵਾ, ਜਾਂ ਫਾਲਸਾ ਵਾ, ਪਪੀਤਾ, ਆਪਾਂ ਇਸ ਤਰ੍ਹਾਂ ਉਹਨਾਂ ਦੇ ਵਿੱਚ ਲਾ ਸਕਦੇ ਹਾਂ। 30x30 ਫੁੱਟ ਦਾ ਬਹੁਤ ਜ਼ਿਆਦਾ ਫਾਸਲਾ ਹੁੰਦਾ, ਉਹਦੇ ਵਿੱਚ ਆਪਾਂ ਆਸਾਨੀ ਨਾਲ ਆਪਾਂ ਹੋਰ ਫਲ ਵੀ ਲੈ ਸਕਦੇ ਹਾਂ। ਇਸ ਦੇ ਨਾਲ ਹੀ ਆਪਾਂ ਨੂੰ, ਕਿਉਂਕਿ 30x30 ਦੇ ਵਿੱਚ ਆਪਾਂ ਨੂੰ ਕਾਫੀ ਏਰੀਆ ਜਿਹੜਾ ਖਾਲੀ ਮਿਲ ਜਾਂਦਾ, ਉਸ ਵਿੱਚ ਆਪਾਂ ਜਿਹੜੀਆਂ ਫਸਲਾਂ ਵਾਂ, ਜਿਹੜੀਆਂ ਆਮ ਰਵਾਇਤੀ ਫਸਲਾਂ ਵਾਂ ਹਾੜੀ ਜਾਂ ਸਾਉਣੀ ਦੀਆਂ, ਉਹਦੇ ਵਿੱਚ ਆਪਾਂ ਲਾ ਸਕਦੇ ਹਾਂ। ਜਿਸ ਤਰ੍ਹਾਂ ਹਾੜੀ ਦੇ ਵਿੱਚ ਆਪਾਂ ਆਪਣੇ ਛੋਲੇ ਹੋ ਗਏ, ਠੀਕ ਹੈ, ਮਸਰ ਹੋ ਗਏ, ਇਸ ਤਰ੍ਹਾਂ ਲਾ ਸਕਦੇ ਹਾਂ। ਸਾਉਣੀ ਦੀਆਂ ਫਸਲਾਂ ਵਿੱਚ ਆਪਾਂ ਮੂੰਗੀ ਹੋ ਗਈ, ਮਾਂਹ ਹੋ ਗਏ, ਇਸ ਤਰ੍ਹਾਂ ਦੀਆਂ ਫਸਲਾਂ ਜਿਹੜੀਆਂ ਆਪਾਂ, ਜਿਹੜੀਆਂ ਛੋਟੇ ਕੱਦ ਦੀਆਂ ਫਸਲਾਂ ਵਾਂ ਆਪਾਂ ਲੈਣੀਆਂ ਵਾਂ। ਇਹ ਨਹੀਂ ਵੱਡੀ ਮੱਕੀ ਹੋ ਗਈ, ਚਰੀ ਹੋ ਗਈ, ਜਾਂ ਹੋਰ ਜਿਸ ਤਰ੍ਹਾਂ ਸਬਜ਼ੀਆਂ ਦੇ ਵਿੱਚ ਆਪਣੇ ਕੋਲ ਭਿੰਡੀਆਂ ਆ ਗਈਆਂ, ਉਹ ਨਹੀਂ ਲੈਣੀਆਂ। ਸਬਜ਼ੀਆਂ ਵੀ ਆਪਾਂ ਲਾ ਸਕਦੇ ਹਾਂ ਬੜੀ ਆਸਾਨੀ ਦੇ ਨਾਲ, ਆਲੂ, ਮਟਰ, ਗੋਭੀ, ਸਬਜ਼ੀਆਂ ਬਹੁਤ ਆਸਾਨੀ ਦੇ ਨਾਲ ਹੋ ਸਕਦੀਆਂ, ਪਰ ਉਹ ਪਾਣੀ ਦਾ ਆਪਾਂ ਨੂੰ ਖਿਆਲ ਰੱਖਣਾ ਪਊਗਾ, ਕਿਉਂਕਿ ਜਿਹੜੇ ਫਲਦਾਰ ਬੂਟੇ ਹੁੰਦੇ ਆ ਇਹਨਾਂ ਦੀ ਪਾਣੀ ਦੀ ਰਿਕੁਆਇਰਮੈਂਟ ਹੋਰ ਆ, ਔਰ ਜਿਹੜੀਆਂ ਸਬਜ਼ੀਆਂ ਅਤੇ ਜਿਹੜੀਆਂ ਫਸਲਾਂ ਉਹਨਾਂ ਦੀ ਰਿਕੁਆਇਰਮੈਂਟ ਹੋਰ ਹੁੰਦੀ ਹੈ। ਕਿਉਂਕਿ ਮੈਂ ਅੱਗੇ ਵੀ ਗੱਲ ਕਰ ਚੁੱਕਾ ਕਿ ਆਪਾਂ ਨੂੰ ਵਿਉਂਤਬੰਦੀ ਦੇ ਵਿੱਚ ਇੱਕ ਸਾਡਾ ਮਿੱਟੀ ਪਰਖ ਜਿਹੜਾ ਪ੍ਰੋਗਰਾਮ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ, ਔਰ ਉਹਦੇ ਵਿੱਚ ਮਿੱਟੀ ਪਰਖ ਕਰਾਉਣੀ ਆਪਣੀ ਕਿਸੇ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਲੈਬੋਰਟਰੀ ਜਾਂ ਪੰਜਾਬ ਸਰਕਾਰ ਦੀਆਂ ਜ਼ਿਲ੍ਹਾ ਪੱਧਰ 'ਤੇ ਲੈਬੋਰਟਰੀਆਂ ਹੈਗੀਆਂ ਉੱਥੋਂ ਆਪਾਂ ਮਿੱਟੀ ਪਰਖ ਜ਼ਰੂਰ ਕਰਾਈਏ, ਔਰ ਉਸ ਜਗ੍ਹਾ ਦਾ ਆਪਾਂ ਮੁਆਇਨਾ ਜਾਂ ਉੱਥੋਂ ਦੀ ਵਿਜ਼ਿਟ ਜਿਹੜੀ ਹੈ ਉਹ ਜ਼ਰੂਰ ਕਰਾਈਏ, ਕਿਉਂਕਿ ਇੱਕ ਚੰਗੀ ਸਲਾਹ ਜਿਹੜੀ ਆਪਾਂ ਨੂੰ ਲੰਮੇ ਸਮੇਂ ਵਾਸਤੇ ਜਿਹੜੀ ਆ ਉਹ ਸਹਾਇਕ ਹੋ ਸਕਦੀ ਹੈ। ਔਰ ਮਿੱਟੀ ਪਰਖ ਦੇ ਵਿੱਚ ਅਸੀਂ ਇਹ ਆਉਂਦੇ ਹਾਂ ਵੀ 2 ਫੁੱਟ ਤੱਕ ਜਿਹੜੀ ਆ ਉਹ ਬਿਲਕੁਲ ਸਹੀ ਹੋਣੀ ਚਾਹੀਦੀ ਆ। ਇਹਦੇ ਵਿੱਚ ਜਿਹੜੇ ਸੈਂਪਲ ਲੈਣੇ ਆ ਉਹ 7 ਕੁ ਸੈਂਪਲ ਬਣਦੇ ਆ, ਜਿਸ ਤਰ੍ਹਾਂ ਆਮ ਆਪਾਂ ਖੇਤੀ ਰਵਾਇਤੀ ਵਾਸਤੇ 15 ਤੋਂ 30 ਸੈਂਟੀਮੀਟਰ 0 ਤੋਂ 15 ਸੈਂਟੀਮੀਟਰ ਦਾ ਪਹਿਲਾ ਸੈਂਪਲ ਲੈਂਦੇ ਹਾਂ, ਇਸ ਤਰ੍ਹਾਂ 7 ਸੈਂਪਲ ਜਿਹੜੇ 0 ਤੋਂ 15, 15 ਤੋਂ 30, 30 ਤੋਂ 60, 60 ਤੋਂ 90, ਇਸ ਤਰ੍ਹਾਂ 200 ਮੀਟਰ ਤੱਕ ਆਪਾਂ ਜਿਹੜਾ ਜਾਣਾ ਵਾ, ਘੱਟੋ ਘੱਟ 3 ਫੁੱਟ ਤੱਕ ਜਿਹੜਾ ਵਾ, 10 ਫੁੱਟ ਤੱਕ ਜਿਹੜਾ ਆਪਾਂ ਇਹ ਸਾਰਾ ਕੁਝ ਕੰਮ ਕਰਨਾ ਵਾ। ਔਰ ਉਹਦੇ ਵਿੱਚ ਜਿਹੜੀ ਕੋਈ ਜੇ ਸਖਤ ਤੈਅ ਆਉਂਦੀ ਆ ਉਹਨੂੰ ਵੀ ਨੋਟ ਕਰਨਾ, ਕਿਉਂਕਿ 10 ਫੁੱਟ ਤੋਂ ਥੱਲੇ ਕੋਈ ਤੈਅ ਹੋਵੇ ਫਿਰ ਉਹ ਨੁਕਸਾਨ ਨਹੀਂ ਕਰਦੀ, ਜੇ 10 ਫੁੱਟ ਦੇ ਵਿੱਚ ਕੋਈ ਕੰਕਰੀਟ ਦੀ ਤੈਅ ਆ ਜੇ ਤਾਂ ਫਿਰ ਉਹਦਾ ਆਪਾਂ ਨੂੰ ਨੁਕਸਾਨ ਹੁੰਦਾ, ਕਿਉਂਕਿ ਆਪਾਂ ਲੰਮੇ ਸਮੇਂ ਦੀ, ਮੈਂ ਅੱਗੇ ਵੀ ਵਾਰ ਵਾਰ ਇਹੋ ਗੱਲ ਕਰਦਾ ਕਿ ਲੰਮੇ ਸਮੇਂ ਦੀ ਫਸਲ ਹੋਣ ਕਰਕੇ ਆਪਣਾ ਜਿਹੜਾ ਵਾ ਇਕਨੋਮਿਕਲੀ ਜਿਹੜਾ ਆਪਣਾ ਨੁਕਸਾਨ ਨਾ ਹੋਵੇ। ਇਸ ਕਰਕੇ ਇਹ ਜਿਹੜੀ ਵਿਉਂਤਬੰਦੀ ਹੈ

ਪਰਖ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਮਿੱਟੀ ਪਰਖ ਦੇ ਨਾਲ ਨਾਲ ਫਿਰ ਆਪਾਂ ਨੂੰ ਉਹਦਾ ਜਿਹੜੀ ਜ਼ਮੀਨ ਦੀ ਲੈਵਲਿੰਗ ਕਰ ਲੈਣੀ ਚਾਹੀਦੀ ਹੈ, ਕਿਉਂਕਿ ਹੁਣ ਆਪਾਂ ਨੇ ਖੇਤ ਜਿਹੜੇ ਆ ਆਪਾਂ ਸਾਉਣੀ ਦੀ ਫਸਲ ਤੋਂ ਪਹਿਲਾਂ ਜਿਹੜੀ ਆ ਪਹਾੜੀ ਵੱਢ ਲਈ ਆ, ਔਰ ਉਹਦੇ ਵਿੱਚ ਜੇ ਕੋਈ ਫਸਲ ਲਈ ਆ ਮਾਂਹ ਮੂੰਗੀ, ਔਰ ਉਹਨੂੰ ਜਿਹੜਾ ਲੇਜ਼ਰ ਲੈਵਲਿੰਗ ਕਰਾ ਲਿਆ ਜਾਵੇ ਤਾਂ ਉਹ ਬਹੁਤ ਵਧੀਆ ਤਰੀਕਾ ਵਾ। ਲੇਜ਼ਰ ਲੈਵਲਿੰਗ ਦੇ ਨਾਲ ਤੁਹਾਡਾ ਇੱਕ ਪਾਣੀ ਦਾ ਜਿਹੜਾ ਵਹਾਅ ਆ ਪਤਾ ਲੱਗ ਜੂਗਾ ਕਿੱਧਰ ਨੂੰ। ਉਹਦੇ ਵਿੱਚ ਤੁਹਾਨੂੰ ਲੇਆਊਟ ਕਰਨੀ, ਰੱਸਾ ਖਿੱਚਣਾ ਜਾਂ ਗੁੱਲੀਆਂ ਲਾਉਣੀਆਂ, ਉਹ ਬੜੀ ਆਸਾਨੀ ਦੇ ਨਾਲ ਤੁਹਾਡਾ ਜਿਹੜਾ ਟੋਏ ਪੁੱਟਣ ਵਾਲਾ ਮਸ਼ੀਨਰੀ ਆ ਉਹ ਬੜੀ ਆਸਾਨੀ ਦੇ ਨਾਲ ਚੱਲ ਸਕਦੀ ਹੈ। ਇਸ ਦੇ ਵਿੱਚ ਟੋਆ ਪੁੱਟਣਾ ਹੁਣ ਆਮ ਜਿਹਾ ਗੱਲ ਨਹੀਂ ਹੈਗਾ, ਕਿਉਂਕਿ ਆਪਾਂ ਜਦੋਂ ਘਰਾਂ ਦੇ ਵਿੱਚ ਬਗੀਚੀ ਵਿੱਚ ਲਾਉਂਦੇ ਹਾਂ ਆਪਾਂ ਗੱਡ ਦਿੰਦੇ ਜਾਂ ਬੂਟਾ ਗੱਡਦੇ, ਇਹ ਗੱਡਣ ਵਾਲੀ ਗੱਲ ਨਹੀਂ ਗੀ, ਇਹ ਬੜਾ ਲੰਮੇ ਸਮੇਂ ਦਾ ਪ੍ਰੋਗਰਾਮ ਆ। ਇਸ ਕਰਕੇ ਜਿਹੜੇ ਬੂਟੇ ਦੇ ਟੋਏ ਪੁੱਟਣੇ ਆ ਉਹ ਘੱਟੋ ਘੱਟ 3x3 ਫੁੱਟ ਦੇ ਪੁੱਟਣੇ ਚਾਹੀਦੇ ਆ, ਔਰ ਉਹਦੇ ਵਿੱਚ ਜਿਹੜੀ 1.5 ਫੁੱਟ ਦੀ ਉੱਪਰ ਵਾਲੀ ਮਿੱਟੀ ਆ ਉਹ ਆਪਾਂ ਇੱਕ ਪਾਸੇ ਰੱਖਣੀ ਆ, ਔਰ ਜਿਹੜੀ ਥੱਲੇ 1.5 ਫੁੱਟ ਵਾਲੀ ਮਿੱਟੀ ਆ ਉਹ ਆਪਾਂ ਇੱਕ ਪਾਸੇ ਰੱਖਣੀ ਆ, ਔਰ ਜਿਹੜੀ ਉੱਪਰ ਵਾਲੀ 1.5 ਫੁੱਟ ਵਾਲੀ ਮਿੱਟੀ ਆ ਉਹਦੇ ਵਿੱਚ ਜੇ ਤਾਂ ਤੁਹਾਡੇ ਕੋਲ ਜ਼ਿਆਦਾ ਸਖਤ ਜਾਂ ਚੀਕਣੀ ਤਟਾਂ ਦੀ ਮਿੱਟੀ ਆ ਉਹਦੇ ਵਿੱਚ ਪਾਲ ਜਾਂ ਰੇਤਲੀ ਮਿੱਟੀ ਜਾਂ ਮੈਰਾ ਮਿੱਟੀ ਰਲਾ ਕੇ ਉਹਨਾਂ ਟੋਇਆਂ ਨੂੰ ਭਰ ਦਿੱਤਾ ਜਾਵੇ। ਇਸੇ ਤਰ੍ਹਾਂ ਹੁਣ ਟੋਆ ਤਾਂ ਆਪਾਂ ਭਰ ਲਿਆ, ਟੋਏ ਦੇ ਵਿੱਚ ਕਿਉਂਕਿ ਸਿਉਂਕ ਦਾ ਵੀ ਅੱਜ ਕੱਲ੍ਹ ਬਹੁਤ ਸਾਰਾ ਜਿਹੜਾ ਨੁਕਸਾਨ ਕਰਦੀ ਹੈ, ਉਹਦੇ ਵਿੱਚ ਪਰ ਟੋਏ ਦੇ ਹਿਸਾਬ ਨਾਲ ਆਪਾਂ 15 ਮਿਲੀਲੀਟਰ ਜਿਹੜੀ ਦਵਾਈ ਆ ਉਹ ਪਾਉਣੀ ਆ, ਔਰ ਫਿਰ ਟੋਆ ਭਰਨਾ ਵਾ। ਇਸ ਦੇ ਨਾਲ ਹੀ ਆਪਾਂ ਗਲੀ ਸੜੀ ਰੂੜੀ ਵੀ ਜਿਹੜੀ ਆਪਾਂ ਰਿਕਮੈਂਡ ਕਰਦੇ ਹਾਂ, ਜੇ ਮਿਲੇ ਤਾਂ ਪਾਉਣੀ ਆ, ਨਹੀਂ ਤਾਂ ਜੇ ਦੂਜੀ ਰੂੜੀ ਮਿਲਦੀ ਹੈ ਫਿਰ ਨਾ ਪਾਓ, ਕਿਉਂਕਿ ਉਹਦੇ ਨਾਲ ਸਿਉਂਕ ਆਉਣ ਦਾ ਬਹੁਤ ਡਰ ਰਹਿੰਦਾ ਵਾ। ਸਿਉਂਕ ਵਾਸਤੇ ਆਪਾਂ ਨੂੰ ਕਲੋਰੋਪੈਰੀਫਾਸ ਜਿਹੜੀ ਆਮ ਦਵਾਈ ਮਿਲਦੀ ਹੈ ਉਹ ਵਰਤਣੀ ਚਾਹੀਦੀ ਹੈ। ਹੋਰ ਵੀ ਤਰੀਕੇ ਹੈਗੇ ਨੇ, ਕਿਉਂਕਿ ਉਹ ਬਾਗਬਾਨੀ ਦੇ ਵਿੱਚ ਜਦੋਂ ਮੈਂ ਗਾਂਹ ਗੱਲ ਕਰਾਂਗਾ ਫਿਰ ਮੈਂ ਦੱਸਾਂਗਾ ਸਿਉਂਕ ਨੂੰ ਮਾਰਨ ਦਾ ਸਾਡਾ ਜੈਵਿਕ ਤਰੀਕਾ ਵੀ ਹੈਗਾ ਵਾ। ਇਸ ਦੇ ਨਾਲ ਟੋਆ ਜਦੋਂ ਭਰ ਗਿਆ ਉਹਨੂੰ ਥੋੜ੍ਹਾ ਉੱਪਰ ਰੱਖਣਾ ਵਾ, ਕਿਉਂਕਿ ਉੱਪਰ ਰੱਖਣ ਦਾ ਇਹ ਫਾਇਦਾ ਹੁੰਦਾ ਕਿ ਪੋਲਾ ਹੁੰਦਾ, ਹਵਾ ਹੁੰਦੀ ਵਿੱਚ, ਜਦੋਂ ਆਪਾਂ ਪਾਣੀ ਲਾਵਾਂਗੇ ਬੈਠ ਜਾਏਗਾ। ਇਸ ਕਰਕੇ 2-3 ਇੰਚ ਜਿਹੜਾ ਟੋਆ ਵਾ ਉਹਨੂੰ ਉੱਚਾ ਰੱਖਣਾ, ਉਹ ਤੁਹਾਡਾ ਜਿਹੜਾ ਟੋਆ ਜਦੋਂ ਤੁਸੀਂ ਸਾਰੇ ਪਾਣੀ ਲਾਓਗੇ ਉਹ ਭਰ ਜਾਏਗਾ, ਔਰ ਫਿਰ ਜਿਹੜਾ ਬੂਟੇ ਲਾਉਣ ਦਾ ਕੰਮ ਸ਼ੁਰੂ ਕਰਨਾ। ਇਸ ਦੇ ਨਾਲ ਹੀ ਜਦੋਂ ਆਪਾਂ ਪਾਣੀ ਲਾ ਦਿੱਤਾ ਟੋਆ ਬਹਿ ਗਿਆ, ਫਿਰ ਆਪਾਂ ਫਿਰ ਗੁੱਲੀਆਂ ਦੇ ਨਾਲ ਇੱਕ ਤਰ੍ਹਾਂ ਫਿਰ ਇੱਕ ਟ੍ਰੀ ਪਲਾਂਟਿੰਗ ਜਿਹੜਾ ਪਲਾਂਟਰ ਆਉਂਦਾ ਵਾ ਉਹਦੇ ਵਿੱਚ ਨੋਕਾਂ ਜੀਆਂ ਬਣੀਆਂ ਹੁੰਦੀਆਂ, ਉਹਦੇ ਹਿਸਾਬ ਨਾਲ ਆਪਾਂ ਰੱਸਿਆ ਖਿੱਚ ਕੇ ਬਿਲਕੁਲ ਆਪਾਂ ਬੂਟੇ ਲਾਉਣੇ ਨੇ। ਇਸੇ ਤਰ੍ਹਾਂ ਜਿਹੜੀ ਮੈਂ ਗੱਲ ਕੀਤੀ ਸੀਗੀ, ਕਿਉਂਕਿ ਬਾਗ ਇੱਕ ਬਹੁਤ ਹੀ ਲੰਮੇ ਸਮੇਂ ਦਾ ਪ੍ਰੋਗਰਾਮ, ਇਸ ਵਾਸਤੇ ਜਿਹੜੀ ਵਾੜ ਜਾਂ ਹੋਰ ਰੋਕੂ ਵਾੜ ਜਿਹੜੀ ਆ ਉਹ ਬਹੁਤ ਹੀ ਜ਼ਰੂਰੀ ਆ, ਕਿਉਂਕਿ ਜੇ ਆਪਾਂ ਨਾ ਲਾਵਾਂਗੇ ਤਾਂ ਜਿਹੜੇ ਬੂਟੇ ਆਪਣੀ ਮਿਹਨਤ ਕੀਤੀ ਆ ਉਹ 2-3 ਸਾਲ ਦੇ, ਕਈ ਵਾਰ ਹਨੇਰੀ ਬਹੁਤ ਤੇਜ਼ ਆਉਂਦੀ ਹੈ ਤੁਸੀਂ ਵੇਖਣ, ਔਰ ਫਲ ਵੀ ਇਸੇ ਸਮੇਂ ਲੱਗਦਾ। ਜਿੰਨੇ ਵੀ ਆਪਣੇ ਪੰਜਾਬ ਦੇ ਵਿੱਚ ਆ, ਅੰਬ ਲੈ ਲਓ, ਚੀਕੂ ਲੈ ਲਓ, ਕੋਈ ਵੀ ਪੱਤਝੜ ਦੇ ਬੂਟੇ ਲੈ ਲਓ, ਉਹਨਾਂ ਸਾਰਿਆਂ ਨੂੰ ਜਿਹੜਾ ਫਲ ਆ ਉਹ ਫਰਵਰੀ ਮਾਰਚ ਲੱਗਦਾ ਔਰ ਅਪ੍ਰੈਲ ਮਈ ਜੂਨ ਜੁਲਾਈ ਤੱਕ ਪੱਕਦਾ, ਔਰ ਹਨੇਰੀਆਂ ਵੀ ਉਦੋਂ ਹੀ ਆਉਂਦੀਆਂ ਨੇ। ਇਸ ਕਰਕੇ ਹਵਾ ਰੋਕੂ ਵਾੜ ਜਿਹੜੀ ਲਾਉਣੀ ਆ ਉਹ ਬਹੁਤ ਜ਼ਰੂਰੀ ਹੈ, ਘੱਟੋ ਘੱਟ ਸਾਰੇ ਪਾਸੇ 'ਤੇ ਨਹੀਂ, 2 ਹਿੱਸਿਆਂ 'ਚ ਜ਼ਰੂਰ ਲਾਓ, ਇੱਕ ਪੱਛਮ ਵਾਲੇ ਹਿੱਸੇ ਵਿੱਚ ਅਤੇ ਇੱਕ ਜਿਹੜਾ ਵਾ ਪਹਾੜ ਦੀ ਬਾਈ ਜਿਹਨੂੰ ਆਪਾਂ ਉੱਤਰ ਵਾਲਾ ਹਿੱਸਾ ਨਾ ਵਾ, ਉਹਦੇ ਬੰਨੇ ਜ਼ਰੂਰ ਆਪਾਂ ਵਾੜ ਲਾਉਣੀ। ਉਹ ਕਿਹੜੀ ਲਾਉਣੀ ਆ? ਉਹਦੇ ਵਿੱਚ ਤੁਸੀਂ ਜਾਮ ਨੂੰ ਲਾ ਸਕਦੇ ਜੀ, ਦੇਸੀ ਅੰਬ ਲਾ ਸਕਦੇ ਜੀ, ਫਿਰ ਅਰਜਨ ਦੇ ਬੂਟੇ ਲਾ ਸਕਦੇ ਜੀ, ਸ਼ਹਿਤੂਤ ਲਾ ਸਕਦੇ ਜੀ, ਪਾਪੂਰਲ ਲਾ ਸਕਦੇ, ਔਰ ਉਹਦੇ ਵਿੱਚ ਅੱਜ ਕੱਲ੍ਹ ਜੇ ਫੈਂਸਿੰਗ ਪੰਜਾਬ ਸਰਕਾਰ ਦੀ ਜਿਹੜੀ ਸਬਸਿਡੀ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਜੇ ਫੈਂਸਿੰਗ ਦੀ ਹੈਗੀ ਉਹ ਆਪਾਂ ਫੈਂਸੀ ਕੰਡੇ ਵਾਲੀ ਤਾਰ ਲਾ ਕੇ ਫਿਰ ਉਹਦੇ ਵਿੱਚ ਬਿਲਕੁਲ ਉਹਨੂੰ ਬੰਦ ਕਰਨਾ, ਫਿਰ ਬੋਗਨ ਵੀ ਲਿਆ ਹੈਗਾ ਵਾ, ਕਰੌਂਦਾ ਹੈਗਾ ਵਾ, ਜੱਟੀ ਖੱਟੀ ਹੈਗੀ ਹੈ, ਪਰ ਜੱਟੀ ਖੱਟੀ ਆਪਾਂ ਉੱਥੇ ਨਹੀਂ ਲਾਉਣੀ ਜਿੱਥੇ ਆਪਣਾ ਬਾਗ ਜਿਹੜਾ ਵਾ ਕਿੰਨੂ ਦਾ ਵਾ ਜਾਂ ਨਿੰਬੂ ਜਾਤੀ ਦਾ ਬਾਗ ਲਾਇਆ, ਉੱਥੇ ਆਪਾਂ ਜੱਟੀ ਖੱਟੀ ਨਹੀਂ ਲਾਉਣੀ, ਉੱਥੇ ਆਪਾਂ ਹੋਰ ਕੋਈ ਜਿਹੜਾ ਵਾ ਬੋਗਨ ਵੀ ਲਿਆ ਜਾਂ ਹੋਰ ਵੀ ਕੰਡੇਦਾਰ, ਕਿਉਂਕਿ ਅੱਜ ਕੱਲ੍ਹ ਚੋਰੀ ਦੀ ਜਿਹੜੀ ਸਮੱਸਿਆ ਬਹੁਤ ਆ, ਇਸ ਕਰਕੇ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਵਾ। ਇਸ ਤੋਂ ਅੱਗੇ ਹੈਗਾ ਵਾ ਵੀ ਆਪਸ ਕਿਵੇਂ ਰੱਖਣਾ ਜਾਣਾ, ਫਾਸਲਾ ਬੜਾ ਜ਼ਰੂਰੀ ਆ, ਫਾਸਲਾ ਕਿੰਨਾ ਰੱਖਣਾ ਵਾ ਮੈਂ ਅੱਗੇ ਵੀ ਦੱਸ ਚੁੱਕਾ ਵਾਂ, ਅੰਬ ਅਤੇ ਚੀਕੋ ਵਿੱਚ 30x30, ਉਹਦੇ ਵਿੱਚ 49 ਬੂਟੇ ਲੱਗਦੇ ਨੇ, ਕਾਫੀ ਫਾਸਲਾ ਵਾ, ਉਹਦੇ ਵਿੱਚ ਆਪਾਂ ਫਿਲਰ ਬੂਟੇ ਵੀ ਲਾ ਸਕਦੇ ਜਿਵੇਂ ਪੂਰਕ ਬੂਟੇ ਹੈਗੇ ਉਹ ਕਹਿ ਚੁੱਕਾ ਵਾਂ। ਫਿਰ ਇਸੇ ਤਰ੍ਹਾਂ ਜਿਹੜਾ ਅਮਰੂਦ ਆ ਉਹ ਆਪਾਂ 20x22 ਫੁੱਟ ਦੇ ਵੀ ਲਾ ਸਕਦੇ ਹਾਂ, ਫਿਰ ਉਹ ਵਿੱਚ 20x17 'ਤੇ ਵੀ ਲਾ ਸਕਦੇ ਹਾਂ, ਜੇ 20x20 'ਤੇ ਲਾਉਂਦੇ ਹਾਂ ਫਿਰ ਆਪਣੇ ਇਕੱਲੇ 90 ਬੂਟੇ ਲੱਗਦੇ ਆ, ਜੇ ਇੱਕ 20x17 'ਤੇ ਲਾਉਂਦੇ ਹਾਂ ਫਿਰ 172 ਬੂਟੇ ਲੱਗਦੇ ਆ। ਇਸੇ ਤਰ੍ਹਾਂ ਕਿੰਨੂ ਜਾਤੀ ਦੇ ਵਿੱਚ, ਕਿਉਂਕਿ ਕਿੰਨੂ ਸਾਡਾ ਜਿਹੜਾ ਪ੍ਰਮੁੱਖ ਪੰਜਾਬ ਦਾ ਫਲ ਆ, ਕਿਉਂਕਿ ਸਾਡੇ ਮਾਲਵੇ ਏਰੀਏ ਵਿੱਚ ਜਿੱਥੇ ਖੁਸ਼ਕ ਇਲਾਕਾ ਵਾ ਉੱਥੇ ਇਹ ਸਾਰਾ ਜਿਹੜਾ ਵਾ ਕਿੰਨੂ ਲੱਗਦਾ, ਕਿਉਂਕਿ ਕਿੰਨੂ

ਦੇ ਵਿੱਚ ਜਿਹੜੀ ਆ ਹੁਣ ਆਪਾਂ ਬੁਕਿੰਗ ਕਰਾ ਲਈਏ ਚੰਗੀ ਨਰਸਰੀ ਤੋਂ, ਔਰ ਉੱਥੋਂ ਜਿਹੜੇ ਵਾਇਰਸ ਫਰੀ ਬੂਟੇ ਆਪਾਂ ਲਈਏ, ਕਿਉਂਕਿ ਸਾਡੇ ਕੋਲ ਪੰਜਾਬ ਕਿੰਨੋ ਨੰਬਰ 1 ਵੀ ਹੈਗਾ ਵਾ, ਔਰ ਕਿੰਨੋ ਦੀਆਂ ਦੂਸਰੀਆਂ ਵਰਾਇਟੀਆਂ, ਉਹ ਸਾਰੀਆਂ ਆਪਾਂ ਬਿਲਕੁਲ ਪਹਿਲਾਂ ਵਿਉਂਤਬੰਦੀ ਕਰਨੀ ਆ ਆਪਣੇ ਹੋਰਟੀਕਲਚਰ ਡਿਵੈਲਪਮੈਂਟ ਅਫਸਰ ਨਾਲ, ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਨਾਲ ਸਲਾਹ ਕਰਕੇ, ਕਿਉਂਕਿ ਇਹ ਬਹੁਤ ਹੀ ਜ਼ਰੂਰੀ ਨੁਕਤਾ ਵਾ। ਕਿਉਂਕਿ ਇਹ ਕਈ ਵਾਰ ਫਾਰਮਰ ਚਾਹ ਚਾਹ ਦੇ ਵਿੱਚ ਬਾਗ 'ਤੇ ਲਾ ਲੈਂਦਾ, ਮੁੜ ਕੇ ਉਹਦੀ ਕੇਅਰ ਨਹੀਂ ਕਰਦਾ, ਉਹਨੂੰ ਪਾਣੀ ਜਾਂ ਉਹਦੇ ਕੀੜੇ ਮਕੌੜਿਆਂ ਦੀ ਦੇਖਭਾਲ ਨਹੀਂ ਕਰਦਾ, ਅਤੇ ਉਹ ਕੀ ਆ ਬੂਟੇ ਮੁੜ ਕੇ ਪੁੱਟ ਦਿੰਦਾ ਔਰ ਰਵਾਇਤੀ ਖੇਤੀ ਵੱਲ ਫਿਰ ਆ ਜਾਂਦਾ। ਕਿਉਂਕਿ ਇਹ ਜਿਹੜੀ ਫਸਲਾਂ ਵਾ, ਜਿਹੜਾ ਆਪਾਂ ਫਲਸਰੀ ਵਿਭਿੰਨਤਾ ਕਹਿੰਦੇ ਹਾਂ, ਇਹਦੇ ਵਿੱਚ ਇਹਦਾ ਜਿਹੜਾ ਬਾਗਬਾਨੀ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਵੇਲੇ ਪੰਜਾਬ ਦੇ ਵਿੱਚ 1,05,000 ਹੈਕਟੇਅਰ ਦੇ ਵਿੱਚ ਏਰੀਆ ਜਿਹੜਾ ਵਾ ਉਹ ਬਾਗਬਾਨੀ ਥੱਲੇ ਆ, ਉਹਦੇ ਵਿੱਚੋਂ ਪ੍ਰਮੁੱਖ ਤੌਰ 'ਤੇ ਜਿਹੜਾ ਵਾ ਸਾਡੇ ਕੋਲ ਕਿੰਨੋ ਔਰ ਨਿੰਬੂ ਜਾਤੀ ਥੱਲੇ ਆ, ਉਸ ਤੋਂ ਬਾਅਦ ਨਾਸ਼ਪਾਤੀ ਆ ਜਾਂਦੀ, ਅਮਰੂਦ ਆ ਜਾਂਦਾ ਵਾ, ਇਸੇ ਤਰ੍ਹਾਂ ਸਾਰੇ ਜਿਹੜੇ ਆ, ਜਿਸ ਤਰ੍ਹਾਂ ਸਾਡਾ ਨੀਮ ਪਹਾੜੀ ਏਰੀਆ ਵਾ ਉਹਦੇ ਵਿੱਚ ਇਸ ਵੇਲੇ ਜਿਹੜੀ ਲੀਚੀ ਆ ਉਹ ਬਹੁਤ ਹੀ ਕਾਮਯਾਬ ਤਰੀਕੇ ਨਾਲ ਉਗਾਈ ਜਾ ਸਕਦੀ ਹੈ, ਕਿਉਂਕਿ ਲੀਚੀ ਇਸ ਵੇਲੇ ਸਭ ਤੋਂ ਮਹਿੰਗਾ ਜਿਹੜਾ ਫਰੂਟ ਉਹ ਵਿਕ ਰਿਹਾ ਵਾ। ਇਸ ਦੇ ਨਾਲ ਹੀ ਸਦਾਧਾਰ ਫਲਦਾਰ ਬੂਟਿਆਂ ਦੇ ਵਿੱਚ ਜਿਵੇਂ ਆਪਾਂ ਬੂਟੇ ਦੀ ਗੱਲ ਕਰ ਲਈ ਵੀ ਆਪਾਂ ਬੂਟੇ ਬੁੱਕ ਕਰਾ ਲਏ ਆ, ਆਪਾਂ ਜਦੋਂ ਨਰਸਰੀ ਦੇ ਵਿੱਚ ਜਾਣਾ ਵਾ ਉਹ ਬੂਟੇ ਬਿਲਕੁਲ ਨਰੋਏ ਹੋਣੇ ਚਾਹੀਦੇ ਆ, ਉਹਨਾਂ ਦੀ ਜਿਹੜੀ ਗ੍ਰਾਫਟਿੰਗ ਬੱਡ ਆ ਉਹ ਬਿਲਕੁਲ ਸਮੂਥ ਹੋਣੀ ਚਾਹੀਦੀ ਆ। ਫਿਰ ਉਹਦੇ ਵਿੱਚ ਕੋਈ ਕੀੜਾ ਮਕੌੜਾ ਚਲੋ ਥੋੜ੍ਹਾ ਬਹੁਤ ਤਾਂ ਹੋਵੇ, ਜ਼ਿਆਦਾ ਨਹੀਂ ਕੀੜੇ ਮਕੌੜਾ ਲੱਗਾ ਹੋਣਾ ਚਾਹੀਦਾ, ਕੋਈ ਬਿਮਾਰੀ ਨਹੀਂ ਹੋਣੀ ਚਾਹੀਦੀ, ਕਿਉਂਕਿ ਜਿਹੜਾ ਕਿੰਨੋ ਜਾਤੀ ਆ ਜਾਂ ਨਿੰਬੂ ਜਾਤੀ ਇਹਦੇ ਵਿੱਚ ਇੱਕ ਰਾਂ ਵਾਇਰਸ ਆ ਜਾਏ, ਮੁੜ ਕੇ ਉਹ ਜਿਹੜੀ ਵਾਇਰਸ ਜਾਣਦਾ ਫਿਰ ਨਾਂ ਨਹੀਂ ਲੈਂਦੀ, ਉਹਦੇ ਵਿੱਚ ਕਿੰਨੋ ਜਾਤੀ 'ਚ ਬਹੁਤ ਖਿਆਲ ਰੱਖਣ ਦੀ ਲੋੜ ਪੈਂਦੀ ਆ। ਇਹਦੇ ਵਿੱਚ ਆਪਾਂ ਜਿਹੜੀ ਰਜਿਸਟਰਡ ਨਰਸਰੀ ਆ ਉਹ ਕੋਲ ਬੂਟੇ ਲੈਣੇ ਔਰ ਬਿੱਲ ਲੈਣਾ ਵਾ। ਜੇ ਆਪਾਂ ਨੈਸ਼ਨਲ ਹੋਰਟੀਕਲਚਰ ਮਿਸ਼ਨ ਦੇ ਥੱਲੇ ਬੂਟੇ ਲਵਾ ਰਹੇ ਹਾਂ, ਕਿਉਂਕਿ ਉਹਦੇ ਵਿੱਚ ਬਿੱਲ ਬਹੁਤ ਜ਼ਰੂਰੀ ਹੈ, ਰਜਿਸਟਰਡ ਨਰਸਰੀ ਹੋਣੀ ਚਾਹੀਦੀ ਹੈ ਇਹਦੇ ਵਿੱਚ। ਇਸ ਦੇ ਨਾਲ ਹੀ ਆਪਾਂ ਜਦੋਂ ਇਹਨਾਂ ਦੀ, ਕਿਉਂਕਿ ਇਹ ਗਾਚੀ ਨਾਲ ਬੂਟੇ ਲਾਏ ਜਾਂਦੇ ਆ, ਕਿ ਅੰਬ ਦੀ ਵਿੱਚ ਟੈਪ ਰੂ ਸਿਸਟਮ ਹੁੰਦਾ ਵਾ, ਮਾੜੀ ਜਿਹੀ ਵੀ ਗਾਚੀ ਹਿੱਲ ਗਈ ਤਾਂ ਬੂਟਾ ਮਰ ਜਾਂਦਾ, ਇਸ ਕਰਕੇ ਅਮਰੂਦ ਤਾਂ ਕਿੰਨੋ ਹਜੇ ਸਹਿ ਲੈਂਦਾ ਵਾ ਪਰ ਚੀਕੂ ਇਹ ਬਿਲਕੁਲ ਨਹੀਂ ਸਹਿੰਦਾ, ਇਸ ਕਰਕੇ ਗਾਚੀ ਬੜੀ ਧਿਆਨ ਨਾਲ ਖੜਨੀ ਆ। ਜੇ ਤੁਸੀਂ ਕੋਈ ਦੂਰ ਨੇੜਿਓਂ ਆਏ ਜੇ ਉਹਦੇ ਵਿੱਚ ਟਰਾਲੀ ਦੀ ਹਵਾ ਘੱਟ ਕਰ ਲਓ ਜਾਂ ਕੋਈ ਵਹੀਕਲ ਲੈ ਕੇ ਆ ਜੇ, ਬਹੁਤ ਸਹਿਜੇ ਤਰੀਕੇ ਨਾਲ ਲੈ ਕੇ ਜਾਣੇ ਨੇ ਔਰ ਇਹਨਾਂ ਨੂੰ ਬਹੁਤ ਹੀ ਧਿਆਨ ਦੇ ਨਾਲ ਲਾਉਣਾ ਵਾ ਔਰ ਇਹ ਢੋਆ ਢਵਾਈ ਦਾ ਬਹੁਤ ਹੀ ਧਿਆਨ ਰੱਖਣਾ ਵਾ। ਔਰ ਇਹਨਾਂ ਆਪਾਂ ਨੂੰ ਬੂਟੇ ਜਿਹੜੇ ਇੱਕੋ ਜਿਹੇ ਹੋਣੇ ਚਾਹੀਦੇ, ਕੋਈ ਵੱਡਾ ਛੋਟਾ ਚਲੋ ਥੋੜ੍ਹੇ ਬਹੁਤ ਤਾਂ ਹੋਣ, 10-15%, ਪਰ ਜ਼ਿਆਦਾ ਨਹੀਂ, ਜਿਹੜੇ ਦਰਮਿਆਨੇ ਕੱਦ ਦੇ ਬੂਟੇ ਆਪਾਂ ਨੂੰ ਲੈ ਕੇ ਲਾਉਣੇ ਚਾਹੀਦੇ ਆ। ਔਰ ਅੱਗੇ ਮੈਂ ਕਿਹਾ ਸੀਗਾ ਵੀ ਸਿਉਂਕ ਦਾ ਇੱਕ ਜੈਵਿਕ ਤਰੀਕਾ ਵੀ ਹੈਗਾ ਸਾਡੇ ਕੋਲ, ਉਹ ਅਪ੍ਰੈਲ ਅਤੇ ਸਤੰਬਰ ਦੇ ਵਿੱਚ ਆਪਾਂ ਵਰਤ ਸਕਦੇ ਹਾਂ। ਉਹਦੇ ਵਿੱਚ ਜਿਹੜੇ ਘੜੇ ਆਪਾਂ ਪਾਣੀ ਪੀਣ ਵਾਲੇ ਹੁੰਦੇ ਆ ਉਹ ਲੈ ਲੈਣੇ, ਉਹਦੇ 24-25 ਛੇਕ ਕਰ ਲੈ ਲੈਣੇ ਆ, ਉਹਦੇ 'ਚ 1-2 ਕਿਲੋ ਜਿਹੜੀਆਂ ਆਪਾਂ ਨੂੰ ਅੱਜ ਕੱਲ੍ਹ ਆਮ ਜਿਹੜੀ ਹੁਣ ਮੱਕੀ ਦੀ ਵਾਢੀ ਹੋ ਰਹੀ ਹੈ ਉਹਦੇ 'ਚ ਤੁਹਾਨੂੰ ਤੁੱਕੇ ਮਿਲ ਜਾਣਗੇ, ਉਹ ਜਿਹੜਾ ਕਿਉਂਕਿ ਉਹਦੇ ਸੈਲੂਲੋਜ ਹੁੰਦਾ ਉਹ ਆਪਾਂ ਪਾ ਕੇ ਅਤੇ ਜਿਹੜਾ ਜ਼ਮੀਨ 'ਚ 24 ਥਾਵਾਂ 'ਤੇ ਜਾਂ ਦੱਬ ਦੇਣੇ, ਉਹਦੇ ਵਿੱਚ ਮਹੀਨੇ ਬਾਅਦ ਜਦੋਂ ਆਪਾਂ ਉਹਨਾਂ ਨੂੰ ਕੱਢਾਂਗੇ ਉਹ ਸਿਉਂਕ ਸਾਰੀ ਉੱਥੇ ਇਕੱਠੀ ਹੋ ਜਾਏਗੀ, ਆਪਾਂ ਨੂੰ ਡੀਜ਼ਲ ਜਾਂ ਪੈਟਰੋਲ ਕੋਈ ਵੀ ਚੀਜ਼ ਲੈ ਕੇ, ਪੈਟਰੋਲ ਤਾਂ ਮੈਂ ਕਹਿੰਦਾ ਡੀਜ਼ਲ ਜਾਂ ਮਿੱਟੀ ਦਾ ਤੇਲ ਨਾਲ ਪਾ ਕੇ ਆਪਾਂ ਉਹਨਾਂ ਨੂੰ ਮਾਰ ਸਕਦੇ। ਇਹ ਆਪਾਂ ਤਰੀਕਾ ਜਿਹੜਾ ਵਾ ਅਪ੍ਰੈਲ ਅਤੇ ਸਤੰਬਰ ਦੇ ਵਿੱਚ ਜ਼ਰੂਰ ਕਰਨਾ ਚਾਹੀਦਾ, ਕਿਉਂਕਿ ਸਿਉਂਕ ਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਔਰ ਬੂਟੇ ਦੀਆਂ ਜੜ੍ਹਾਂ ਖਾ ਜਾਂਦੀ ਹੈ। ਇਸੇ ਤਰ੍ਹਾਂ ਕਿਉਂਕਿ ਆਪਾਂ ਵੱਡੇ ਲੈਵਲ 'ਤੇ ਬਾਗਬਾਨੀ ਦੀ ਵਿਉਂਤਬੰਦੀ ਦੀ ਗੱਲ ਕੀਤੀ, ਹੁਣ ਮੈਂ ਕਹਾਂਗਾ ਕਿ ਆਪਾਂ ਪੌਸ਼ਟਿਕ ਬਗੀਚੀ ਜਿਹਦੇ ਵਿੱਚ ਅਸੀਂ 625 ਸਕੁਅਰ ਮੀਟਰ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਵੀ ਆਪਾਂ ਜਿਹੜੇ ਬੂਟੇ ਅੱਜ ਕੱਲ੍ਹ ਜਿਹੜੇ ਸਦਾਬਹਾਰ ਬੂਟੇ ਆਪਾਂ ਜ਼ਰੂਰ ਲਾਈਏ। ਉਹਦੇ ਵਿੱਚ ਜਿਹੜਾ ਵਾ ਉੱਤਰ ਵਾਲੇ ਦਰ ਜਿਹੜੀ ਆ ਸਾਡੇ ਕੋਲ ਅੰਬ ਅਤੇ ਚੀਕੂ, ਆਪਾਂ ਕਿਉਂਕਿ ਜਿਹੜੇ ਪੱਤਝੜ ਵਾਲੇ ਬੂਟੇ ਉਹ ਆਪਾਂ ਦੱਖਣ ਵਾਲੇ ਪਾਸੇ ਲਾਈਏ। ਇਹਦੇ ਨਾਲ ਜਿਹੜੀ ਸਾਡੀ ਆਮ ਘਰੇਲੂ ਬਗੀਚੀ ਉਹਦੇ ਵਿੱਚ ਹੀ ਹੁਣ ਜਿਸ ਤਰ੍ਹਾਂ ਨਿੰਬੂ ਆ, ਅਮਰੂਦ ਆ, ਕਿੰਨੋ ਆ, ਜੇ ਇਹੋ ਜਿਹੇ ਫਲ ਜਿਹੜੇ ਆਪਾਂ 1-2 ਆਪਣੇ ਘਰੇਲੂ ਵਰਤੋਂ ਵਾਸਤੇ ਵੀ ਲੈ ਕੇ ਆਈਏ, ਕਿਉਂਕਿ ਜਿਹੜਾ ਨੈਸ਼ਨਲ ਹੋਰਟੀਕਲਚਰ ਮਿਸ਼ਨ ਆ ਉਹਦੇ ਵਿੱਚ ਆਪਾਂ ਨੂੰ ਜ਼ਰੂਰ ਇਹਨਾਂ ਸਬਸਿਡੀਆਂ ਨਾਲ ਲੈ ਕੇ ਫਾਇਦਾ ਉਠਾਉਣਾ ਚਾਹੀਦਾ। ਉਹਦੇ ਵਿੱਚ ਜੇ ਬਾਗ ਲਾਉਣ ਲਈ 20,000 ਰੁਪਈਆ ਵਾ ਪ੍ਰਤੀ ਏਕੜ, ਇਸੇ ਤਰ੍ਹਾਂ ਡ੍ਰਿਪ ਇਰੀਗੇਸ਼ਨ, ਕਿਉਂਕਿ ਪਾਣੀ ਸਾਡਾ ਬਹੁਤ ਜ਼ਰੂਰੀ ਅੰਗ ਆ, ਇਹਨੂੰ ਬਚਾਉਣਾ ਵਾ, ਇਹਦੇ ਵਾਸਤੇ 10,000 ਆ। ਫਿਰ ਛੋਟਾ ਟਰੈਕਟਰ ਲੈਣ ਲਈ ਉਹਦੇ ਵਿੱਚ 40-50% ਤੱਕ ਸਬਸਿਡੀ ਆ। ਫਿਰ ਤੁਸੀਂ ਕੋਈ ਪੈਕ ਹਾਊਸ ਬਣਾਉਣਾ ਵਾ, ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸਬਸਿਡੀਆਂ ਵਾ ਉਹ ਨੈਸ਼ਨਲ ਹੋਰਟੀਕਲਚਰ ਮਿਸ਼ਨ ਦੇ ਥਰੂ ਡਿਪਟੀ ਡਾਇਰੈਕਟਰ ਬਾਗਬਾਨੀ ਆਪਣੇ ਜ਼ਿਲ੍ਹੇ ਨਾਲ ਸੰਪਰਕ ਕਰਕੇ ਤੁਸੀਂ ਲੈ ਸਕਦੇ ਜੀ। ਇਹਦੇ ਨਾਲ ਹੀ ਇਸ ਕਿਉਂਕਿ ਨਵੇਂ ਫਰੂਟ ਵੀ ਸਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਯਾਦ ਕੀਤੇ ਨੇ, ਡਰੈਗਨ ਫਰੂਟ ਇੱਕ ਬਹੁਤ ਹੀ ਇੰਪੋਰਟੈਂਟ ਫਰੂਟ, ਆਪਾਂ ਘਰੇਲੂ

0: ਬਗੀਚੀ ਦੇ ਵਿੱਚ ਵੀ ਲਾ ਸਕਦੇ ਹਾਂ। ਆਮ ਪਿੱਲਰ ਲੈ ਕੇ 7 ਕੁ ਫੁੱਟ ਦਾ ਜਿਹੜਾ ਹੁੰਦਾ ਵਾ ਵਾੜ ਲਾਉਣ ਲਈ ਹੁੰਦਾ, ਉਹ ਲੈ ਕੇ ਆਪਾਂ ਉਹਨੂੰ ਗੱਡ ਦੇਣਾ 5 ਫੁੱਟ, ਉੱਤੇ 2 ਕੁ ਫੁੱਟ ਦਾ ਜਿਹੜਾ ਚੱਕਰ ਲਾ ਕੇ ਇਹਦੇ ਚਾਰੇ ਬੰਨੇ ਜਿਹੜੇ ਆ ਹੁਣ ਬਰਸਾਤਾਂ ਦੇ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਕਿਸੇ ਰਜਿਸਟਰਡ ਨਰਸਰੀ ਤੋਂ ਰੈੱਡ ਡਰੈਗਨ ਅਤੇ ਵਾਈਟ ਡਰੈਗਨ ਕੋਈ ਵੀ ਇਹਨਾਂ ਦੇ ਬੂਟੇ ਲੈ ਕੇ ਆਪਣੀ ਘਰੇਲੂ ਬਗੀਚੀ ਲਾ ਸਕਦੇ ਅਤੇ ਉਹ ਲਾ ਸਕਦੇ ਜੀ ਤੁਸੀਂ। ਇਸੇ ਤਰ੍ਹਾਂ ਇੱਕ ਲੀਚੀ ਸਾਡੇ ਕੋਲ ਬੜਾ, ਕਿਉਂਕਿ ਉਹਦੇ ਬੜੇ ਪੱਤੇ ਜਿਹੜੇ ਬੜੇ ਸ਼ਾਈਨਿੰਗ ਹੁੰਦੇ ਨੇ, ਉਹ ਵੀ ਆਪਾਂ ਆਪਣੀ ਘਰੇਲੂ ਬਗੀਚੀ ਦੇ ਵਿੱਚ ਲਾ ਸਕਦੇ ਹਾਂ, ਕਿਉਂਕਿ ਆਪਾਂ ਵਾਤਾਵਰਨ ਨੂੰ ਵੀ ਬਚਾਉਣਾ ਵਾ, ਆਪਾਂ ਪਾਣੀ ਨੂੰ ਵੀ ਬਚਾਉਣਾ ਵਾ। ਇੱਕ ਬਾਗਬਾਨੀ ਇਹੋ ਜਿਹਾ ਧੰਦਾ ਵਾ ਜਿਹੜਾ ਸਾਡਾ ਵਾਤਾਵਰਨ ਵੀ ਬਚਾਉਂਦਾ ਵਾ, ਸਾਡੀ ਇਨਕਮ ਵੀ ਵੱਧ ਦਿੰਦਾ ਵਾ ਆਮ ਫਸਲਾਂ ਨੂੰ, ਔਰ ਸਾਨੂੰ ਰੋਜ਼ਗਾਰ ਵੀ ਵੱਧ ਦਿੰਦਾ। ਇਸ ਵੱਲ ਆਪਾਂ ਨੂੰ ਸਾਰੇ ਫਾਰਮਰ ਨੂੰ ਜਿਹਨਾਂ ਕੋਲ ਜ਼ਿਆਦਾ ਜ਼ਮੀਨਾਂ ਨੇ, 5 ਏਕੜ ਤੋਂ ਘੱਟ ਘੱਟ ਆਪਾਂ ਬਾਗ ਲਾਈਏ ਔਰ ਆਪਣੇ ਵਾਤਾਵਰਨ ਨੂੰ, ਆਪਣੇ ਪੰਜਾਬ ਨੂੰ, ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਹਰ ਮੋੜ 'ਤੇ ਫਰੂਟ ਦੀ ਰੇਹੜੀ ਲੱਗੀ ਹੋਈ ਆ, ਉਹ ਫਰੂਟ ਖਾਂਦੇ ਹਾਂ ਅਤੇ ਆਉਂਦਾ ਵਾ ਨਾ, ਇਸ ਕਰਕੇ ਫਰੂਟ ਦੀ ਕੰਜਮਪਸ਼ਨ ਬਹੁਤ ਆ। ਆਪਾਂ ਬਾਗਬਾਨੀ ਦੇ ਧੰਦੇ ਵੱਲ ਲਾਈਏ, ਭਾਵੇਂ ਅੰਬ ਲਾਈਏ, ਲੀਚੀ ਆਈਏ, ਅਮਰੂਦ ਲਾਈਏ, ਕਿੰਨੂ ਲਾਈਏ, ਘੱਟੋ ਘੱਟ ਆਪਣੇ ਘਰੇਲੂ ਪੱਧਰ 'ਤੇ ਜੇ ਨਹੀਂ ਲਾ ਸਕਦੇ ਆਪਣਾ ਘਰੇਲੂ ਬਗੀਚੇ ਦੇ ਵਿੱਚ ਜ਼ਰੂਰ 2-4 ਬੂਟੇ ਲਾ ਕੇ ਆਪਣੀ ਜਿਹੜੀ ਘਰ ਦੀ ਆਪਾਂ ਨੂੰ ਪਤਾ ਹੋਊ ਕਿਹੜੀ ਸਪਰੇਅ ਕੀਤੀ ਕਿਹੜੀ ਨਹੀਂ ਕੀਤੀ, ਉਸ ਦੇ ਵਿੱਚ ਆਪਾਂ ਆਪਣਾ ਯੋਗਦਾਨ ਪਾ ਕੇ ਆਪਣੀ ਜਿਹੜੀ ਨਿਊਟ੍ਰੀਸ਼ਨ ਲੈਵਲ ਹੈ ਆਪਣਾ ਜਿਹੜੀ ਜ਼ਰੂਰੀ ਤੱਤ ਆ ਉਹ ਆਪਾਂ ਜ਼ਰੂਰ ਕਰੀਏ। ਔਰ ਇਹਦੇ ਨਾਲ ਹੀ ਮੈਂ ਸੰਦੇਸ਼ ਦੇਣਾ, ਕਿਉਂਕਿ ਹੁਣ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ, ਆਪਾਂ ਬਾਗਬਾਨੀ ਛੱਡ ਕੇ ਦੂਸਰੇ ਜਿਹੜੇ ਹੈਗੇ ਆ ਦਰਖਤ ਉਹ ਵੀ ਲਾਈਏ, ਜਿਸ ਤਰ੍ਹਾਂ ਟਾਹਲੀ ਆ, ਨਿੰਮ ਆ, ਪਿੱਪਲ ਆ, ਬਹੁਤ ਸਾਰੇ ਜੰਗਲਾਤ ਮੈਮੇ ਕੋਲ ਤੁਹਾਡੇ ਕੋਲ ਬੂਟੇ ਮਿਲ ਜਾਂਦੇ, ਉਹ ਆਪਾਂ ਖਾਲੀ ਥਾਵਾਂ ਦੇ ਉੱਤੇ, ਕਿਉਂਕਿ ਜੇ ਬਰਸਾਤ ਸ਼ੁਰੂ ਹੋ ਗਈ ਉਹਦੇ ਨਾਲ ਮਰਨ ਦੀ ਸਮਰੱਥਾ ਜਿਹੜੀ ਆ ਉਹ ਘੱਟ ਜਾਂਦੀ ਆ ਔਰ ਆਪਾਂ ਨੂੰ ਕੇਅਰ ਕਰਨ ਦੀ ਘੱਟ ਲੋੜ ਪੈਂਦੀ ਹੈ। ਇਸ ਕਰਕੇ ਬਾਗਬਾਨੀ ਨਾਲ ਆਪਾਂ ਨੂੰ ਜੰਗਲਾਤ ਵੱਲ ਵੀ ਜ਼ਰੂਰ, ਕਿਉਂਕਿ ਆਪਾਂ ਪੰਜਾਬ ਨੂੰ ਹਰਾ ਭਰਿਆ ਬਣਾਉਣਾ ਵਾ ਔਰ ਦੇਸ਼ ਨੂੰ ਆਪਾਂ ਤਰੱਕੀ ਦੀ ਰਾਹ 'ਤੇ ਲੈ ਕੇ ਜਾਣਾ। ਇਹਨਾਂ ਸ਼ਬਦਾਂ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ।
1: ਹਾਂਜੀ ਰੁਲੀਆ ਰਾਮ ਜੀ,
2: ਦੋ ਕੁ ਬੋਲ ਗਾਉਣ ਦੇ ਲਾਉਂਦੇ ਹਾਂ,
1: ਲਾ ਦਿਓ ਜੀ ਫਿਰ।

0: ਸ਼ਿੰਗਾਰਾ ਸਿੰਘ ਜੀ, ਮੱਛੀ ਪਾਲਣ ਦਾ ਕਿੱਤਾ ਧੰਦਾ ਅੱਜ ਸਾਰੇ ਹੀ ਆਪਾਂ ਜਾਣਦੇ ਹਾਂ ਵੀ ਕਿੱਤੇ ਧੰਦਿਆਂ ਦਾ ਸਮਾਂ ਹੈ
1: ਜੀ
0: ਭਾਈ। ਛੋਟਾ ਮੋਟਾ ਜਿੰਨਾ ਵੀ ਤੁਹਾਡੇ ਵਿੱਤ ਦੇ ਮੁਤਾਬਕ ਤੁਹਾਡੀ ਤਾਕਤ ਲਿਆਕਤ ਪੜ੍ਹਾਈ ਲਿਖਾਈ ਨਾਲ ਮੇਲ ਖਾਂਦਾ
1: ਜੀ
0: ਧੰਦਾ ਹੈ, ਉਹ ਕੰਮ ਕਰਨਾ ਚਾਹੀਦਾ।
1: ਸਹੀ ਗੱਲ ਹੈ,
0: ਪਰ ਕੰਮ ਜਾਣਕਾਰੀ ਨਾਲ, ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕੀਤਾ ਹੈ। ਸੋ ਮੱਛੀ ਪਾਲਣ ਦਾ ਕਿੱਤਾ ਧੰਦਾ ਆਪਾਂ ਇਹਨੂੰ ਜਿੱਦਾਂ ਕਹਿੰਦੇ ਹਾਂ ਕਿ ਵੀ ਇਹ ਇੱਕ ਤਰ੍ਹਾਂ ਨਾਲ ਨਾ ਜਿੱਦਾਂ ਤੁਹਾਡੀ ਕੋਈ ਖੱਜਲ ਖੁਆਰੀ ਇਹ 'ਚ ਹੈ ਨਹੀਂ
1: ਜੀ।
0: ਤੁਸੀਂ ਤਲਾਅ ਦੇ ਵਿੱਚ ਮੱਛੀ ਪਾਈ, ਤੁਹਾਨੂੰ ਮੰਡੀ 'ਚ ਵੀ ਲੈ ਕੇ ਜਾਣ ਦੀ ਲੋੜ ਨਹੀਂ, ਤਲਾਅ ਦੇ ਵਿੱਚ ਉਹ ਆਪੇ ਜਿਹੜਾ ਹੈ ਵਪਾਰੀ ਨੇ ਲੈ ਜਾਣਾ ਹੈ।
1: ਸਹੀ ਗੱਲ ਹੈ,
0: ਪਰ ਕੰਮ ਸੌਖਾ ਕੋਈ ਵੀ ਨਹੀਂ ਹੁੰਦਾ ਸਿੰਗਾਰਾ ਸਿੰਘ ਜੀ।
1: ਦੇਖੋ ਜੀ, ਕੰਮ ਔਖਾ ਉਦੋਂ ਆ ਜਦੋਂ ਸਾਨੂੰ ਜਾਣਕਾਰੀ ਨਹੀਂ ਆ,
0: ਹਾਂ
1: ਸੌਖਾ ਉਦੋਂ ਆ ਜਦੋਂ ਅਸੀਂ ਪੂਰੀ ਜਾਣਕਾਰੀ ਰੱਖਦੇ।
0: ਸੋ ਮੱਛੀ ਪਾਲਣ ਦੇ ਕਿੱਤੇ ਧੰਦੇ ਦੇ ਬਾਬਤ ਘਣਾ ਮੱਛੀ ਪਾਲਣ ਹੈ ਜਿਹੜਾ ਡਾਕਟਰ ਸਰਬਜੀਤ ਕੌਰ ਹੋਣਾ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ
1: ਜੀ,
0: ਆਪਾਂ ਸਾਂਝੀਆਂ ਕਰਦੇ ਹਾਂ।
1: ਬਿਲਕੁਲ ਜੀ,
2: ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਸਰਬਜੀਤ ਕੌਰ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ ਵਿਖੇ ਬਤੌਰ ਸਹਾਇਕ ਪ੍ਰੋਫੈਸਰ ਆਪਣੀਆਂ ਸੇਵਾਵਾਂ ਨਿਭਾ ਰਹੀ ਹਾਂ। ਅਤੇ ਅੱਜ ਮੈਂ ਤੁਹਾਡੇ ਨਾਲ ਘਣਾ ਮੱਛੀ ਪਾਲਣ ਵਿਸ਼ੇ, ਜਾਣੀ ਕਿ ਇੰਟੈਂਸਿਵ ਫਿਸ਼ ਫਾਰਮਿੰਗ ਦੇ ਬਾਰੇ ਗੱਲ ਕਰਾਂਗੀ। ਇੰਟੈਂਸਿਵ ਫਿਸ਼ ਫਾਰਮਿੰਗ ਬਾਰੇ ਗੱਲ ਕਰਨ ਤੋਂ ਪਹਿਲਾਂ, ਅਗਰ ਅਸੀਂ ਪੰਜਾਬ ਵਿੱਚ ਜਿਹੜਾ ਸਾਡਾ ਰਵਾਇਤੀ ਮੱਛੀ ਪਾਲਣ ਹੈ ਉਹਦੇ 'ਤੇ ਝਾਤ ਮਾਰੀਏ, ਤਾਂ ਸਾਨੂੰ ਪਤਾ ਲੱਗਦਾ ਵੀ ਅਰਲੀ 90s ਦੇ ਵਿੱਚ ਮੱਛੀ ਪਾਲਣ ਦਾ ਕੋਈ ਖਾਸ ਬੋਲਬਾਲਾ ਨਹੀਂ ਸੀ। ਫਿਰ ਲੇਟ 90s ਦੇ ਵਿੱਚ, ਜਾਂ ਅਸੀਂ ਗੱਲ ਕਹਿ ਲਈਏ ਵੀ 2 ਦਹਾਕਿਆਂ ਪਹਿਲਾਂ, ਜਿਹੜਾ ਮੱਛੀ ਪਾਲਣ ਦਾ ਕਿੱਤਾ ਹੈ ਉਹ ਉੱਭਰ ਕੇ ਸਾਹਮਣੇ ਆਉਣ ਲੱਗਾ। ਫਿਰ ਦੇਖਦੇ ਹੀ ਦੇਖਦੇ ਜਿਵੇਂ ਜਿਵੇਂ ਜਿਹੜੀ ਤਕਨੀਕੀ ਐਡਵਾਂਸਮੈਂਟ ਹੁੰਦੀ ਗਈ, ਸਾਡੇ ਕਿਸਾਨ ਵੀਰ ਜਾਗਰੂਕ ਹੁੰਦੇ ਗਏ, ਤਾਂ ਮੱਛੀ ਪਾਲਣ ਦਾ ਕਿੱਤਾ ਜਿਹੜਾ ਉਹ ਨਿਖਰ ਕੇ

ਕੱਲ੍ਹ ਅੱਜ ਜਿਵੇਂ ਹੁਣ ਸਾਹਮਣੇ ਆ ਗਿਆ। ਜੇ ਰਵਾਇਤੀ ਮੱਛੀ ਪਾਲਣ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੀਆਂ 6 ਮੱਛੀਆਂ ਨੇ ਜਿਹੜੀਆਂ ਪੰਜਾਬ ਵਿੱਚ ਐਕੁਆਕਲਚਰ ਦੀ ਰੀੜ੍ਹ ਦੀ ਹੱਡੀ ਨੇ, ਜਿਨ੍ਹਾਂ ਦੇ ਵਿੱਚੋਂ 3 ਸਾਡੀਆਂ ਦੇਸੀ ਮੱਛੀਆਂ ਨੇ, ਕਤਲਾ, ਰੋਹੂ ਅਤੇ ਮਿਰਾਕ, ਅਤੇ 3 ਵਿਦੇਸ਼ੀ ਮੱਛੀਆਂ ਨੇ, ਸਿਲਵਰ, ਗਰਾਸ ਅਤੇ ਕੋਮਨ। ਕੋਮਨ ਜਿਹਨੂੰ ਅਸੀਂ ਗੋਲਡਨ ਫਿਸ਼ ਵੀ ਕਹਿੰਦੇ ਹਾਂ। ਅਤੇ ਇਸ ਤੋਂ ਇਲਾਵਾ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਮੱਛੀ ਪਾਲਕ ਨੇ ਉਹਨਾਂ ਨੇ ਪੰਗਾਸ ਪਾਲਣ ਦਾ ਜਿਹੜਾ ਕਿੱਤਾ ਹੈ ਉਹ ਵੀ ਅਪਣਾਇਆ ਹੈ। ਅਤੇ ਇਸ ਤੋਂ ਇਲਾਵਾ ਜੇ ਅਸੀਂ ਪੰਜਾਬ ਦੇ ਜਿਹੜੇ ਦੱਖਣੀ ਪੱਛਮੀ ਜ਼ਿਲ੍ਹੇ ਨੇ ਜਿੱਥੇ ਸੇਮ ਦੀ ਪ੍ਰੋਬਲਮ ਹੈ ਅਤੇ ਉੱਥੇ ਖਾਰੇ ਪਾਣੀ ਦੀ ਸਮੱਸਿਆ ਵੀ ਹੈ, ਤਾਂ ਉੱਥੋਂ ਦੇ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਨੇ ਝੀਂਗੇ ਪਾਲਣ ਨੂੰ ਅਪਣਾਇਆ ਹੈ। ਸੋ ਇਸ ਤਰ੍ਹਾਂ ਰਵਾਇਤੀ ਮੱਛੀ ਪਾਲਣ ਅਤੇ ਝੀਂਗੇ ਨੂੰ ਅਪਣਾ ਕੇ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਨੇ ਚੰਗੀਆਂ ਮੱਲਾਂ ਮਾਰੀਆਂ ਨੇ। ਪਰ ਜਿਵੇਂ ਹੁਣ ਅਸੀਂ ਸਾਰੇ ਸਮਝਦੇ ਹਾਂ, ਸਾਨੂੰ ਸਭ ਨੂੰ ਪਤਾ ਹੈ ਕਿ ਅੱਜ ਜਿਹੜੇ ਹਾਲਾਤ ਨੇ ਉਹਨਾਂ ਦੇ ਵਿੱਚ ਪਾਣੀ ਅਤੇ ਜ਼ਮੀਨਾਂ ਜਿਹੜੀਆਂ ਨੇ ਉਹ ਘਟਦੀਆਂ ਜਾ ਰਹੀਆਂ, ਪਾਣੀ ਡੂੰਘੇ ਹੁੰਦੇ ਜਾ ਰਹੇ ਨੇ ਅਤੇ ਜ਼ਮੀਨਾਂ ਖਰਾਬ ਹੋ ਰਹੀਆਂ ਨੇ, ਤਾਂ ਅਜਿਹੇ ਹਾਲਾਤਾਂ ਦੇ ਵਿੱਚ ਸਮੇਂ ਦੀ ਮੰਗ ਨੂੰ ਸਾਨੂੰ ਮੁੱਖ ਰੱਖਦੇ ਹੋਏ ਕੁਛ ਅਜਿਹੇ ਜਿਹੜੇ ਯੋਗ ਵਿਕਲਪ ਨੇ ਉਹਨਾਂ ਵੱਲ ਵਧਣਾ ਪਏਗਾ, ਜਿਨ੍ਹਾਂ ਦੇ ਵਿੱਚ ਅਸੀਂ ਪਾਣੀ ਅਤੇ ਥੋੜ੍ਹੀ ਜਗ੍ਹਾ ਦੀ ਵਰਤੋਂ ਕਰਕੇ ਹੀ ਜਿਹੜੀ ਅਸੀਂ ਮੁਨਾਫਾ ਜਿਹੜੇ ਕਿਸਾਨ ਵੀਰ ਨੇ ਉਹ ਲੈ ਸਕਣ। ਸੋ ਇਸੇ ਜਿਹੜੇ ਵਿਸ਼ੇ ਨੂੰ ਅੱਜ ਮੱਦੇਨਜ਼ਰ ਰੱਖਦੇ ਹੋਏ ਮੈਂ ਤੁਹਾਡੇ ਨਾਲ ਕਣਾ ਮੱਛੀ ਪਾਲਣ ਵਿਸ਼ੇ 'ਤੇ ਗੱਲ ਕਰਨ ਜਾ ਰਹੀ ਹਾਂ। ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਵੀ ਕਣਾ ਮੱਛੀ ਪਾਲਣ ਹੈ ਕੀ, ਜਿਵੇਂ ਰਵਾਇਤੀ ਮੱਛੀ ਪਾਲਣ ਦੇ ਨਾਲੋਂ ਇਹ ਵੱਖਰਾ ਕਿਵੇਂ ਹੈ। ਕਣਾ ਮੱਛੀ ਪਾਲਣ ਦੇ ਵਿੱਚ ਅਸੀਂ ਘੱਟ ਪਾਣੀ ਅਤੇ ਥੋੜ੍ਹੀ ਜਗ੍ਹਾ ਦੇ ਵਿੱਚ ਅਤੇ ਜ਼ਿਆਦਾ ਸਟਾਕਿੰਗ ਡੈਂਸਿਟੀ ਰੱਖ ਕੇ ਅਤੇ ਕੁਛ ਜਿਹੜੇ ਖਾਸ ਪ੍ਰਬੰਧਨ ਅਭਿਆਸ ਨੇ ਉਹਨਾਂ ਨੂੰ ਅਪਣਾ ਕੇ ਜਦੋਂ ਮੱਛੀ ਪਾਲਣ ਕੀਤਾ ਜਾਂਦਾ ਤਾਂ ਉਹਨੂੰ ਅਸੀਂ ਕਣਾ ਮੱਛੀ ਪਾਲਣ ਕਹਿੰਦੇ ਹਾਂ। ਸੋ ਰਵਾਇਤੀ ਮੱਛੀ ਪਾਲਣ ਦੇ ਵਿੱਚ ਜਿੰਨਾ ਪਾਣੀ ਯੂਜ਼ ਹੁੰਦਾ ਹੈ, ਜਿੰਨੀ ਪਾਣੀ ਦੀ ਮਾਤਰਾ ਵਰਤੀ ਜਾਂਦੀ ਹੈ, ਉਹਦੇ ਨਾਲੋਂ ਕਰੀਬ 10% ਪਾਣੀ ਹੀ ਜਿਹੜਾ ਕਣਾ ਮੱਛੀ ਪਾਲਣ ਲਈ ਵਰਤਿਆ ਜਾਂਦਾ। ਇਹ ਕਣਾ ਮੱਛੀ ਪਾਲਣ ਦੀ ਇੱਕ ਖਾਸੀਅਤ ਹੈ। ਹੁਣ ਜੇ ਅਸੀਂ ਅੱਗੇ ਵਧੀਏ ਗੱਲ ਕਰੀਏ ਵੀ ਕਣਾ ਮੱਛੀ ਪਾਲਣ ਕਰਨ ਦੇ ਲਈ ਸਾਡੇ ਕੋਲ ਕਿਹੜੇ ਕਿਹੜੇ ਯੋਗ ਵਿਕਲਪ ਨੇ ਜਿਹੜੇ ਸਾਡੇ ਕਿਸਾਨ ਵੀਰ ਅਪਣਾ ਸਕਦੇ ਨੇ, ਤਾਂ ਉਹਨਾਂ ਦੇ ਵਿੱਚ ਬਾਇਓਫਲੋਕ ਐਕੁਆਕਲਚਰ ਸਿਸਟਮ, ਉਸ ਤੋਂ ਬਾਅਦ ਦੂਸਰੇ ਨੰਬਰ 'ਤੇ RAS ਰੀਸਰਕੂਲੇਟਰੀ ਐਕੁਆਕਲਚਰ ਸਿਸਟਮ, ਦੈਨ ਤੀਸਰੇ ਨੰਬਰ 'ਤੇ ਐਕੁਆਪੋਨਿਕਸ, ਇਹ ਜਿਹੜੇ ਨੇ ਇੰਟੈਂਸਿਵ ਫਿਸ਼ ਫਾਰਮਿੰਗ ਸਿਸਟਮ ਨੇ ਜਿਹੜੇ ਕਿ ਸਾਡੇ ਕਿਸਾਨ ਵੀਰ ਅਪਣਾ ਸਕਦੇ ਨੇ, ਥੋੜ੍ਹੀ ਜਗ੍ਹਾ 'ਤੇ ਥੋੜ੍ਹੇ ਪਾਣੀ ਦੀ ਵਰਤੋਂ ਕਰਕੇ ਮੁਨਾਫਾ ਜਿਹੜਾ ਲੈ ਸਕਦੇ ਆ। ਇਹ ਜਿਹੜੇ ਤਿੰਨੋਂ ਸਿਸਟਮ ਜਿਨ੍ਹਾਂ ਦੀ ਮੈਂ ਤੁਹਾਡੇ ਨਾਲ ਹੁਣੇ ਗੱਲ ਕੀਤੀ ਹੈ, ਇਹ ਪੂਰੀ ਤਰ੍ਹਾਂ ਇਨਡੋਰ ਅਤੇ ਪੂਰੀ ਤਰ੍ਹਾਂ ਫੀਡ ਬੇਸਡ ਸਿਸਟਮ ਨੇ। ਜਿਵੇਂ ਕਿ ਰਵਾਇਤੀ ਮੱਛੀ ਪਾਲਣ ਦੇ ਵਿੱਚ ਕੁਦਰਤੀ ਖੁਰਾਕ ਦਾ ਕਾਫੀ ਯੋਗਦਾਨ ਹੁੰਦਾ, ਪਰ ਘਣਾ ਮੱਛੀ ਪਾਲਣ ਸਿਸਟਮ ਪੂਰੀ ਤਰ੍ਹਾਂ ਉਪਰੀ ਖੁਰਾਕ 'ਤੇ ਹੀ ਨਿਰਭਰ ਕਰਦੇ ਨੇ। ਹੁਣ ਸਭ ਤੋਂ ਪਹਿਲਾਂ ਜੇ ਅਸੀਂ ਬਾਇਓਫਲੋਕ ਸਿਸਟਮ ਦੀ ਗੱਲ ਕਰੀਏ ਤਾਂ ਇਹ ਇੱਕ ਅਜਿਹਾ ਸਿਸਟਮ ਹੈ ਜਿਹਦੇ ਵਿੱਚ ਤੱਤਾਂ ਦਾ ਪੁਨਰ ਚੱਕਰ ਚੱਲਦਾ ਰਹਿੰਦਾ, ਜਿਹਨੂੰ ਅਸੀਂ ਕਹਿੰਦੇ ਹਾਂ ਤੱਤਾਂ ਦੀ ਰੀਸਾਈਕਲਿੰਗ ਹੁੰਦੀ ਰਹਿੰਦੀ ਆ, ਅਤੇ ਉਹਨੂੰ ਹੀ ਅਸੀਂ ਮੁੜ ਵਰਤੋਂ ਕਰਦੇ ਹਾਂ ਸੂਖਮ ਜੀਵਾਂ ਦੀ ਮਦਦ ਦੇ ਨਾਲ, ਉਹਨੂੰ ਹੀ ਰੀਯੂਜ਼ ਕਰਕੇ ਮੱਛੀ ਦੀ ਖੁਰਾਕ ਵਜੋਂ ਅਸੀਂ ਵਰਤਦੇ ਹਾਂ। ਇਸ ਦੇ ਵਿੱਚ 0 ਵਾਟਰ ਐਕਸਚੇਂਜ ਸਿਸਟਮ ਹੈ, ਇਹਦੇ ਵਿੱਚ ਕੋਈ ਅਸੀਂ ਪਾਣੀ ਦੀ ਅਦਲਾ ਬਦਲੀ ਨਹੀਂ ਕਰਦੇ, ਪਰ ਇਹਦੇ ਵਿੱਚ ਕਾਰਬਨ ਨਾਈਟ੍ਰੋਜਨ ਦੀ ਇੱਕ ਰੇਸ਼ੀਓ ਹੁੰਦੀ ਆ ਜਿਹਦਾ ਪੱਧਰ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਇਸ ਬਾਇਓਫਲੋਕ ਨੂੰ ਬਣਾਉਣ ਦੇ ਲਈ ਇਹ ਕਾਰਬਨ ਨਾਈਟ੍ਰੋਜਨ ਦੀ ਰੇਸ਼ੀਓ ਜਿਹੜੀ ਹੈ ਉਹ ਇੱਕ ਬਹੁਤ ਹੀ ਮਹੱਤਵਪੂਰਨ ਜਿਹੜੀ ਆਪਣੀ ਭੂਮਿਕਾ ਨਿਭਾਉਂਦੀ ਹੈ। ਅਤੇ ਬਾਇਓਫਲੋਕ ਇੱਕ ਬਹੁਤ ਹੀ ਪ੍ਰੋਟੀਨ ਭਰਪੂਰ ਫੀਡ ਹੈ ਜੋ ਕਿ ਮੱਛੀ ਦੀ ਬਚੀ ਖੁਚੀ ਫੀਡ ਅਤੇ ਮੱਛੀ ਦੇ ਵੇਸਟ ਤੋਂ ਸੂਖਮ ਜੀਵ ਦੁਆਰਾ ਸੂਰਜ ਦੀ ਭਰਪੂਰ ਰੋਸ਼ਨੀ ਅਤੇ ਸਟਰੋਂਗ ਏਰੇਸ਼ਨ ਦੀ ਜੋੜ ਦੇ ਨਾਲ ਪੈਦਾ ਹੁੰਦੀ ਹੈ। ਜਿਵੇਂ ਅਸੀਂ ਹੁਣੇ ਗੱਲ ਕੀਤੀ ਕਿ ਇਹ ਇੱਕ ਪ੍ਰੋਟੀਨ ਦਾ ਬਹੁਤ ਅੱਛਾ ਸਰੋਤ ਹੈਗਾ, ਤਾਂ ਇਹਦੇ ਵਿੱਚ ਬਾਇਓਫਲੋਕ, ਸੁੱਕੇ ਬਾਇਓਫਲੋਕ ਦੀ ਜੇ ਅਸੀਂ ਗੱਲ ਕਰੀਏ ਤਾਂ ਉਹਦੇ ਵਿੱਚ 25-50% ਤੱਕ ਪ੍ਰੋਟੀਨ ਦੀ ਮਾਤਰਾ ਹੁੰਦੀ ਹੈ। ਜੇ ਅਸੀਂ ਫੀਡ ਬਣਾਉਂਦੇ ਹਾਂ ਤਾਂ ਉਹਦੇ ਵਿੱਚ ਪ੍ਰੋਟੀਨ ਦਾ ਜਿਹੜਾ ਸਰੋਤ ਹੈ ਉਹ ਅਸੀਂ ਐਡ ਕਰਦੇ ਹਾਂ। ਸੋ ਉਸੇ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੰਭਾਵਨਾ ਹੈ ਕਿ ਬਾਇਓਫਲੋਕ, ਜਿਹੜਾ ਸੁੱਕਾ ਬਾਇਓਫਲੋਕ ਜਿਹਦੀ ਅਸੀਂ ਹੁਣੇ ਗੱਲ ਕੀਤੀ, 25-50% ਜਿਹਦੇ ਵਿੱਚ ਪ੍ਰੋਟੀਨ ਹੈ, ਉਹਨੂੰ ਫੀਡ ਦੇ ਵਿੱਚ ਪ੍ਰੋਟੀਨ ਸਰੋਤ ਦੇ ਲਈ ਫਿਸ਼ ਮੀਲ ਦੀ ਜਗ੍ਹਾ ਜਾਂ ਸੋਇਆਬੀਨ ਦੀ ਜਗ੍ਹਾ ਵਰਤਿਆ ਜਾ ਸਕਦਾ ਹੈ। ਸੋ ਜੇ ਹੁਣ ਅਸੀਂ ਗੱਲ ਕਰੀਏ ਵੀ ਕਿਹੜੀਆਂ ਤਰ੍ਹਾਂ ਦੀਆਂ ਮੱਛੀਆਂ ਨੇ ਉਹ ਬਾਇਓਫਲੋਕ ਸਿਸਟਮ ਦੇ ਵਿੱਚ ਪਾਲੀਆਂ ਜਾ ਸਕਦੀਆਂ ਨੇ, ਸਾਨੂੰ ਇਹੋ ਜਿਹੀਆਂ ਪ੍ਰਜਾਤੀਆਂ ਜਿਹੜੀਆਂ ਮੱਛੀਆਂ ਦੀਆਂ ਉਹ ਸਿਲੈਕਟ ਕਰਨੀਆਂ ਪੈਣਗੀਆਂ ਜਿਹੜੀ ਕਿ ਪਾਣੀ ਦੀ ਹੇਰ ਫੇਰ ਜਿਹਦੇ ਹੋ ਸਕਦੀ ਆ ਤਾਂ ਉਹਨੂੰ ਝੱਲ ਸਕਣ। ਕਿਉਂਕਿ ਜਿਵੇਂ ਅਸੀਂ ਹੁਣੇ ਗੱਲ ਕੀਤੀ, ਇਹ ਇੱਕ 0 ਵਾਟਰ ਐਕਸਚੇਂਜ ਸਿਸਟਮ ਹੈ ਜਿਹਦੇ ਵਿੱਚ ਪਾਣੀ ਦੀ ਅਦਲਾ ਬਦਲੀ ਨਹੀਂ ਹੁੰਦੀ ਹੈ, ਤਾਂ ਉਹਦੇ ਵਿੱਚ ਹੀ ਮੱਛੀ ਰਹਿੰਦੀ ਹੈ, ਉਹੀ ਪਾਣੀ ਹੈ, ਤਾਂ ਉਹਦੇ ਵਿੱਚ ਜਿਹੜੀ ਪਾਣੀ ਦੀ ਜਿਹੜੀ ਗੁਣਵੱਤਾ ਉਹਦੇ ਵਿੱਚ ਹੇਰ ਫੇਰ ਹੋਣ ਦੇ ਚਾਂਸਸ ਹੁੰਦੇ ਨੇ। ਸੋ ਇਸ ਕਰਕੇ ਅਸੀਂ ਪ੍ਰਜਾਤੀਆਂ ਇਹੋ ਜਿਹੀਆਂ ਜਿਹੜੀਆਂ ਸਿਲੈਕਟ ਕਰਨੀਆਂ ਜਿਹੜੀਆਂ ਕਿ ਇਸ ਪਾਣੀ ਦੀ ਹੇਰ ਫੇਰ ਨੂੰ ਸਹਿ ਸਕਣ। ਜਿਵੇਂ ਕਿ ਕੁਝ ਪ੍ਰਜਾਤੀਆਂ ਨੇ ਸਿੰਗੀ

ਵੱਖ ਹੋ ਸਕਦੀਆਂ ਨੇ, ਪਰ ਜਿਹੜੀ ਮੇਨ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਉਹ ਇਹ ਹੈ ਕਿ ਅਸੀਂ ਅਜਿਹੀ ਪ੍ਰਜਾਤੀ ਸਿਲੈਕਟ ਕਰਨੀ ਹੈ ਜਿਹੜੀ ਬਹੁਤ ਜ਼ਿਆਦਾ ਸਟਾਕਿੰਗ ਡੈਂਸਿਟੀ ਨੂੰ ਸਹਿਣ ਕਰ ਸਕਦੀ ਹੈ। ਅਤੇ ਇਸ ਤੋਂ ਇਲਾਵਾ ਤੀਸਰੇ ਨੰਬਰ 'ਤੇ ਜੇਕਰ ਅਸੀਂ ਗੱਲ ਕਰੀਏ ਸਿਸਟਮ ਐਕੁਆਪੋਨਿਕਸ, ਐਕੁਆਪੋਨਿਕਸ ਵੀ ਇੰਟੈਂਸਿਵ ਫਿਸ਼ ਫਾਰਮਿੰਗ ਦਾ ਇੱਕ ਬਹੁਤ ਹੀ ਵਧੀਆ ਵਿਕਲਪ ਹੈਗਾ ਜਿਹੜੇ ਸਾਡੇ ਕਿਸਾਨ ਵੀਰ ਅਪਣਾ ਸਕਦੇ ਨੇ। ਐਕੁਆਪੋਨਿਕਸ ਦਾ ਜਿਹੜਾ ਪ੍ਰਿੰਸੀਪਲ ਹੈਗਾ, ਜਿਹੜਾ ਸਿਧਾਂਤ ਹੈਗਾ, ਉਹ ਇਸ ਸਿਧਾਂਤ 'ਤੇ ਕੰਮ ਕਰਦਾ ਕਿ ਅਸੀਂ ਸੇਮ ਪਾਣੀ ਨੂੰ ਮੱਛੀ ਪਾਲਣ ਅਤੇ ਪੌਦਿਆਂ ਦੇ ਵਾਧੇ ਵਿਕਾਸ ਲਈ ਯੂਜ਼ ਕਰਨਾ। ਕਹਿਣ ਤੋਂ ਭਾਵ ਹੈ ਕਿ ਐਕੁਆਪੋਨਿਕਸ ਮੱਛੀ ਅਤੇ ਪੌਦਿਆਂ ਦੀ ਇਕੱਠੀ ਖੇਤੀ ਦਾ ਸੁਮੇਲ ਹੈ। ਐਕੁਆਪੋਨਿਕਸ ਐਕੁਆਕਲਚਰ ਮਤਲਬ ਕਿ ਮੱਛੀ ਪਾਲਣ, ਹਾਈਡਰੋਪੋਨਿਕਸ ਜਾਣੀ ਕਿ ਪੌਦਿਆਂ ਦੀ ਖੇਤੀ। ਜਿਵੇਂ ਕਿ ਤੁਸੀਂ ਦੇਖਿਆ ਹੋਏਗਾ ਕਈ ਵਾਰੀ ਅਸੀਂ ਨਿਕਲਦੇ ਹਾਂ ਦੇਖਦੇ ਹਾਂ ਪਾਈਪਸ ਵਰਗੇ ਜਿਹੜੇ ਕੁਛ ਸਟਰਕਚਰ ਬਣੇ ਹੁੰਦੇ ਆ ਅਤੇ ਉਹਨਾਂ ਦੇ ਵਿੱਚ ਪੌਦੇ ਉੱਗੇ ਹੁੰਦੇ ਨੇ, ਉਸ ਨੂੰ ਅਸੀਂ ਹਾਈਡਰੋਪੋਨਿਕਸ ਕਹਿੰਦੇ ਹਾਂ। ਜਦੋਂ ਉਸ ਹਾਈਡਰੋਪੋਨਿਕਸ ਨੂੰ ਅਸੀਂ ਐਕੁਆਕਲਚਰ ਦੇ ਨਾਲ ਜੋੜ ਦਿੰਦੇ ਹਾਂ ਤਾਂ ਉਹ ਐਕੁਆਪੋਨਿਕਸ ਬਣ ਜਾਂਦਾ। ਸੋ ਇਹ ਵੀ ਇੱਕ ਬਹੁਤ ਵਧੀਆ ਵਿਕਲਪ ਹੈ ਜਿੱਥੇ ਖਾਸ ਕਰਕੇ ਸ਼ਹਿਰੀ ਇਲਾਕੇ ਜਿੱਥੇ ਕਿ ਪਾਣੀ ਅਤੇ ਜ਼ਮੀਨ ਜਿਹੜੇ ਲਿਮਿਟਡ ਹੋਣ, ਉੱਥੇ ਇਹ ਉਹਨਾਂ ਏਰੀਆਜ਼ ਦੇ ਲਈ ਇਹ ਇੱਕ ਬਹੁਤ ਹੀ ਵਧੀਆ ਜਿਹੜਾ ਹੈ ਵਿਕਲਪ ਹੈਗਾ। ਤਾਂ ਇਹ ਜਿਹੜਾ ਬੇਸਿਕ ਇਹਦੇ ਵਿੱਚ ਸਿਸਟਮ ਕੀ ਹੈ ਕਿ ਐਕੁਆਪੋਨਿਕਸ ਕੰਮ ਕਿਵੇਂ ਕਰਦਾ। ਜਿਵੇਂ ਪੌਦਿਆਂ ਦੇ ਵਾਧੇ ਵਿਕਾਸ ਲਈ ਸਾਨੂੰ ਪਤਾ ਹੈ ਵੀ ਤਿੰਨ ਤੱਤ ਨੇ ਜਿਹੜੇ ਜ਼ਰੂਰੀ ਹੁੰਦੇ ਨੇ, ਨਾਈਟ੍ਰੋਜਨ, ਫੋਸਫੋਰਸ ਅਤੇ ਪੋਟਾਸ਼ੀਅਮ। ਮੱਛੀ ਤਲਾਅ ਦਾ ਜਿਹੜਾ ਪਾਣੀ ਆ ਉਹਦੇ ਵਿੱਚ ਇਹ ਤੱਤ ਜਿਹੜੇ ਨੇ ਉਹ ਪਹਿਲਾਂ ਤੋਂ ਹੀ ਭਰਪੂਰ ਮਾਤਰਾ ਦੇ ਵਿੱਚ ਹੁੰਦੇ ਨੇ। ਜਿਹੜੀ ਫੀਡ ਪਾਉਂਦੇ ਹਾਂ, ਉਪਰੀ ਫੀਡ ਪਾਈ ਜਾਂਦੀ ਆ, ਉਸ ਦੇ ਦੁਆਰਾ ਇਹ ਤੱਤ ਆਉਂਦੇ ਨੇ। ਉਸ ਤੋਂ ਇਲਾਵਾ ਮੱਛੀ ਦਾ ਜਿਹੜਾ ਵੇਸਟ ਹੁੰਦਾ ਉਹਦੇ ਦੁਆਰਾ ਵੀ ਇਹ ਜਿਹੜੇ ਤੱਤ ਨੇ ਉਹ ਪਾਣੀ ਵਿੱਚ ਆ ਜਾਂਦੇ ਨੇ। ਅਤੇ ਜਦੋਂ ਇਹ ਮੱਛੀ ਤਲਾਅ ਦਾ ਪਾਣੀ ਉਹਨਾਂ ਪਾਈਪਸ ਦੇ ਵਿੱਚ ਜਿਨ੍ਹਾਂ ਦੇ ਵਿੱਚ ਉਹ ਪੌਦੇ ਲੱਗੇ ਹੋਏ ਨੇ, ਜਦੋਂ ਉਹ ਘੁੰਮਦਾ ਉਹਨਾਂ ਦੇ ਵਿੱਚ ਰੀਸਰਕੂਲੇਟ ਹੁੰਦਾ ਤਾਂ ਉਹ ਪੌਦੇ ਉਹਨਾਂ ਦੇ ਵਿੱਚ ਉਹ ਤੱਤ ਜਿਹੜੇ ਨੇ ਉਹ ਸੋਖ ਲੈਂਦੇ ਨੇ। ਉਹ ਸੋਖਣ ਤੋਂ ਬਾਅਦ ਉਹ ਪਾਣੀ ਘੁੰਮ ਕੇ ਫਿਰ ਤੋਂ ਬਾਇਓਫਿਲਟਰੇਸ਼ਨ ਹੋਣ ਤੋਂ ਬਾਅਦ, ਬਾਇਓਫਿਲਟਰੇਸ਼ਨ ਮੀਨਸ ਜਿਵੇਂ ਕਿ ਬੈਕਟੀਰੀਆ ਦੀ ਮਦਦ ਦੇ ਨਾਲ ਉਸ ਪਾਣੀ ਦੇ ਵਿੱਚੋਂ ਅਮੋਨੀਆ ਨੂੰ ਰਿਮੂਵ ਕਰਨਾ, ਉਹਨੂੰ ਕੱਢ ਦੇਣਾ, ਉਸ ਤੋਂ ਬਾਅਦ ਉਹੀ ਸੇਮ ਪਾਣੀ ਫਿਰ ਤੋਂ ਮੱਛੀ ਤਲਾਅ ਦੇ ਵਿੱਚ ਆ ਜਾਂਦਾ। ਸੋ ਇਹ ਇੱਕ ਤਰ੍ਹਾਂ ਦਾ ਰੀਸਰਕੂਲੇਟਰੀ ਸਿਸਟਮ ਹੀ ਹੈ, ਇਹਨੂੰ ਅਸੀਂ ਕਹਿ ਸਕਦੇ ਹਾਂ ਵੀ ਇਹ ਇੱਕ ਰੀਸਰਕੂਲੇਟਰੀ ਸਿਸਟਮ ਹੀ ਹੈ। ਪਰ ਇਹ ਇੱਕ ਅਜਿਹਾ ਸਿਸਟਮ ਹੈ ਜਿਹੜਾ ਕਿ ਦੋਨੋਂ ਮਤਲਬ ਮਿਊਚੁਅਲ ਬੈਨੀਫਿਟਸ, ਇੱਕ ਦੂਸਰੇ ਨੂੰ ਫਾਇਦਾ ਕਰਨ ਵਾਲਾ ਇੱਕ ਚੰਗਾ ਸੁਮੇਲ ਹੈਗਾ। ਸੋ ਇਹਦੇ ਵਿੱਚ ਕੁਝ ਚੀਜ਼ਾਂ ਨੇ ਜਿਨ੍ਹਾਂ ਦਾ ਧਿਆਨ ਰੱਖਣਾ ਹੈ ਕਿ ਅਸੀਂ ਅਜਿਹੇ ਪੌਦੇ ਜਾਂ ਅਜਿਹੀਆਂ ਸਬਜ਼ੀਆਂ ਜਿਹੜੀਆਂ ਹੈਗੀਆਂ ਨੇ ਉਹ ਹਾਈਡਰੋਪੋਨਿਕਸ ਜਦੋਂ ਅਸੀਂ ਐਕੁਆਕਲਚਰ ਨਾਲ ਜੋੜਦੇ ਹਾਂ ਅਸੀਂ ਉਹ ਵਾਲੀਆਂ ਸਬਜ਼ੀਆਂ ਜਾਂ ਪੌਦੇ ਉਗਾ ਸਕਦੇ ਹਾਂ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਜਿਹੜੇ ਤੱਤ ਨੇ ਉਹ ਨਹੀਂ ਚਾਹੀਦੇ ਹੁੰਦੇ ਉਹਨਾਂ ਦੇ ਵਾਧੇ ਵਿਕਾਸ ਲਈ। ਜਿਵੇਂ ਕਿ ਹੁਣ ਟਮਾਟਰ ਹੋ ਗਏ, ਮਟਰ ਹੋ ਗਏ, ਬੰਦ ਗੋਭੀ ਹੋ ਗਈ, ਸ਼ਿਮਲਾ ਮਿਰਚ ਹੋ ਗਈ, ਲੈਟਿਊਸ ਹੋ ਗਿਆ। ਸੋ ਇੱਦਾਂ ਦੀਆਂ ਕੁਝ ਸਬਜ਼ੀਆਂ ਜਿਨ੍ਹਾਂ ਨੂੰ ਘੱਟ ਤੱਤ ਚਾਹੀਦੇ ਨੇ ਆਪਣੇ ਵਾਧੇ ਵਿਕਾਸ ਲਈ, ਉਹ ਸਬਜ਼ੀਆਂ ਜਿਹੜੀਆਂ ਅਸੀਂ ਐਕੁਆਪੋਨਿਕਸ ਦੇ ਨਾਲ ਜੋੜ ਕੇ ਅਸੀਂ ਕਰ ਸਕਦੇ ਹਾਂ। ਸੋ ਇਸੇ ਤਰ੍ਹਾਂ ਹੀ ਮੱਛੀਆਂ ਦੀਆਂ ਪ੍ਰਜਾਤੀਆਂ ਵੀ ਅਸੀਂ ਉਹੀ ਸਿਲੈਕਟ ਕਰਨੀਆਂ ਜਿਹੜੀਆਂ ਕਿ ਐਕੁਆਪੋਨਿਕਸ ਦੇ ਵਿੱਚ ਹਾਈ ਸਟਾਕਿੰਗ ਡੈਂਸਿਟੀ ਅਸੀਂ ਰੱਖਦੇ ਹਾਂ, ਉਹਦੇ ਲਈ ਉਹ ਸਹਿਣਸ਼ੀਲਤਾ ਉਹਨਾਂ ਦੇ ਵਿੱਚ ਹੋਣੀ ਚਾਹੀਦੀ ਹੈ। ਸੋ ਇਸ ਤਰ੍ਹਾਂ ਕਰਕੇ ਅਸੀਂ ਪੌਦਿਆਂ ਦੀ ਜਿਹੜੀ ਆਪਣੀ ਪ੍ਰਜਾਤੀ ਹੈ ਅਤੇ ਮੱਛੀਆਂ ਦੀ ਪ੍ਰਜਾਤੀ ਆ ਉਹ ਐਕੁਆਪੋਨਿਕਸ ਦੇ ਲਈ ਸਿਲੈਕਟ ਕਰਨੀ ਹੈ। ਸੋ ਇਹ ਤਿੰਨ ਵੱਖ ਵੱਖ ਤਰ੍ਹਾਂ ਦੇ ਸਿਸਟਮ ਹੈਗੇ ਨੇ ਇੰਟੈਂਸਿਵ ਫਿਸ਼ ਫਾਰਮਿੰਗ ਦੇ ਵਿੱਚ ਜਿਹੜੇ ਸਾਡੇ ਕਿਸਾਨ ਵੀਰ ਨੇ ਅਪਣਾ ਸਕਦੇ ਨੇ। ਸੋ ਇਹਨਾਂ ਦੇ ਵਿੱਚ ਘੱਟ ਜ਼ਮੀਨ ਅਤੇ ਥੋੜ੍ਹਾ ਪਾਣੀ ਵਰਤ ਕੇ ਹੀ, ਪਰ ਚੰਗੇ ਪ੍ਰਬੰਧਨ ਅਭਿਆਸ, ਕਿਉਂਕਿ ਇਹ ਇੰਟੈਂਸਿਵ ਫਾਰਮਿੰਗ ਸਿਸਟਮ ਹੈ ਤਾਂ ਇਹਦੇ ਵਿੱਚ ਚੰਗੇ ਪ੍ਰਬੰਧਨ ਅਭਿਆਸ ਬਹੁਤ ਜ਼ਰੂਰੀ ਨੇ, ਕਿਉਂਕਿ ਮੱਛੀ ਬਹੁਤ ਜ਼ਿਆਦਾ ਘਣਤਾ ਦੇ ਵਿੱਚ ਅਸੀਂ ਪਾਈ ਹੁੰਦੀ ਹੈ। ਤਾਂ ਇਸ ਤਿੰਨ ਜਿਹੜੇ ਯੋਗ ਵਿਕਲਪ ਨੇ ਸਾਡੇ ਮੱਛੀ ਪਾਲਕ ਜਿਹੜੇ ਕਿਸਾਨ ਵੀਰ ਨੇ ਉਹ ਅਪਣਾ ਸਕਦੇ ਨੇ। ਪਰ ਮੈਂ ਆਪਣੇ ਕਿਸਾਨ ਵੀਰਾਂ ਨੂੰ ਇੱਥੇ ਆਗਾਹ ਕਰਨਾ ਚਾਹਾਂਗੀ ਕਿ ਜਿਹੜੇ ਵੀ ਕਿਸਾਨ ਵੀਰ ਇਹ ਸਿਸਟਮ ਕਰ ਰਹੇ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਅਪਣਾਉਣਾ ਚਾਹੁੰਦੇ ਨੇ, ਉਹ ਇਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹਦੇ ਬਾਰੇ ਪੂਰੀ ਜਿਹੜੀ ਵਿਗਿਆਨਿਕ ਜਾਂ ਤਕਨੀਕੀ ਜਾਣਕਾਰੀ ਆ ਉਹ ਲੈ ਕੇ ਹੀ ਇਸ ਨੂੰ ਸ਼ੁਰੂ ਕਰਨ। ਕੋਈ ਕਿਸੇ ਵੀ ਅਧੂਰੀ ਜਾਣਕਾਰੀ ਦੇ ਬੇਸ 'ਤੇ ਜੇਕਰ ਕੋਈ ਵੀ ਮੱਛੀ ਪਾਲਕ ਇਹਨਾਂ ਸਿਸਟਮਸ ਦੇ ਵਿੱਚੋਂ ਕਿਸੇ ਵੀ ਇੱਕ ਸਿਸਟਮ ਨੂੰ ਸ਼ੁਰੂ ਕਰਦਾ ਤਾਂ ਹੋ ਸਕਦਾ ਉਹਨੂੰ ਬਹੁਤ ਸਾਰੀਆਂ ਮੁਸ਼ਕਲਾਂ ਆਉਣ ਅਤੇ ਘਾਟਾ ਵੀ ਚੱਲਣਾ ਪੈ ਸਕਦਾ। ਸੋ ਇਸ ਕਰਕੇ ਜਿਹੜੇ ਕਿਸਾਨ ਵੀਰ ਨੇ ਉਹ ਪਹਿਲਾਂ ਇਹਦੀ ਬਣਦੀ ਜਾਣਕਾਰੀ ਲੈ ਲੈਣ, ਕਿਉਂਕਿ ਇਹਦੀ ਲਾਗਤ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ। ਮੁਨਾਫਾ ਵੀ ਰਵਾਇਤੀ ਮੱਛੀ ਪਾਲਣ ਨਾਲੋਂ ਦੁੱਗਣਾ ਤਿੱਗਣਾ ਹੁੰਦਾ, ਪਰ ਲਾਗਤ ਵੀ ਉਨੀ ਜ਼ਿਆਦਾ ਹੀ ਹੁੰਦੀ ਹੈ। ਸੋ ਇਸ ਕਿੱਤੇ ਨੂੰ ਪ੍ਰਮੋਟ ਕਰਨ ਲਈ ਭਾਰਤ ਸਰਕਾਰ ਵੱਲੋਂ ਵੀ ਜਿਹੜੇ ਨੀਲੀ ਕ੍ਰਾਂਤੀ ਆ ਉਹਨੂੰ ਪ੍ਰਮੋਟ ਕਰਨ ਲਈ ਕਾਫੀ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ। ਸਾਡੇ ਕਿਸਾਨ ਵੀਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਉਹਨਾਂ ਦੇ ਵਿੱਚ ਉਤਸ਼ਾਹ ਪੈਦਾ ਕਰਨ ਦੇ ਲਈ ਅਤੇ ਮੱਛੀ ਪਾਲਣ ਦੇ ਕਿੱਤੇ ਨੂੰ ਵਧਾਉਣ ਲਈ ਕਾਫੀ ਤਰ੍ਹਾਂ ਦੇ ਉਪਰਾਲੇ ਜਿਹੜੀ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ।

ਤੇ ਉਹਨਾਂ ਦੇ ਵਿੱਚੋਂ ਇੱਕ ਉਪਰਾਲਾ ਜਿਵੇਂ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ, ਇਹ ਸਕੀਮ ਚਲਾਈ ਜਾ ਰਹੀ ਸੀ ਭਾਰਤ ਸਰਕਾਰ ਵੱਲੋਂ, ਜਿਹੜੀ ਕਿ 2020 ਤੋਂ 2025 ਤੱਕ ਸੀ, ਜਿਸ ਦਾ ਬਜਟ ਕਰੀਬ 20,000 ਕਰੋੜ ਸੀ। ਸੋ ਇਸ ਸਕੀਮ ਦੇ ਅਧੀਨ ਜਿਹੜੇ ਸਾਡੇ ਕਾਫੀ ਮੱਛੀ ਪਾਲਕ ਹੈਗੇ ਨੇ, ਉਹਨਾਂ ਨੂੰ ਮੱਛੀ ਪਾਲਣ ਦੇ ਵੱਖ ਵੱਖ ਯੂਨਿਟ ਸਥਾਪਿਤ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਹੋਈ ਹੈ। ਸੋ ਇਸੇ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਦੇ ਅਧੀਨ ਹੀ ਕਾਲਜ ਆਫ ਫਿਸ਼ਰੀਜ਼, ਗੁਰੂ ਅੰਗਦ ਦੇ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ ਵਿਖੇ ਬਾਇਓਫਲੋਕ ਐਕੁਆਕਲਚਰ ਸਿਸਟਮ ਅਤੇ ਰੀਸਰਕੂਲੇਟਰੀ ਐਕੁਆਕਲਚਰ ਸਿਸਟਮ ਦੇ ਪ੍ਰਦਰਸ਼ਨ ਯੂਨਿਟ ਵੀ ਲਗਾਏ ਗਏ ਹਨ। ਜਿਹੜੇ ਵੀ ਕਿਸਾਨ ਵੀਰ ਚਾਹਵਾਨ ਹੋਣ, ਜਿਹੜੇ ਇਸ ਕਿੱਤੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਪਣਾਉਣਾ ਚਾਹੁੰਦੇ ਹੋਣ, ਤਾਂ ਉਹ ਇਸ ਜਿਹੜੀ ਸਾਡੀਆਂ ਪ੍ਰਦਰਸ਼ਨੀ ਯੂਨਿਟਸ ਬਣੀਆਂ ਹੋਈਆਂ ਨੇ ਯੂਨੀਵਰਸਿਟੀ ਦੇ ਵਿੱਚ, ਉਹਨਾਂ ਨੂੰ ਵਿਜਿਟ ਕਰ ਸਕਦੇ ਨੇ ਅਤੇ ਰਾਜ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਹੀ ਇਹਨਾਂ ਸਿਸਟਮਸ ਨੂੰ ਸਥਾਪਿਤ ਕੀਤਾ ਗਿਆ ਹੈ, ਤਾਂ ਜੋ ਸਾਡੇ ਜਿਹੜੇ ਮੱਛੀ ਪਾਲਕ ਨੇ ਉਹਨਾਂ ਨੂੰ ਜਿਹੜੀ ਸਹੂਲਤ ਹੈ ਉਹ ਮੁਹੱਈਆ ਕਰਵਾਈ ਜਾ ਸਕੇ। ਇਸ ਤੋਂ ਇਲਾਵਾ ਜਿਹੜੀ ਇੱਕ ਹੋਰ ਸਕੀਮ ਹੈ, ਇਹ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ 2020 ਤੋਂ 2025 ਤੱਕ ਦੀ ਸਕੀਮ ਸੀ। ਸੋ ਇਸੇ ਤਰ੍ਹਾਂ ਦੀ ਹੁਣ ਇੱਕ ਹੋਰ ਸਕੀਮ ਹੈ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ, ਪ੍ਰਧਾਨ ਮੰਤਰੀ ਮਤਸਿਆ ਕਿਸਾਨ ਸਮ੍ਰਿੱਧੀ ਸਹਿਯੋਜਨਾ। ਇਹ ਵੀ ਸਾਡੇ ਮੱਛੀ ਪਾਲਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਉਹਨਾਂ ਦੇ ਵਿੱਚ ਉਤਸ਼ਾਹ ਪੈਦਾ ਕਰਨ ਲਈ ਅਤੇ ਮੱਛੀ ਪਾਲਣ ਕਿੱਤੇ ਨੂੰ ਹੋਰ ਜ਼ਿਆਦਾ ਪ੍ਰਮੋਟ ਕਰਨ ਦੇ ਲਈ ਭਾਰਤ ਸਰਕਾਰ ਵੱਲੋਂ ਇਹ ਸਕੀਮ ਚਲਾਈ ਜਾ ਰਹੀ ਹੈ। ਇਸ ਸੰਬੰਧ ਵਿੱਚ ਜਿਹੜੇ ਵੀ ਕਿਸਾਨ ਵੀਰ ਹੋਰ ਜਾਣਕਾਰੀ ਪੈਦਾ ਮਤਲਬ ਲੈਣਾ ਚਾਹੁੰਦੇ ਨੇ, ਤਾਂ ਉਹ ਆਪਣੇ ਜ਼ਿਲ੍ਹੇ ਦੇ ਵਿੱਚ ਸਥਿਤ ਜਿਹੜੇ ਫਿਸ਼ਰੀਜ਼ ਆਫਿਸਰ ਨੇ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ। ਇਸ ਤੋਂ ਇਲਾਵਾ ਜੇਕਰ ਕੋਈ ਵੀ ਤੁਸੀਂ ਸਾਇੰਟਿਫਿਕ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਤਾਂ ਯੂਨੀਵਰਸਿਟੀ ਦੇ ਵਿੱਚ ਮੌਜੂਦ ਜਿਹੜੇ ਸਾਇੰਸਦਾਨ ਮਾਹਿਰ ਨੇ, ਤੁਸੀਂ ਉਹਨਾਂ ਨਾਲ ਵੀ ਗੱਲ ਕਰ ਸਕਦੇ ਹੋ, ਤੁਸੀਂ ਜਾ ਕੇ ਵੀ ਉਹਨਾਂ ਨੂੰ ਮਿਲ ਸਕਦੇ ਹੋ, ਅਤੇ ਜੇਕਰ ਤੁਸੀਂ ਨਹੀਂ ਜਾ ਸਕਦੇ ਤਾਂ ਤੁਸੀਂ 0161 241 4061 ਇਸ ਨੰਬਰ 'ਤੇ ਸੰਪਰਕ ਵੀ ਕਰ ਸਕਦੇ ਹੋ। ਅਖੀਰ ਵਿੱਚ ਮੈਂ ਆਪਣੇ ਕਿਸਾਨ ਵੀਰਾਂ ਨੂੰ ਇੱਕ ਵਾਰ ਫਿਰ ਤੋਂ ਇਹੀ ਗੁਜ਼ਾਰਿਸ਼ ਕਰਨਾ ਚਾਹਾਂਗੀ ਕਿ ਇਹ ਜਿਹੜੇ ਇੰਟੈਂਸਿਵ ਫਾਰਮਿੰਗ ਦੇ ਜਿੰਨੇ ਵੀ ਸਿਸਟਮਸ ਜਿਨ੍ਹਾਂ ਬਾਰੇ ਅਸੀਂ ਹੁਣ ਤੱਕ ਗੱਲ ਕੀਤੀ ਹੈ, ਇਹਨਾਂ ਦੀਆਂ ਲਾਗਤ ਦਰਾਂ ਬਹੁਤ ਜ਼ਿਆਦਾ ਨੇ, ਮੁਨਾਫਾ ਵੀ ਬਹੁਤ ਜ਼ਿਆਦਾ ਹੈ, ਪਰ ਉਸ ਤੋਂ ਜ਼ਿਆਦਾ ਰਿਸਕ ਜਿਹੜਾ ਹੈਗਾ ਉਹ ਲਾਗਤ ਦਰਾਂ ਦਾ, ਉਹ ਲਾਗਤ ਦਰਾਂ ਬਹੁਤ ਜ਼ਿਆਦਾ ਨੇ। ਸੋ ਇਸ ਕਰਕੇ ਮੇਰੀ ਗੁਜ਼ਾਰਿਸ਼ ਹੈ ਕਿ ਤੁਸੀਂ ਪਹਿਲਾਂ ਪੂਰੀ ਬਣਦੀ ਜਾਣਕਾਰੀ ਹੀ ਲਓ ਅਤੇ ਫਿਰ ਇਸ ਨੂੰ ਸਟਾਰਟ ਕਰੋ, ਤਾਂ ਕਿ ਜਿਹੜਾ ਹੋਣ ਵਾਲਾ ਅਣਚਾਹਾ ਨੁਕਸਾਨ ਹੈ ਉਹ ਤੋਂ ਬਚਿਆ ਜਾ ਸਕੇ ਅਤੇ ਤੁਸੀਂ ਵਧੇਰੇ ਮੁਨਾਫਾ ਲੈ ਸਕੋ। ਧੰਨਵਾਦ।

0: अवतार सिंह बिलिंग दे नावल होया देश पराया ते आधारित यह रेडियो लड़ीवार नाटक तुसी सुनोगे हर सोमवार शाम 6:30 बजे देहाती प्रोग्राम लड़ीवार नाटक होया देश पराया। ਕੱਲ ਦਾ ਪ੍ਰੋਗਰਾਮ ਸ਼ਿੰਗਾਰਾ ਸਿੰਘ ਜੀ ਇਸ ਤਰ੍ਹਾਂ ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ ਚ ਬਾਸਮਤੀ ਦੀ ਲੁਆਈ ਦੇ ਬਾਬਤ ਕੋਈ ਜਾਣਕਾਰੀਆਂ ਸਾਂਝੀਆਂ ਕਰਾਂਗੇ
1: ਜੀ।
0: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਚ ਲੜੀਵਾਰ ਪੰਜਾਬੀ ਨਾਟਕ ਹੋਇਆ ਦੇਸ਼ ਪਰਾਇਆ ਦੀ 13ਵੀਂ ਕੜੀ
1: ਜੀ
0: ਸਬਜ਼ੀਆਂ ਦੀ ਘਰੇਲੂ ਬਗੀਚੀ ਦੇ ਬਾਬਤ ਡਾਕਟਰ ਦਿਲਪ੍ਰੀਤ ਤਲਵਾਰ ਜਾਣਕਾਰੀਆਂ ਸਾਂਝੀਆਂ ਕਰਨਗੇ। ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਝ ਨਾਲੋ ਨਾਲ ਚੱਲੇਗਾ
1: ਜੀ। ਮੌਸਮ ਕੀ ਕਹਿੰਦਾ ਜੀ?
0: ਜਿੱਥੋਂ ਤੱਕ ਗੱਲ ਹੈ ਸ਼ਿੰਗਾਰਾ ਸਿੰਘ ਜੀ ਮੌਸਮ ਦੀ
1: ਜੀ
0: ਹੈ ਛੱਟਾਂ ਪੈਣ ਦਾ ਅਨੁਮਾਨ।
1: ਅੱਛਾ
0: ਹਾਂ, ਮੌਸਮ ਦਾ ਪ੍ਰਭਾਵ ਇਹੀ ਹੈ ਤੇ ਆਪਾਂ ਚੱਲੀਏ ਜੀ ਜੈ

0: ਇਹ ਸੀ ਸਾਡਾ ਅੱਜ ਦਾ ਦਿਹਾਤੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਪੁਲਿਸ
2: ਮਿਸ ਸੀਮਾ,
1: ਹਾਂਜੀ,
2: ਹੁਣੇ ਪੁਲਿਸ ਥਾਣੇ ਆਓ।

0: ਚੁੱਕੋ, ਨਹੀਂ ਤਾਂ ਕਾਰਾ ਜਾਵਾਂਗੇ। ਹਾਂ
1: ਕਿਉਂ? ਪਰ ਮੈਂ
0: ਇਕੱਲੇ ਦੂਜੇ ਕਮਰੇ ਵਿੱਚ ਜਾਓ। ਤੁਹਾਡਾ ਬੇਟਾ ਸਾਡੀ ਹਿਰਾਸਤ ਵਿੱਚ ਹੈ ਅਤੇ ਤੁਸੀਂ ਡਿਜੀਟਲ ਅਰੈਸਟ ਵਿੱਚ ਹੋ।
1: ਡਿਜੀਟਲ ਅਰੈਸਟ?
0: 1,00,000 ਦਿਓ, ਬਚ ਜਾਓਗੇ।
1: ਇੰਨੇ ਪੈਸੇ?
0: ਅੱਛਾ ਠੀਕ ਹੈ, ਇੱਕ ਲਿੰਕ ਭੇਜਿਆ ਹੈ, ਹੁਣੇ ਪ੍ਰੋਸੈਸਿੰਗ ਲਈ 30,000 ਦਿਓ, ਨਹੀਂ ਤਾਂ ਬੇਟਾ ਜੇਲ੍ਹ ਜਾਵੇਗਾ।
1: ਜੇਲ੍ਹ ਤਾਂ ਤੂੰ ਜਾਵੇਂਗਾ, ਤੇਰਾ ਚਿਹਰਾ ਰਿਕਾਰਡ ਹੋ ਗਿਆ ਹੈ।
0: ਓਏ,
1: ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰਾਡ ਹੈ। ਇਸ ਲਈ ਘਬਰਾਓ ਨਾ, ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ।
2: ਹੈਲੋ ਮੰਮਾ।
1: ਹਾਈ।
3: RBI ਕਹਿੰਦਾ ਹੈ,
1: ਜਾਣਕਾਰ ਬਣੋ, ਸੁਚੇਤ ਰਹੋ।
4: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।

0: परिवारक लड़ीवार फैमिली नंबर वन ए परिवारक सिलसिला तुसी सुन सकदे हो हर बुधवार शाम 6:30 बजे देहाती प्रोग्राम दे विच परिवारक लड़ीवार फैमिली नंबर वन।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 7:30 ਵਜ ਰਹੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਦੀਆਂ ਖਬਰਾਂ। ਬਸ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ

0: ਫੁੱਟਬਾਲ ਖਿਡਾਰੀ ਲਿਓਨਸ ਮੇਸੀ ਲਗਾਤਾਰ 7 ਵਿਸ਼ਵ ਕੱਪ ਮੈਚਾਂ 'ਚ ਗੋਲ ਕਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਨੇ। ਅੱਜ ਗਰੁੱਪ ਜੇ ਦੇ ਆਪਣੇ ਆਖਰੀ ਮੁਕਾਬਲੇ 'ਚ ਅਰਜਨਟੀਨਾ ਨੇ ਜਾਰਡਨ ਨੂੰ 3-1 ਨਾਲ ਹਰਾਇਆ। ਇਸ ਦੇ ਨਾਲ ਵਿਸ਼ਵ ਕੱਪ ਵਿੱਚ ਮੇਸੀ ਦੇ ਗੋਲਾਂ ਦੀ ਗਿਣਤੀ 19 ਹੋ ਗਈ ਹੈ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕਿਹਾ ਭਾਰਤ ਨੇ ਜੂਨ 'ਚ ਸਵਦੇਸ਼ੀ ਤੌਰ 'ਤੇ ਵਿਕਸਿਤ ਸੀ 295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ 'ਚ ਵੱਡੀ ਸਫਲਤਾ ਹਾਸਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਤਾਵਰਨ ਸੁਰੱਖਿਆ 'ਚ ਉਨ੍ਹਾਂ ਦੀ ਅਗਵਾਈ ਲਈ ਸੇਸ਼ੇਲਸ ਦਾ ਸਰਵਉੱਚ ਨਾਗਰਿਕ ਸਨਮਾਨ ਗਾਰਡੀਅਨ ਆਫ ਦ ਬਲੂ ਹੋਰਾਈਜ਼ਨ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਨੇ ਕਰਾਚੀ ਵਿੱਚ ਹੋਈ ਹਾਲੀਆ ਘਟਨਾ ਸੰਬੰਧੀ ਪਾਕਿਸਤਾਨ ਵੱਲੋਂ ਲਗਾਏ ਇਲਜ਼ਾਮ ਨੂੰ ਕੀਤਾ ਰੱਦ। ਕਿਹਾ ਪਾਕਿਸਤਾਨ ਨੂੰ ਆਪਣੇ ਖੇਤਰ 'ਚ ਮੌਜੂਦ ਦਹਿਸ਼ਤਗਰਦੀ ਢਾਂਚਿਆਂ ਖਿਲਾਫ਼ ਠੋਸ ਕਾਰਵਾਈ ਕਰਨੀ ਚਾਹੀਦੀ ਹੈ। ਅਤੇ ਭਾਰਤ ਨੇ ਅਹਿਮਦਾਬਾਦ 'ਚ ਮਰਦਾਂ ਦੇ EVC ਵਾਲੀਬਾਲ ਕੱਪ ਵਿੱਚ ਬਹਿਰੀਨ ਨੂੰ 3-1 ਨਾਲ ਹਰਾ ਕੇ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ। ਅਤੇ ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸਵੇਰੇ 8:30। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 7:40 ਹੋ ਰਹੇ ਨੇ। ਪੇਸ਼ ਹੈ ਪ੍ਰੋਗਰਾਮ ਵਗਦੇ ਪਾਣੀ।
2: ਉਦੋਂ ਮੈਂ ਬੰਬਈ ਸੀ, ਉਹ ਜਦੋਂ ਪਹਿਲੀ ਵਾਰ ਮੈਨੂੰ ਸ਼ਾਂਤਾ ਕਰੂਜ਼ ਦੇ ਬੱਸ ਅੱਡੇ 'ਤੇ ਮਿਲਿਆ। ਮੈਨੂੰ ਲੱਗਦਾ ਬਾਈ ਜੀ ਤੁਸੀਂ ਵੀ ਪੰਜਾਬੀ ਹੋ, ਮੈਂ ਮੁਸਕਰਾਇਆ ਜਦੋਂ ਉਹਨੇ ਮੈਨੂੰ ਚਾਂਚੇ ਕੇ ਸਵਾਲ ਕੀਤਾ, ਜੀ ਹਾਂ ਕੋਈ ਸ਼ੱਕ ਹੈ ਤੁਹਾਨੂੰ? ਉਹ ਅੱਗੋਂ ਹੱਸਿਆ, ਜੀ ਨਹੀਂ, ਮੈਂ ਤਾਂ ਤੁਹਾਨੂੰ ਪਹਿਲੀ ਨਜ਼ਰੀ ਦੇਖ ਕੇ ਪਛਾਣ ਗਿਆ ਸੀ ਕਿ ਤੁਸੀਂ ਪੰਜਾਬੀ ਹੀ ਹੋ। ਇਸ ਤਰ੍ਹਾਂ ਪਹਿਲਾਂ ਮੈਨੂੰ ਬੰਬਈ ਮਹਾਂਨਗਰੀ 'ਚ ਕਿਸੇ ਵੀ ਅਣਜਾਣ ਬੰਦੇ ਨੇ ਇੱਦਾਂ ਨਹੀਂ ਸੀ ਬੁਲਾਇਆ। ਮੈਂ ਸੋਚਦਾ ਰਿਹਾ ਕਿ ਬੰਬਈ ਸ਼ਹਿਰ 'ਚ ਲੱਖਾਂ ਹੀ ਪੰਜਾਬੀ ਵੱਸਦੇ ਨੇ, ਸਰਦਾਰ ਵੀ ਅਤੇ ਮੋਣੇ ਵੀ, ਅਤੇ ਫਿਰ ਮੈਂ ਤਾਂ ਮੋਣਾ ਸੀ ਜਦੋਂ ਕਿ ਕਿਸੇ ਸਰਦਾਰ ਨੂੰ ਪੱਕੀ ਤਰ੍ਹਾਂ ਆਖ ਸਕਦਾ ਸੀ ਕਿ ਉਹ ਪੰਜਾਬੀ ਹੋਵੇਗਾ। ਮੈਨੂੰ ਕੋਈ ਸਮਝ ਨਾ ਲੱਗੀ, ਪਰ ਉਹ ਅਕਹਿਰੇ ਬਦਨ, ਘੁੰਗਰਾਲੇ ਵਾਲਾ, ਕੱਟੀ ਦਾੜੀ, ਗੋਰੇ ਤਿੱਖੇ ਨੈਣਾ ਨਕਸ਼ਾਂ ਵਾਲਾ 27-28 ਕੁ ਵਰਿਆਂ ਦਾ ਮੁੰਡਾ ਮੈਨੂੰ ਕਾਫੀ ਦਿਲਚਸਪ ਜਾਪਿਆ। ਮੈਂ ਪੁੱਛ ਬੈਠਿਆ, ਤੁਸੀਂ ਮੁੜ ਤੋਂ ਇੱਧਰ ਬੰਬਈ ਰਹਿੰਦੇ ਹੋ ਜਾਂ ਇੱਧਰ ਬੰਬੇ ਵਾਲੋਂ ਹੀ ਤੁਰਨ ਫਿਰਨ ਆਏ ਹੋ? ਮੇਰਾ ਸਵਾਲ ਸੁਣ ਉਹ ਪਤਲੇ ਲਾਲ ਬੁੱਲਾਂ 'ਚੋਂ ਪਿਆਰਾ ਜਿਹਾ ਹੱਸਿਆ ਅਤੇ ਬੜੇ ਮਿੱਠੇ ਅਤੇ ਅਪਣੱਤ ਭਰੇ ਸ਼ਬਦਾਂ 'ਚ ਬੋਲਿਆ, ਨਹੀਂ ਬਾਈ ਜੀ ਮੈਂ ਬੰਬਈ ਦਾ ਨਹੀਂ, ਮੈਨੂੰ ਆਇਆਂ ਹਾਲੇ 5 ਕੁ ਸਾਲ ਹੀ ਹੋਏ ਨੇ, ਮੈਂ ਪੰਜਾਬ ਦਾ ਰਹਿਣ ਵਾਲਾ ਹਾਂ, ਬਠਿੰਡੇ ਵੱਲਦਾ ਹਾਂ ਬਾਈ। ਅੱਛਾ ਅੱਛਾ, ਬਠਿੰਡੇ ਬਣੀ ਦਾ, ਫਿਰ ਤਾਂ ਯਾਰ ਕਮਾਲ ਹੀ ਹੋਊਗੀ, ਮੇਰੀ ਬੈਗ ਵੀ ਬਠਿੰਡੇ ਵੱਲ ਦੀ ਓ ਹੈ, ਮਾਨਸਾ ਤਹਿਸੀਲ 'ਚ ਪਿੰਡ ਬੋੜਾ ਵਾਲ, ਪਰ ਹੁਣ ਮੈਂ ਕਾਫੀ ਚਿਰ ਤੋਂ ਨਾਭੇ ਪਟਿਆਲੇ ਬਣੀ ਰਹਿੰਦਾ ਹਾਂ। ਮੈਨੂੰ ਆਸ ਸੀ ਕਿ ਉਹ ਆਪਣੇ ਪਿੰਡ ਆਪਣੇ ਘਰ ਬਾਰੇ ਜ਼ਰੂਰ ਕੁਝ ਨਾ ਕੁਝ ਦੱਸੇਗਾ, ਪਰ ਉਹ ਸਿਰਫ ਇੰਨਾ ਹੀ ਆਖ ਕੇ ਚੁੱਪ ਹੋ ਗਿਆ। ਸਾਡੀ ਪਿੰਡ 'ਚ ਖਾਸੀ ਜ਼ਮੀਨ ਹੈ, ਹੋਰ ਵੀ ਕਾਫੀ ਕਾਰੋਬਾਰ ਹੈ ਸ਼ਹਿਰ 'ਚ, ਇਕੱਲਾ ਇਕੱਲਾ ਮੁੰਡਾ ਆਪਣੇ ਬਾਪਿਆਂ ਦਾ, ਮੇਰਾ ਬਾਪੂ ਮੈਨੂੰ ਬੜਾ ਪਿਆਰ ਕਰਦਾ। ਕਿਉਂ, ਤੁਹਾਡਾ ਬਾਪੂ ਜੀ ਵੀ ਤੁਹਾਨੂੰ ਪਿਆਰ ਕਰਦੇ ਨਾ? ਮੇਰੀ ਹਾਸੀ ਨਿਕਲ ਨੂੰ ਮਸਾਂ ਮਸਾਂ ਹੀ ਬਚੀ। ਹਾਂ ਦੋਸਤ, ਬਾਪ ਬਾਪ ਹੀ ਹੁੰਦਾ, ਜਿਵੇਂ ਮਾਂ ਮਾਂ ਹੀ ਹੁੰਦੀ ਹੈ ਅਤੇ ਔਲਾਦ ਔਲਾਦ ਹੀ ਹੁੰਦੀ ਹੈ। ਉਹ ਰਤਾ ਸ਼ਰਮਾਇਆ, ਮੇਰੀ ਮਾਂ ਤਾਂ ਮੇਰੇ ਬਿਨਾਂ ਬਿੰਦ ਵੀ ਨਹੀਂ ਰਹਿ ਸਕਦੀ। ਪਰ ਬਾਈ ਜੀ ਉਹਨੂੰ ਪਤਾ ਹੈ ਕਿ ਮੈਂ ਬੰਬਈ ਹਾਂ, ਇਸ ਲਈ ਉਹ ਮੇਰੀ ਜ਼ਿੰਦਗੀ ਬਣਾਉਣ ਖਾਤਰ ਮੇਰੀ ਪੂਰੀ ਸਪੋਰਟ ਕਰਦੀ ਹੈ ਬਾਈ। ਮੈਂ ਉਹਦੀਆਂ ਅੱਖਾਂ ਦੇ ਭੋਲੇਪਨ 'ਚ ਗਵਾਚ ਗਿਆ। ਉਹ ਬੋਲੀ ਜਾ ਰਿਹਾ ਸੀ, ਸਕੂਲ ਟਾਈਮ 'ਚ ਵੀ ਮੈਨੂੰ ਮਾਸਟਰ, ਪ੍ਰੋਫੈਸਰ ਅਤੇ ਹੋਰ ਸਾਥੀ ਆ ਕੇ ਕਰਨ ਵੀ ਮੈਂ ਸਟੇਜ 'ਤੇ ਐਕਟਿੰਗ ਜੀ ਕਰਿਆ ਕਰਾਂ, ਪਰ ਮੇਰਾ ਨਿਸ਼ਾਨਾ ਤਾਂ ਸ਼ੁਰੂ ਤੋਂ ਹੀ ਫਿਲਮਾਂ ਜਾਣ ਦਾ ਸੀ। ਫਿਰ ਭਲਾ ਆਹ ਸਟੇਜ ਟੂਜ 'ਤੇ ਕੀ ਪਿਆ? ਪੈਸਾ ਚੰਗਾ ਸੀ, ਇਸ ਲਈ BA ਦਾਣਿਆਂ ਵੱਟੇ ਕੁੱਟ ਕੇ ਸਿੱਧਾ ਬੰਬੇ ਆ ਟਿਕਿਆ, ਅਤੇ ਇੱਥੇ ਫਿਰ ਪੁੱਛੋ ਨਾ ਜੀ, ਰਾਜ ਕਪੂਰ, BR ਚੋਪੜਾ, ਗੁਲਜ਼ਾਰ ਅਤੇ ਹੋਰ ਬਥੇਰਿਆਂ ਨੇ ਮੈਨੂੰ ਆਪਦੀਆਂ ਫਿਲਮਾਂ 'ਚ ਰੋਲ ਦੇ ਦਿੱਤੇ। ਸਾਲ ਨਹੀਂ ਪਿਆ, ਕਿੰਨੀਆਂ ਫਿਲਮਾਂ ਲਈ ਮੈਂ ਸਾਈਨ ਹੋ ਗਿਆ, 3 ਫਿਲਮਾਂ ਤਾਂ ਕੰਪਲੀਟ ਨੇ ਬਸ, ਅੱਜ ਕੱਲ੍ਹ 'ਚ ਰਿਲੀਜ਼ ਹੋਈਆਂ ਸਮਝੋ। ਅਤੇ ਫਿਰ ਉਹ ਚੁੱਪ ਕਰ ਗਿਆ। 1 ਘੰਟੇ 'ਚ ਕਿੰਨੀਆਂ ਹੀ ਲੋਕਲ ਬੱਸਾਂ, ਆਮ ਵੀ ਅਤੇ ਡਬਲ ਸਟੋਰੀ ਵੀ ਸਵਾਰੀਆਂ ਨਾਲ ਦੀਆਂ ਗੁਜ਼ਰਦੀਆਂ ਗਈਆਂ, ਕਿਉਂਕਿ ਬੰਬਈ ਸ਼ਹਿਰ ਦੇ ਮੇਨ ਸਟੇਸ਼ਨਾਂ 'ਤੇ ਬੇਹੱਦ ਭੀੜ ਰਹਿੰਦੀ ਹੈ। ਪਰ 5 ਮਿੰਟ ਨਹੀਂ ਪੈਂਦੇ ਭੀੜ ਸਾਫ਼ ਅਤੇ ਫਿਰ ਦੁਬਾਰਾ ਭੀੜ ਇਕੱਠੀ, ਸ਼ਾਂਤਾ ਕਰੂਜ਼ ਵੀ ਵਾਹਵਾ ਰੌਣਕ ਰਹਿੰਦੀ ਹੈ। ਪਰ ਇਹ ਸਭ ਕਾਸੇ ਦਾ ਗੱਲਾਂ ਹੀ ਗੱਲਾਂ 'ਚ ਉਹਨੂੰ ਕੋਈ ਖਿਆਲ ਨਹੀਂ ਸੀ ਰਿਹਾ।

ਅਤੇ ਸੱਚਾਈ ਇਹ ਵੀ ਕਿ ਮੇਰਾ ਵੀ ਉਸ ਦੀਆਂ ਗੱਲਾਂ ਸੁਣਨ ਨੂੰ ਚਿੱਤ ਕਰਦਾ ਸੀ। ਮੈਂ ਆਪਣੇ ਸਿਲਵਰ ਬੀਚ ਜੂਹੂ ਆਪਣੇ ਇੱਕ ਮਿੱਤਰ ਨੂੰ ਟਾਈਮ ਦੇ ਕੇ ਜਿਵੇਂ ਬਾਗੀ ਹੋ ਗਿਆ ਸਾਂ। ਮੈਂ ਤਾਂ ਉਹਦੀਆਂ ਭੋਲੀਆਂ ਅੱਖਾਂ 'ਚ ਗੁਆਚ ਗੁਆਚ ਗਿਆ। ਮੈਨੂੰ ਉਹਦੀਆਂ ਭੋਲੀਆਂ ਸਿੱਧੀਆਂ ਸਪੱਸ਼ਟ ਗੱਲਾਂ 'ਚੋਂ ਅਜੀਬ ਕਿਸਮ ਦਾ ਸਵਾਦ ਆਉਂਦਾ ਰਿਹਾ। ਇਸ ਦਰਮਿਆਨ ਅਸੀਂ ਦੋਨਾਂ ਨੇ ਅੱਡੇ ਦੇ ਬਿਲਕੁਲ ਸਾਹਮਣੇ ਵਾਲੀ ਦੁਕਾਨ 'ਤੇ ਚਾਹ ਪੀਤੀ ਅਤੇ ਨਾਲ ਕੇ ਕੇਕ ਖਾਧਾ। ਹੁਕਮ ਆਉਂਦਾ ਸੀ ਪਰ ਪੇਮੈਂਟ ਮੈਂ ਕੀਤੀ। ਅਜਿਹੇ ਹੁੰਦੇ ਸਮੇਂ ਉਹਨੇ ਆਪਣੀ ਨੀਲੀ ਪੁਰਾਣੀ ਪੈਂਟ ਜੋ ਮੂਹਰੀਆਂ ਤੋਂ ਫਟੀ ਹੋਈ ਸੀ ਉਹਦੀਆਂ ਜੇਬਾਂ 'ਚੋਂ ਕੁਝ ਟਟੋਲਣ ਦਾ ਯਤਨ ਕੀਤਾ। ਪਤਲੇ ਜਿਹੇ ਕਮੀਜ਼ 'ਚ ਉਹਨੇ ਆਪਣਾ ਅਕਿਹਰਾ ਬਦਨ ਲੁਕਾਉਣ ਦੀ ਵੀ ਕੋਸ਼ਿਸ਼ ਕੀਤੀ। ਉਹ ਛਤਰ ਨਿਕਲਿਆ ਜਦੋਂ ਉਸ ਆਖਿਆ, ਬਾਈ ਜੀ ਆਪਾਂ ਤਾਂ ਫੱਕਰ ਆਦਮੀ ਹਾਂ, ਫੋਕੀ ਫਾਕੀ ਜੀ ਚਮਕਦਾ ਆਪਾਂ ਸ਼ੁਰੂ ਤੋਂ ਹੀ ਨਫ਼ਰਤ ਰਹੀ ਹੈ। ਉਹਨੇ ਆਪਣੀ ਮਸਤੀ ਜਿਹੀ 'ਚ ਲਫ਼ਜ਼ ਆਖੇ, ਲਓ ਜੀ ਅੱਜ ਤਾਂ ਮੇਰੀ ਜੇ ਓਮ ਪ੍ਰਕਾਸ਼ ਨਾਲ ਅਪਾਇੰਟਮੈਂਟ ਹੈ। ਉਹ ਚੰਚੇ ਤਰਪਕਿਆ। ਉਹਨੇ ਆਪਣੀ ਨਵੀਂ ਆੜਾ ਵਾਲੀ ਫਿਲਮ 'ਚ ਮੈਨੂੰ ਸਾਈਡ ਦਾ ਅਪੋਡੈਂਟ ਰੋਲ ਦੇਣ ਲਈ ਹਾਂ ਕੀਤੀ ਹੈ। ਫਿਰ ਉਹਨੇ ਆਪਣੀ ਘੜੀ ਨੂੰ ਹੋਰ ਗੌਰ ਨਾਲ ਤੱਕਿਆ, ਓਹ ਪੂਰੇ 9 ਵਜੇ ਹੈ, 8:30 ਵਜੇ ਤਾਂ ਮੈਂ, ਅੱਛਾ ਬਾਈ ਜੀ ਫਿਰ ਮਿਲਾਂਗੇ। ਮੈਂ ਝਾਕਦਾ ਰਹਿ ਗਿਆ। ਜਦੋਂ ਅਸਲੀ ਜ਼ਿੰਦਗੀ 'ਚ ਵੀ ਫਿਲਮੀ ਹੀਰੋਆਂ ਵਾਂਗ ਬੜੀ ਚੁਸਤੀ ਅਤੇ ਫੁਰਤੀ ਨਾਲ ਸਿਰਫ 5 ਸਕਿੰਟਾਂ 'ਚ ਹੀ ਇੱਕ ਚੱਲ ਚੁੱਕੀ ਬੱਸ ਵਿੱਚ ਸਵਾਰ ਹੋ ਕੇ ਉਹ ਗਿਆ ਅਤੇ ਉਹ ਗਿਆ। ਮੈਨੂੰ ਮੇਰੀ ਬੰਬਈ ਦੀ ਉਦੋਂ ਵਾਲੀ ਯਾਤਰਾ 'ਤੇ ਕਾਫ਼ੀ ਸਮਾਂ ਲੱਗ ਗਿਆ ਸੀ, ਕਿਉਂਕਿ ਇੱਕ ਤਾਂ ਮਿੱਤਰਾਂ ਯਾਰਾਂ ਦਾ ਘੇਰਾ ਵਿਸ਼ਾਲ ਹੋਣ ਕਰਕੇ ਅਤੇ ਦੂਜੇ ਮੇਰੇ ਨਾਲ ਗੈ ਸਾਥੀ ਦੀ ਫਿਲਮ ਬਿਜ਼ਨਸ 'ਤੇ ਕੁਝ ਅਹਿਮ ਨੁਕਤਿਆਂ 'ਤੇ ਵਿਚਾਰ ਕਰਨੀ ਅਜੇ ਬਾਕੀ ਸੀ। ਉਸ ਮੁਲਾਕਾਤ ਤੋਂ ਬਾਅਦ ਉਹ ਬਠਿੰਡੇ ਵਾਲਾ ਬਾਈ ਇੱਕ ਦਿਨ ਫਿਰ ਮੈਨੂੰ ਟੱਕਰ ਗਿਆ ਥੀਏਟਰ 'ਚ। ਉਦੋਂ ਵੀ ਉਹ ਇਕੱਲਾ ਹੀ ਸੀ ਅਤੇ ਉਸ ਮੈਨੂੰ ਨਿਗਦਲੀ ਨਾਲ ਪਛਾਣ ਕੇ ਜੱਫੀ ਪਾਉਂਦਿਆਂ ਪੁੱਛਿਆ, ਕਿਉਂ ਬਾਈ ਜੀ ਗਏ ਨਹੀਂ ਅਜੇ ਪੰਜਾਬ ਵਾਪਸ? ਜੀ ਲੱਗ ਗਿਆ ਹੋਣਾ ਫਿਰ, ਹਾਲੇ ਬੰਬਈ ਸ਼ਹਿਰ 'ਚ ਕਿਹਦਾ ਜੀ ਨਹੀਂ ਲੱਗਦਾ। ਤੁਸੀਂ ਵੀ ਲੱਗਦਾ ਬਾਈ ਜੀ ਫਿਲਮਾਂ ਦੇ ਚੱਕਰ ਚੁੱਕਰ ਜੀ ਆਏ ਹੋ, ਮੈਨੂੰ ਸਵਾਲ ਕਰਨ ਉਪਰੰਤ ਫਿਰ ਉਸ ਦੂਜਾ ਸਵਾਲ ਮੇਰੇ ਸਾਹਮਣੇ ਹੋਰ ਪਰੋਸ ਦਿੱਤਾ। ਹੁਣ ਤਾਂ ਤੁਸੀਂ ਬਾਈ ਜੀ ਲੱਗਦਾ ਆਹੀ ਫਿਲਮ ਦੇਖਣ ਆਏ ਹੋਵੋਗੇ। ਜ਼ਰੂਰ ਦੇਖੋ ਬਾਈ ਜੀ, ਆਪਣੇ ਯਾਰ ਦੀ ਉਹ ਫਿਲਮ ਲੱਗੀ ਹੈ। ਉਸ ਇੱਕਦਮ ਕਿੰਨੀਆਂ ਇਹ ਗੱਲਾਂ ਕਰ ਮਾਰੀਆਂ। ਉਹ ਪਹਿਲਾਂ ਹੀ ਟਿਕਟ ਲਈ ਫਿਰਦਾ ਸੀ। ਮੈਂ ਆਪਣੇ ਨਾਲ ਆਏ ਸਾਥੀ ਨਾਲ ਉਹਦੀ ਮੁਲਾਕਾਤ ਕਰਵਾਈ ਅਤੇ ਫਿਰ ਅਸੀਂ ਆਪਣੀਆਂ 2 ਟਿਕਟਾਂ ਲੈ ਕੇ ਹਾਲ 'ਚ ਦਾਖਲ ਹੋ ਗਏ। ਫਿਲਮ ਦੇ ਸ਼ੁਰੂ ਹੋਣ ਤੋਂ ਲੈ ਕੇ ਫਿਲਮ ਦੇ ਆਖਰੀ ਦ੍ਰਿਸ਼ ਤੀਕਰ ਉਹ ਸਾਰੇ ਫਿਲਮ ਦੇ ਪਾਤਰਾਂ ਬਾਰੇ ਆਪਣੀ ਟਿੱਪਣੀ ਪੇਸ਼ ਕਰਦਾ ਰਿਹਾ। ਫਿਲਮ ਦੀ ਕਹਾਣੀ ਤਾਂ ਉਹਨੇ ਫਿਲਮ ਚੱਲਣ ਤੋਂ ਪਹਿਲਾਂ ਹੀ ਸਾਰੀ ਸੁਣਾ ਮਾਰੀ ਸੀ। ਮੇਰੇ ਸਾਥੀ ਨੂੰ ਉਸ ਉੱਤੇ ਬੜਾ ਗੁੱਸਾ ਚੜ ਰਿਹਾ ਸੀ, ਪਰ ਮੈਂ ਉਹਨੂੰ ਰੋਕਿਆ, ਛੱਡ ਯਾਰ ਆਪਣਾ ਆਪਣੀ ਨੇਚਰ ਹੁੰਦੀ ਹੈ। ਇਹ ਜਿਹੜਾ ਇਸ ਫਿਲਮ 'ਚ ਬਿਲੀਅਨ ਹੈ ਨਾ, ਇਹ ਮੇਰਾ ਲੰਗੋਟਿਆ ਯਾਰ ਹੈ। ਹੈ ਤਾਂ ਇਹ ਉੱਧਰ ਲਾ ਕਿਤੇ, ਪਰ ਬਾਈ ਜੀ ਇਹਦੇ 'ਚ ਕੋਈ ਇਹੋ ਜਿਹੀ ਗੱਲ ਨਹੀਂ, ਛਲ ਨਾ ਕਪਟ, ਧੋਖਾ ਨਾ ਫਰੇਬ, ਮੇਰਾ ਤਾਂ ਜਿਗਰੀ ਯਾਰ ਹੈ ਜਿਗਰੀ, ਇਕੱਠੇ ਖਾਂਦੇ ਪੀਂਦੇ ਹਾਂ, ਕਦੇ ਮਿਲਾਵਾਂਗੇ ਤੁਹਾਨੂੰ ਵੀ। ਬੜਾ ਬੀਬਾ ਆਦਮੀ ਹੈ, ਕਈ ਫਿਲਮਾਂ 'ਚ ਮੇਰੇ ਨਾਲ ਬਿਲੀਅਨ ਅਤੇ ਸਾਈਡ ਹੀਰੋ ਆ ਰਿਹਾ, ਜਿਨ੍ਹਾਂ 'ਚ ਮੈਂ ਹੀਰੋ ਦੇ ਪਾਰਟ ਕਰ ਰਿਹਾ ਹਾਂ। ਮੈਂ ਉਸਦੇ ਬਿਲੀਅਨ 'ਤੇ ਹੱਸਿਆ, ਬਿਲੀਅਨ ਅਤੇ ਵਿਲਨ। ਫਿਲਮ ਦੇ ਪੈਸੇ ਪੁੱਟ ਕੇ ਅਸੀਂ ਘਰ ਪਰਤੇ ਆਪਣੇ ਮਿੱਤਰ ਦੇ ਫਲੈਟ 'ਤੇ। ਉਹ ਦੂਜੀ ਮੁਲਾਕਾਤ ਤੋਂ ਬਾਅਦ ਮੈਨੂੰ ਉਹ ਫਿਰ ਬੜੀ ਦੇਰ ਨਾਲ ਟੱਕਰਿਆ। ਮੇਰੇ ਅੰਦਰ ਇਹਨੂੰ ਝਟਕਾ ਜਿਹਾ ਲੱਗਾ, ਸੱਚ ਜਾਣੋ ਮੇਰਾ ਆਪਣਾ ਹੀ ਦਿਲ ਉਹਦੀਆਂ ਗੱਲਾਂ ਸੁਣਨ ਨੂੰ ਕਰ ਰਿਹਾ ਸੀ। ਮੈਂ ਆਪਣੇ ਸਾਥੀ ਕੋਲ ਇਸ ਬਾਰੇ ਜ਼ਿਕਰ ਕੀਤਾ ਤਾਂ ਉਹ ਭੜਕ ਉੱਠਿਆ, ਚੱਲ ਛੱਡ ਯਾਰ ਇਹੋ ਜਿਹੇ ਲੜੂਆਂ ਨਾਲ ਯਾਰੀਆਂ ਭਰੀ ਭਾਲੀ ਦੀਆਂ, 2 ਕੌਡੀ ਦੇ ਬੰਦੇ ਨੇ ਉਹੀ ਸਿਰ 'ਤੇ ਚੜਾ ਰੱਖਿਆ ਤੂੰ, ਅਜਿਹੇ ਤੈਨੂੰ ਬੰਬੇ ਸ਼ਹਿਰ 'ਚ ਬਥੇਰੇ ਟੱਕਰਨਗੇ, ਹਲੇ ਪੁੱਠਪਾਤਾਂ 'ਤੇ ਸੌਣ ਵਾਲੇ, ਇੱਕ ਟਾਈਮ ਦੀ ਰੋਟੀ ਨਹੀਂ ਜੁੜਦੀ ਇਹਨਾਂ ਨੂੰ, ਅਤੇ ਫਿਰ ਚੋਰੀਆਂ ਹੇਰਾ ਫੇਰੀਆਂ ਅਤੇ ਡਕੈਤੀਆਂ ਮਾਰਦੇ ਨੇ, ਆਖਣਗੇ ਰਾਜ ਕਪੂਰ ਤਾਂ ਮੇਰਾ ਹਮ ਪਿਆਲਾ, ਮੇਰਾ ਬਾਈ ਹੈ। ਪਰ ਨਹੀਂ ਯਾਰ, ਉਹ ਫੱਕਰ ਅਤੇ ਬੁੱਧੂ ਜਿਹਾ ਤਾਂ ਜ਼ਰੂਰ ਹੈ, ਪਰ ਉਹ ਚੋਰ ਜਾਂ ਹੇਰੇ ਫੇਰੀ ਮਾਸਟਰ ਨਹੀਂ ਹੋ ਸਕਦਾ, ਅਤੇ ਨਾ ਹੀ ਉਹਨੂੰ ਝੂਠ ਬੋਲਣ ਦੀ ਆਦਤ ਹੀ ਲੱਗਦੀ ਹੈ। ਮੈਂ ਮਨੋਵਿਗਿਆਨੀ ਹਾਂ, ਘੱਟੋ ਘੱਟ ਬੰਦੇ ਨੂੰ ਪਹਿਲੀ ਵਾਰ ਮਿਲਣ 'ਤੇ ਉਹਦੇ ਅੰਦਰਲੀ ਹਾਲਤ ਨੂੰ ਜਾਣਨ ਦੇ ਜ਼ਰੂਰ ਸਮਰੱਥ ਹਾਂ। ਮੈਂ ਆਪਣਾ ਸਪਸ਼ਟੀਕਰਨ ਦਿੱਤਾ, ਪਰ ਅੰਦਰੋਂ ਅੰਦਰ ਹੀ ਸੋਚਣ ਲਈ ਮਜਬੂਰ ਵੀ ਹੋ ਗਿਆ ਕਿ ਜੇ ਉਸ ਕੋਲ ਵਾਕਿਆ ਇੰਨੀਆਂ ਫਿਲਮਾਂ ਹੋਣ ਅਤੇ ਉਹ ਵੀ ਤਕੜੇ ਬੈਨਰ ਦੀਆਂ, ਤਾਂ ਫਿਰ ਵੀ ਉਸ ਨੂੰ ਇੱਦਾਂ ਬੱਸਾਂ ਗੱਡੀਆਂ ਧੱਕੇ ਖਾਣ ਦੀ ਕੀ ਲੋੜ ਪਈ? ਕੋਈ ਕਾਰ ਤਾਂ ਜ਼ਰੂਰ ਹੀ ਲੈ ਸਕਦਾ, ਸੈਕਿੰਡ ਹੈਂਡ ਹੀ ਸਹੀ, ਅਤੇ ਫਿਰ ਉਹਦੇ ਕੱਪੜੇ। ਪਰ ਫਿਰ ਖਿਆਲ ਆਇਆ ਕਿ ਜੱਟ ਪੁੱਤ ਹੈ ਅਤੇ ਉਹ ਵੀ ਬਠਿੰਡੇ ਇਲਾਕੇ ਦਾ, ਇਸ ਲਈ ਜ਼ਿਆਦਾ ਤੜਕ ਮੜਕ ਨੂੰ ਪਸੰਦ ਨਹੀਂ ਕਰਦਾ। ਜਦੋਂ ਕਿ ਉਹਦੇ ਦੱਸਣ ਮੁਤਾਬਕ

0: ਪਿੰਡ ਜ਼ਮੀਨ ਵੀ ਵਾਹਵਾ ਹੈ ਅਤੇ ਸ਼ਹਿਰ 'ਚ ਚੰਗਾ ਕਾਰੋਬਾਰ ਵੀ। ਜੇ ਫਰਜ਼ ਕਰੋ ਉਹਨੂੰ ਮੁੰਬਈ ਤੋਂ ਪੈਸੇ ਨਹੀਂ ਵੀ ਮਿਲਦੇ, ਬੇਸ਼ੱਕ ਉਹਨੂੰ ਇੱਕ ਵੀ ਫਿਲਮ 'ਚ ਕੰਮ ਨਹੀਂ ਮਿਲਿਆ, ਪਰ ਉਹ ਘਰੋਂ ਤਾਂ ਸਟਰੋਂਗ ਹੈ, ਉਹਦੀ ਬੈਕ ਤਾਂ ਤਕੜੀ ਹੈ। ਫਿਰ ਕਾਰ ਫਲੈਟ ਅਤੇ ਬਾਈ ਜੀ, ਮੈਂ ਸ਼ਾਇਦ ਹੋਰ ਅਧੀੜਪਣ 'ਚ ਪਿਆ ਰਹਿੰਦਾ ਜਦੋਂ ਮੇਰੇ ਕੰਨੀ ਇੱਕ ਪਿਆਰੀ ਜੀ ਆਵਾਜ਼ ਪਈ, ਬਾਈ ਜੀ ਕਿੱਥੇ ਚੱਲੇ? ਮੈਂ ਤਰਬਕਿਆ, ਅੱਖਾਂ ਝਪਕੀਆਂ ਅਤੇ ਸਾਹਮਣੇ ਉਹੀ ਬਾਈ ਸੀ। ਮੈਂ ਅੰਧੇਰੀ ਤੋਂ ਇਲੈਕਟ੍ਰਿਕ ਟ੍ਰੇਨ ਰਾਹੀਂ ਮਹਾਂਲਕਸ਼ਮੀ ਜਾ ਰਿਹਾ ਸਾਂ। ਉਹ ਸ਼ਾਇਦ ਗੱਡੀ 'ਚ ਦਾਦਰ ਸਟੇਸ਼ਨ ਤੋਂ ਚੜ੍ਹ ਗਿਆ ਸੀ। ਹੋਰ ਸੁਣਾ ਬਈ, ਕਿਵੇਂ ਹੈ ਫਿਰ ਤੂੰ ਮੇਰੇ ਗ੍ਰਾਹੀਂ? ਯਾਰ ਤੂੰ ਨਾ ਹਾਲੇ ਤੱਕ ਆਪਣਾ ਨਾਂ ਹੀ ਦੱਸਿਆ ਅਤੇ ਨਾ ਹੀ ਕੋਈ ਪਤਾ ਠਿਕਾਣਾ। ਮੈਂ ਤਾਂ ਤੈਨੂੰ ਮਿਲਣ ਲਈ ਬਹੁਤ ਹੀ ਉਤਾਵਲਾ ਸੀ। ਮੇਰਾ ਨਾਂ ਬਾਈ ਜੀ ਛਿੰਦਰ ਹੈ, ਛਿੰਦਰ ਸਿੰਘ, ਪਰ ਫਿਲਮਾਂ 'ਚ ਮੇਰਾ ਨਾਂ ਬਦਲ ਗਿਆ। ਫਿਲਮਾਂ 'ਚ ਸਕਰੀਨ 'ਤੇ ਪੋਸਟਰਾਂ 'ਤੇ ਮੇਰਾ ਨਾਂ ਆਊਗਾ ਛਿੰਦਾ ਬਠਿੰਡਵੀ। ਅੱਛਾ ਬਾਈ ਜੀ, ਤੁਹਾਡਾ ਕੀ ਨਾਂ ਹੈ? ਮੈਂ ਵੀ ਨਹੀਂ ਪੁੱਛਿਆ ਕਦੇ। ਮੈਂ ਆਪਣੇ ਬਾਰੇ ਮੋਟਾ ਮੋਟਾ ਦੱਸ ਦਿੱਤਾ। ਬਾਈ ਜੀ, ਹਾਂ ਬੋਲ, ਇੱਕ ਗੱਲ ਦੱਸਾਂ, ਬੜੀ ਭੈੜੀ ਖਬਰ ਆ ਬਾਈ ਜੀ। ਕਿਉਂ, ਕੀ ਹੋਇਆ? ਮੇਰੇ ਮੱਥੇ 'ਤੇ ਹੈਰਾਨੀ ਅਤੇ ਉਤਸੁਕਤਾ ਉੱਤਰ ਆਈ। ਬਾਈ ਜੀ, ਬਾਈ ਜੀ ਮੇਰੇ ਬਾਪੂ ਜੀ ਦੀ ਡੈਥ ਹੋ ਗਈ। ਬੇਬੀ ਤਾਂ ਉਹਦੀ ਰੱਬ ਨੂੰ ਪਿਆਰੇ ਹੋ ਗਏ ਸੀ ਜਦੋਂ ਮੈਂ ਮੁੰਬਈ ਦਾ ਰੁੱਖ ਕੀਤਾ ਸੀ। ਪਰ ਬਾਈ ਜੀ, ਮੈਂ ਵੀ ਦਿਲ 'ਚ ਸੌਂਹ ਖਾ ਰੱਖੀ ਹੈ, ਜੋ ਮਰਜ਼ੀ ਹੈ ਹੋ ਜੇ, ਕੁਛ ਬਣ ਕੇ ਜਾਊਂਗਾ ਪਿੰਡ। ਇਸੇ ਲਈ ਮੈਂ ਬੇਬੇ ਦੀ ਮੌਤ 'ਤੇ ਸੀਨੇ 'ਤੇ ਪੱਥਰ ਧਰ ਲਿਆ ਸੀ। ਅਤੇ ਹੁਣ ਬਾਪੂ ਜੀ, ਮੇਰਾ ਕੋਈ ਨਹੀਂ ਰਿਹਾ ਬਾਈ ਜੀ, ਮੇਰਾ ਕੋਈ ਨਹੀਂ ਰਿਹਾ। ਉਹਦੀਆਂ ਗੱਲਾਂ 'ਤੇ ਅੱਥਰੂ ਮੀਂਹ ਵਾਂਗਰ ਵਰਸੇ। ਉਹ ਚੰਗਾ ਖਾਸਾ ਰੋਣੇ ਲੱਗ ਪਿਆ, ਮੇਰਾ ਹੰਦਰਲਾ ਹਲੂਣਿਆ ਗਿਆ। ਮੈਂ ਉਸਨੂੰ ਹੌਸਲਾ ਕਰ ਬੱਚਿਆਂ ਵਾਂਗ ਬਰਾਇਆ। ਉਹ ਹੌਲੀ ਹੌਲੀ ਹੌਕੇ ਜੇ ਭਰਦਾ ਚੁੱਪ ਹੋ ਗਿਆ। ਕੁਦਰਤੀ ਗੱਡੀ 'ਚ ਜ਼ਿਆਦਾ ਰਸ਼ ਨਾ ਹੋਣ ਕਾਰਨ ਉੱਕੀਆਂ ਦੁੱਕੀਆਂ ਸਵਾਰੀਆਂ ਅਜੀਬ ਤਰ੍ਹਾਂ ਨਾਲ ਸਾਡੇ ਵੱਲ ਝਾਕੀਆਂ, ਪਰ ਜ਼ਿਆਦਾ ਤਾਦਾਦ ਗੈਰ ਪੰਜਾਬੀ ਦੀ ਹੋਣ ਕਾਰਨ ਵੀ ਉਹ ਰੋਣ ਦੀ ਭਾਸ਼ਾ ਤਾਂ ਜ਼ਰੂਰ ਸਮਝ ਗਈਆਂ ਹੋਣਗੀਆਂ, ਰੋਣ ਦੀ, ਕਿਸੇ ਦੇ ਦੁੱਖ ਦਰਦ ਦੀ। ਗ੍ਰਾਂਟ ਰੋੜਾ ਗਈ, ਬਹੁਤੀਆਂ ਸਵਾਰੀਆਂ ਉੱਤਰ ਗਈਆਂ। ਛਿੰਦਾ ਸਿੰਘ ਉਰਫ ਛਿੰਦਾ ਬਠਿੰਡਵੀ ਬੜੀ ਜਲਦੀ ਨਾਲ ਮੇਰੇ ਨਾਲ ਹੱਥ ਮਿਲਾ ਕੇ ਗ੍ਰਾਂਟ ਰੋਡ 'ਤੇ ਉੱਤਰ ਗਿਆ। ਫਿਰ ਸਾਡੀਆਂ ਕਈ ਨਿੱਕੀਆਂ ਨਿੱਕੀਆਂ ਮੁਲਾਕਾਤਾਂ ਹੋਈਆਂ, ਬੜੀਆਂ ਦਿਲਚਸਪ। ਛਿੰਦਰ ਬੇਹਾ ਸੰਘਾਊ ਪਰ ਦਿਲਚਸਪ ਨਿਕਲਿਆ। ਛਿੰਦਰ, ਜਿਸ ਨੇ ਕੱਲ੍ਹ ਨੂੰ ਇੱਕ ਅੱਧ ਫਿਲਮ ਰਿਲੀਜ਼ ਹੋਣ ਦੇ ਨਾਲ ਹੀ ਸਟਾਰ ਬਣ ਜਾਣਾ ਹੈ, ਉਸਨੇ ਦੱਸਿਆ ਕਿ ਉਹਦੀਆਂ ਦੋ ਫਿਲਮਾਂ ਅਗਲੇ ਮਹੀਨੇ ਅਗਸਤ 'ਚ ਰਿਲੀਜ਼ ਹੋ ਜਾਣੀਆਂ ਨੇ, ਦੋਨੋਂ ਹੀ ਵੱਡੇ ਬਜਟ ਦੀਆਂ। ਮੈਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੋਈ ਕਿ ਮੇਰੇ ਇਲਾਕੇ ਦਾ ਇੱਕ ਮੁੰਡਾ ਹਿੰਦੀ ਫਿਲਮਾਂ ਦਾ ਇੰਨਾ ਵੱਡਾ ਸਟਾਰ ਬਣ ਜਾਏਗਾ। ਮੇਰੇ ਦੋਸਤ ਨੇ ਮੈਨੂੰ ਕਿਹਾ ਆਰ ਕੇ ਸਟੂਡੀਓ ਆਉਣ ਲਈ ਆਖਿਆ। ਆਪ ਉਹ ਪਹਿਲਾਂ ਹੀ ਨਿਕਲ ਗਿਆ ਸੀ, ਜਲਦੀ ਸੀ, ਮੈਂ ਅਜੇ ਤਿਆਰ ਹੋਣਾ ਸੀ। ਮੈਂ ਦੱਸੇ ਮੁਤਾਬਕ ਸਿੱਧਾ ਚੈਂਬਰ ਪਹੁੰਚਿਆ, ਆਰ ਕੇ ਸਟੂਡੀਓ ਵੱਲ ਵਧਣ ਲੱਗਾ ਤਾਂ ਕੁਝ ਰੌਲਾ ਰੱਪਾ ਸੁਣ ਕੇ ਰੁਕ ਗਿਆ। ਕਾਫੀ ਮਜਮਾ ਲੱਗਾ ਹੋਇਆ ਸੀ, ਕੋਈ ਤਮਾਸ਼ਾ ਹੋਵੇਗਾ। ਮੈਂ ਸੋਚਿਆ ਕਿਤਨਾ ਖੂਬਸੂਰਤ ਲੜਕਾ ਮਰ ਗਿਆ। ਕੈਸੇ? ਕਿਆ ਕੋਈ ਐਕਸੀਡੈਂਟ ਹੋਇਆ? ਨਹੀਂ ਤੋ, ਫਿਰ ਕਿਆ, ਕੈਸੇ ਮਰ ਗਿਆ? ਇਹ ਹਾਰਟ ਅਟੈਕ ਆ ਗਿਆ। ਹਾਰਟ ਅਟੈਕ? ਯੇ ਕੈਸੇ? ਪਤਾ ਨਹੀਂ, ਸਾਹਮਣੇ ਸਟੂਡੀਓ 'ਚ ਨਿਕਲਾ ਔਰ ਸੜਕ ਪਰ ਪਹੁੰਚਦੇ ਹੀ ਬੇਹੋਸ਼ ਹੋ ਕਰ ਗਿਰ ਪੜਾ। ਔਰ ਫਿਰ? ਪਰ ਇਸ ਤਰ੍ਹਾਂ ਅਚਾਨਕ? ਜੀ, ਮੈਂ ਜਾਣਦਾ ਹਾਂ, ਇਹ ਪੰਜਾਬੀ ਮੁੰਡਾ ਹੈ। ਇੱਕ ਪੰਜਾਬੀ ਸਰਦਾਰ ਅਗਾਂਹ ਵੱਲ ਵੱਧੇ ਬੋਲੇ, ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਜੀ ਇਹਨੂੰ, ਇਹ ਪੰਜਾਬੋਂ ਆਇਆ ਸੀ ਫਿਲਮਾਂ 'ਚ ਐਕਟਰ ਬਣਨ, ਪਰ ਕਿਤੇ ਵੀ ਇਹਦੀ ਦਾਲ ਨਹੀਂ ਸੀ ਗਲੀ। ਅਤੇ ਅੱਜ ਇਹਨੂੰ ਇੱਕ ਵੱਡੇ ਪ੍ਰੋਡਿਊਸਰ ਡਾਇਰੈਕਟਰ ਨੇ ਆਪਣੀ ਇੱਕ ਫਿਲਮ 'ਚ ਐਕਸਟਰਾ ਰੋਲ ਲਈ ਸਿਰਫ ਹਾਂ ਕੀਤੀ ਸੀ, ਅਤੇ ਬਸ ਉਸੇ ਕਰਕੇ ਹੀ ਸ਼ਾਇਦ। ਆਰ ਕੇ ਸਟੂਡੀਓ 'ਚ ਪ੍ਰਵੇਸ਼ ਪਾਉਣ ਤੋਂ ਪਹਿਲਾਂ ਹੀ ਮੈਂ ਭੀੜ ਨੂੰ ਚੀੜਦਾ ਹੋਇਆ ਅਗਾਂਹ ਵਧਿਆ, ਅਤੇ ਮੇਰੀ ਜਾਣੋ ਚੀਖ ਹੀ ਨਿਕਲ ਗਈ। ਅੱਖਾਂ ਸਾਹਮਣੇ ਹਨੇਰਾ ਪਸਰ ਗਿਆ। ਛਿੰਦਰ ਉਰਫ ਛਿੰਦਾ ਬਠਿੰਡਵੀ ਲਾਸ਼ ਬਣਿਆ ਸੜਕ 'ਤੇ ਡਿੱਗਿਆ ਪਿਆ ਸੀ, ਉਹਦੇ ਮੂੰਹ 'ਚੋਂ ਲਹੂ ਬਾਹਰ ਵੱਲ ਆਇਆ ਹੋਇਆ ਸੀ। ਅੱਖਾਂ ਬੜੀਆਂ ਡਰਾਉਣੀਆਂ ਅਤੇ ਭਿਆਨਕ ਹੋ ਗਈਆਂ ਸਨ, ਪਰ ਚਿਹਰੇ 'ਤੇ ਉਵੇਂ ਜਿਵੇਂ ਹੀ ਮਾਸੂਮਤਾ ਅਤੇ ਭੋਲੇ ਪਾਉਂਦੀ ਝਲਕ ਸੀ। ਉਹੀ ਹਮੇਸ਼ਾ ਵਾਲੇ ਉਹਦੇ ਕੱਪੜੇ ਪਾਏ ਹੋਏ ਸਨ ਜੋ ਪਹਿਲੀ ਮੁਲਾਕਾਤ ਵੇਲੇ ਦੇਖੇ ਸਨ। ਮੈਨੂੰ ਚੇਤੇ ਆਇਆ ਕਿ ਅੱਜ ਤਾਂ 15 ਅਗਸਤ ਹੈ ਅਤੇ ਅੱਜ ਛਿੰਦਾ ਬਠਿੰਡਵੀ ਬਨਾਮ ਕੱਲ੍ਹ ਦੇ ਸਟਾਰ ਬਣਨ ਵਾਲੇ ਮੁੰਡੇ ਦੀਆਂ ਦੋ ਫਿਲਮਾਂ ਰਿਲੀਜ਼ ਹੋਣੀਆਂ ਸਨ। ਮੈਂ ਉਹਦੀ ਲਾਸ਼ ਵੱਲ ਕਾਲੀ ਕਾਲੀ ਵਧਣ ਲੱਗਾ।
1: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ

0: ਦੇਪਾਨੀ ਅੱਜ ਦੇ ਇਸ ਪ੍ਰੋਗਰਾਮ ਤਹਿਤ ਤੁਸੀਂ ਸੁਣ ਰਹੇ ਸੀ ਸੁਖਮਿੰਦਰ ਸੇਖੋਂ ਦੀ ਕਹਾਣੀ ਬਠਿੰਡੇ ਵਾਲਾ ਬਾਈ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਅੱਜ ਕੱਲ੍ਹ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਹੈ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ ਹੈ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
2: हेलो,
3: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाए। दिस इज द इनकम टैक्स डिपार्टमेंट।
2: अजय ही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
4: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
5: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, ਐਫਐਮ ਬੈਂਡ 102.7 ਮੈਗਾਹਰਟਸ, ਡੀਟੀਐਚ ਦੀ ਏਆਈਆਰ ਪੰਜਾਬ ਸੇਵਾ, ਡੀਆਰਐਮ 864 ਕਿਲੋਹਰਟਸ, 103.6 ਮੈਗਾਹਰਟਸ ਅੰਮ੍ਰਿਤਸਰ, 100.9 ਮੈਗਾਹਰਟਸ ਤੇ 100.8 ਮੈਗਾਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸੁਣੋਗੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ, ਜਿਸ ਦਾ ਪ੍ਰਸਾਰਣ ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਤੇ ਪਟਿਆਲਾ ਕੇਂਦਰ ਵੀ ਨਾਲੋਂ ਨਾਲ ਕਰਨਗੇ।
1: ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ। ਮਨ ਕੀ ਬਾਤ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਨਾਲ ਜੁੜ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। 2026 ਦਾ ਅੱਧਾ ਸਾਲ ਬੀਤਣ ਵਾਲਾ ਹੈ। ਇਹਨਾਂ 6 ਮਹੀਨਿਆਂ ਵਿੱਚ ਅਸੀਂ ਮਨ ਕੀ ਬਾਤ ਵਿੱਚ ਦੇਸ਼ ਵਾਸੀਆਂ ਦੀਆਂ ਅਨੇਕ ਪ੍ਰਾਪਤੀਆਂ 'ਤੇ ਚਰਚਾ ਕੀਤੀ ਹੈ। ਜੂਨ ਵਿੱਚ ਵੀ ਦੇਸ਼ ਨੇ ਕੁਝ ਅਜਿਹੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਨੇ ਜੋ ਹਰ ਦੇਸ਼ ਵਾਸੀ ਨੂੰ ਮਾਣ ਨਾਲ ਭਰ ਦਿੰਦੀਆਂ ਨੇ। ਇਹ ਸਫਲਤਾਵਾਂ ਦੇਸ਼ ਦੀ ਸੁਰੱਖਿਆ ਅਤੇ ਆਤਮ ਨਿਰਭਰਤਾ ਨਾਲ ਜੁੜੀਆਂ ਨੇ। ਹੁਣੇ ਜੇ ਹੀ ਮੈਨੂੰ ਕੋਲਕਾਤਾ ਵਿੱਚ ਨੇਵੀ ਨਾਲ ਜੁੜੇ ਇੱਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਉੱਥੇ ਆਈਐਨਐਸ ਦੂਨਾਗਿਰੀ, ਆਈਐਨਐਸ ਸੰਸ਼ੋਧਕ ਅਤੇ ਆਈਐਨਐਸ ਅਗ੍ਰਹਿ ਨੂੰ ਭਾਰਤੀ ਨੇਵੀ ਦੇ ਬੇੜੇ ਵਿੱਚ ਸ਼ਾਮਿਲ ਕੀਤਾ ਗਿਆ। ਇਹਨਾਂ ਸ਼ਿਪਸ ਦਾ ਡਿਜ਼ਾਈਨ ਅਤੇ ਮੈਨੂਫੈਕਚਰਿੰਗ ਤੱਕ ਸਭ ਕੁਝ ਸਵਦੇਸ਼ੀ ਹੈ। ਸਾਥੀਓ, ਜੂਨ ਦੇ ਮਹੀਨੇ ਵਿੱਚ ਹੀ ਏਵੀਏਸ਼ਨ ਸੈਕਟਰ 'ਚ ਵੀ ਦੇਸ਼ ਨੇ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। C-295 ਇਹ ਜਹਾਜ਼ ਮੇਡ ਇਨ ਇੰਡੀਆ ਹੈ ਅਤੇ C-295 ਜਹਾਜ਼ ਨੇ ਆਪਣੀ ਪਹਿਲੀ ਉਡਾਨ ਪੂਰੀ ਕੀਤੀ ਹੈ ਅਤੇ ਅਜਿਹੇ 40 ਜਹਾਜ਼ ਭਾਰਤ ਵਿੱਚ ਹੀ ਬਣਾਏ ਜਾ ਰਹੇ ਨੇ। ਇਸ ਨਾਲ MSME ਅਤੇ ਐਰੋਸਪੇਸ ਸੈਕਟਰ ਨੂੰ ਨਵੀਂ ਸ਼ਕਤੀ ਮਿਲ ਰਹੀ ਹੈ, ਰੋਜ਼ਗਾਰ ਦੇ ਮੌਕੇ ਵੱਧ ਰਹੇ ਨੇ ਅਤੇ ਆਤਮ ਨਿਰਭਰ ਭਾਰਤ ਦਾ ਸੰਕਲਪ ਵੀ ਮਜ਼ਬੂਤ ਹੋ ਰਿਹਾ ਹੈ। ਇਸੇ ਮਹੀਨੇ DRDO ਨੇ ਸਵਦੇਸ਼ੀ ਲੌਂਗ ਰੇਂਜ ਲੈਂਡ ਅਟੈਕ ਕਰੂਜ਼ ਮਿਜ਼ਾਈਲ ਦਾ ਵੀ ਸਫਲ ਪ੍ਰੀਖਣ ਕੀਤਾ ਹੈ। ਇਸ ਨੂੰ DRDO ਦੀਆਂ ਲੈਬੋਰਟਰੀਆਂ ਅਤੇ ਇੰਡੀਅਨ ਇੰਡਸਟਰੀਜ਼ ਪਾਰਟਨਰਜ਼ ਨੇ ਮਿਲ ਕੇ ਬਣਾਇਆ ਹੈ। ਯਾਨੀ ਅੱਜ ਸਮੁੰਦਰ ਤੋਂ ਲੈ ਕੇ ਆਸਮਾਨ ਤੱਕ ਸਾਡਾ ਭਾਰਤ ਜ਼ਿਆਦਾ ਸੁਰੱਖਿਅਤ ਅਤੇ ਆਤਮ ਨਿਰਭਰ ਬਣ ਰਿਹਾ ਹੈ। ਸਾਥੀਓ, ਜੂਨ ਵਿੱਚ ਇੱਕ ਹੋਰ ਆਯੋਜਨ ਹੋਇਆ ਜਿਸ ਵਿੱਚ ਪੂਰੀ ਦੁਨੀਆ ਭਾਰਤ ਦੇ ਯਤਨਾਂ ਨਾਲ ਜੁੜੀ ਅਤੇ ਇਹ ਪ੍ਰੋਗਰਾਮ ਸੀ ਅੰਤਰਰਾਸ਼ਟਰੀ ਯੋਗ ਦਿਵਸ। ਇਸ ਵਾਰ ਦੁਨੀਆ ਦੀਆਂ 2500 ਤੋਂ ਜ਼ਿਆਦਾ ਥਾਵਾਂ 'ਤੇ ਯੋਗ ਦੇ ਅਨੇਕਾਂ ਵੱਖ ਵੱਖ ਪ੍ਰੋਗਰਾਮ ਹੋਏ। ਸਾਡੇ ਦੇਸ਼ ਵਿੱਚ ਕਰੋੜਾਂ ਲੋਕਾਂ ਨੇ ਥਾਂ ਥਾਂ 'ਤੇ ਯੋਗ ਪ੍ਰੋਗਰਾਮ ਵਿੱਚ ਭਾਗ ਲਿਆ। ਇਸ ਮਹੀਨੇ ਅਹਿਮਦਾਬਾਦ ਵਿੱਚ ਆਯੋਜਿਤ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਦੀ ਵੀ ਬੜੀ ਚਰਚਾ ਹੋਈ। ਇਸ ਵਿੱਚ ਭਾਰਤ ਨੇ ਕੁੱਲ 114 ਤਮਗੇ ਜਿੱਤੇ। ਇਹਨਾਂ ਵਿੱਚ 102 ਗੋਲਡ ਮੈਡਲ ਵੀ ਸ਼ਾਮਿਲ ਨੇ। ਭਾਰਤ ਇਸ ਚੈਂਪੀਅਨਸ਼ਿਪ ਵਿੱਚ ਮੈਡਲ ਲੈਣ ਦੇ ਹਿਸਾਬ ਨਾਲ ਪਹਿਲੇ ਨੰਬਰ 'ਤੇ ਰਿਹਾ। ਮੈਂ ਸਾਰੇ ਜੇਤੂ ਖਿਡਾਰੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਸਾਥੀਓ, ਕਿਸੇ ਵੀ ਰਾਸ਼ਟਰ ਦੀ ਆਤਮਾ ਉਸ ਦੇ ਲੋਕ ਹੁੰਦੇ ਨੇ ਅਤੇ ਜਦੋਂ ਉਸ ਦੇਸ਼ ਦੇ ਲੋਕ ਕੋਈ ਸੰਕਲਪ ਲੈਂਦੇ ਨੇ ਤਾਂ ਕੋਈ ਵੀ ਤਾਕਤ ਉਹਨਾਂ ਨੂੰ ਆਪਣੇ ਟੀਚੇ ਤੋਂ ਹਿਲਾ ਨਹੀਂ ਸਕਦੀ। ਰਾਸ਼ਟਰ ਨਿਰਮਾਣ ਵਿੱਚ ਜਨ ਭਾਗੀਦਾਰੀ ਦੀ ਇਹ ਤਾਕਤ ਭਾਰਤ ਦੀ ਬਹੁਤ ਵੱਡੀ ਪੂੰਜੀ ਹੈ ਅਤੇ ਇਸ ਜਨ ਭਾਗੀਦਾਰੀ ਨੂੰ ਅਸੀਂ ਵਾਰ ਵਾਰ ਅਨੁਭਵ ਕਰ ਰਹੇ ਹਾਂ। ਸਾਥੀਓ, ਪੱਛਮ ਏਸ਼ੀਆ ਵਿੱਚ ਬਣੀਆਂ ਯੁੱਧ ਦੀਆਂ ਸਥਿਤੀਆਂ ਨੂੰ ਵੇਖਦੇ ਹੋਏ ਮੈਂ ਦੇਸ਼ ਵਾਸੀਆਂ ਨੂੰ ਕੁਝ ਬੇਨਤੀਆਂ ਕੀਤੀਆਂ ਸੀ। ਮੈਂ ਕਿਹਾ ਸੀ ਕਿ ਜਿੱਥੋਂ ਤੱਕ ਸੰਭਵ ਹੋਵੇ ਕੁਝ ਸਮੇਂ ਦੇ ਲਈ ਗੋਲਡ ਸੋਨਾ ਖਰੀਦਣ ਤੋਂ ਬਚਣ। ਲੋਕਾਂ ਨੂੰ ਕਿਹਾ ਸੀ ਕਿ ਵਿਦੇਸ਼ ਵਿੱਚ ਛੁੱਟੀਆਂ ਮਨਾਉਣ ਤੋਂ ਬਚਣ। ਮੈਂ ਲੋਕਾਂ ਨੂੰ ਕਾਰ ਪੂਲਿੰਗ ਨੂੰ ਵੀ ਵਧਾਵਾ ਦੇਣ ਦੀ ਅਪੀਲ ਕੀਤੀ ਸੀ। ਮੈਂ ਕਿਸਾਨਾਂ ਨੂੰ ਕੈਮੀਕਲ ਮੁਕਤ ਖੇਤੀ ਦੇ ਲਈ, ਖੇਤ ਬਚਾਉਣ ਦੇ

ਅਤੇ ਕੁਦਰਤੀ ਖਾਦ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨ ਦੀ ਬੇਨਤੀ ਕੀਤੀ ਸੀ। ਸਾਥੀਓ, ਮੈਂ ਦੇਸ਼ ਦੇ ਹਰ ਨਾਗਰਿਕ ਦਾ ਆਭਾਰੀ ਹਾਂ ਕਿ ਮੇਰੀ ਅਪੀਲ ਦਾ ਨਾ ਸਿਰਫ ਉਨ੍ਹਾਂ ਨੇ ਸਮਰਥਨ ਕੀਤਾ, ਸਗੋਂ ਹਰ ਤਰ੍ਹਾਂ ਨਾਲ ਉਸ ਵਿੱਚ ਆਪਣਾ ਸਹਿਯੋਗ ਕਰ ਰਹੇ ਨੇ। ਮੈਨੂੰ ਕਈ ਪਰਿਵਾਰਾਂ ਨੇ ਸੁਨੇਹੇ ਭੇਜ ਕੇ ਆਪਣੇ ਅਨੁਭਵ ਸਾਂਝੇ ਕੀਤੇ ਨੇ। ਕਿੰਨੇ ਹੀ ਪਰਿਵਾਰਾਂ ਨੇ ਤੈਅ ਕੀਤਾ ਹੈ ਕਿ ਉਹ ਘਰ ਦੇ ਵਿਆਹ ਵਿੱਚ ਇਸ ਵਾਰ ਸੋਨਾ ਨਹੀਂ ਖਰੀਦਣਗੇ, ਲੋੜ ਪਈ ਤਾਂ ਪੁਰਾਣੇ ਸੋਨੇ ਨੂੰ ਰੀਸਾਈਕਲ ਕਰਕੇ ਨਵੇਂ ਗਹਿਣੇ ਬਣਾ ਲੈਣਗੇ। ਕਿੰਨੇ ਹੀ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਵੀ ਲਿਖਿਆ ਹੈ ਕਿ ਕਿਵੇਂ ਉਨ੍ਹਾਂ ਨੇ ਇਸ ਵਾਰ ਵਿਦੇਸ਼ ਯਾਤਰਾ ਨੂੰ ਟਾਲ ਦਿੱਤਾ। ਸਾਥੀਓ, ਕਾਰਪੂਲਿੰਗ ਨੂੰ ਲੈ ਕੇ ਵੀ ਲੋਕਾਂ ਨੇ ਅਨੇਕਾਂ ਤਜਰਬੇ ਸਾਂਝੇ ਕੀਤੇ ਨੇ। ਜੋ ਲੋਕ ਹਰ ਦਿਨ ਇੱਕ ਹੀ ਦਿਸ਼ਾ ਵਿੱਚ ਆਪਣੇ ਆਪਣੇ ਵਾਹਨਾਂ ਨਾਲ ਜਾਂਦੇ ਸਨ, ਉਹ ਹੁਣ ਇਕੱਠੇ ਜਾਣ ਲੱਗੇ ਨੇ। ਲੋਕ ਹਰ ਸੰਭਵ ਬੱਸ ਅਤੇ ਮੈਟਰੋ ਦੀ ਵਰਤੋਂ ਕਰ ਰਹੇ ਨੇ। ਇਸ ਨਾਲ ਪੈਟਰੋਲ ਅਤੇ ਡੀਜ਼ਲ ਦੀ ਬੱਚਤ ਹੋ ਰਹੀ ਹੈ। ਇਸੇ ਤਰ੍ਹਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੁਦਰਤੀ ਖਾਦ ਦੀ ਖਪਤ ਵਧਣ ਦੀਆਂ ਵੀ ਖ਼ਬਰਾਂ ਆ ਰਹੀਆਂ ਨੇ। ਸਾਥੀਓ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵੈਸ਼ਵਿਕ ਸੰਕਟ ਦਾ ਅਸੀਂ ਭਾਰਤੀ ਮਿਲ ਜੁਲ ਕੇ ਮੁਕਾਬਲਾ ਕਰ ਰਹੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਜਨ ਭਾਗੀਦਾਰੀ ਦੀ ਇਹੀ ਸ਼ਕਤੀ ਸਾਨੂੰ ਮਜ਼ਬੂਤੀ ਦੇਵੇਗੀ, ਸਾਨੂੰ ਸਫਲ ਬਣਾਏਗੀ। ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਦੇਸ਼ ਵਿੱਚ ਜਨਮ ਦਿਨ, ਸ਼ਾਦੀ ਵਿਆਹ, ਪਰਿਵਾਰਕ ਪ੍ਰੋਗਰਾਮ ਹੋਣ ਦੇ ਨਾਲ ਹੀ ਪੂਰੇ ਸਮਾਜ ਦਾ ਵੀ ਉਤਸਵ ਹੁੰਦਾ ਹੈ। ਹਰ ਪਰਿਵਾਰ ਚਾਹੁੰਦਾ ਹੈ ਕਿ ਉਹਨਾਂ ਦੀਆਂ ਖੁਸ਼ੀਆਂ ਦੂਜਿਆਂ ਦੇ ਨਾਲ ਸਾਂਝੀਆਂ ਹੋਣ। ਲੋਕ ਮਹਿਮਾਨਾਂ ਨੂੰ ਤੋਹਫ਼ੇ ਵੀ ਦਿੰਦੇ ਨੇ। ਸਾਥੀਓ, ਮਹਾਰਾਸ਼ਟਰ ਦੇ ਨਾਂਦੇੜ ਵਿੱਚ ਇੱਕ ਪਰਿਵਾਰ ਨੇ ਆਪਣੀਆਂ ਖੁਸ਼ੀਆਂ ਵੰਡਣ ਦੇ ਲਈ ਅਜਿਹਾ ਕੰਮ ਕੀਤਾ ਹੈ ਜੋ ਚਰਚਾ ਦਾ ਵਿਸ਼ਾ ਬਣ ਗਿਆ। ਇੱਥੇ ਨਾਂਦੇੜ ਦੇ ਬਹਾਦਰਪੁਰਾ ਪਿੰਡ ਵਿੱਚ ਪੇਠਕਰ ਪਰਿਵਾਰ ਰਹਿੰਦਾ ਹੈ। ਇਸ ਪਰਿਵਾਰ ਨੇ ਸੋਚਿਆ ਕਿ ਜੇਕਰ ਖੁਸ਼ੀ ਵੰਡਣੀ ਹੈ ਤਾਂ ਅਜਿਹੀ ਚੀਜ਼ ਦਿੱਤੀ ਜਾਵੇ ਜੋ ਮੁਸ਼ਕਿਲ ਸਮੇਂ ਵਿੱਚ ਕਿਸੇ ਪਰਿਵਾਰ ਦਾ ਸਹਾਰਾ ਬਣੇ। ਆਪਣੇ ਘਰ ਵਿੱਚ ਵਿਆਹ ਦੇ ਮੌਕੇ 'ਤੇ ਇਸ ਪਰਿਵਾਰ ਨੇ ਪਿੰਡ ਦੇ ਲਗਭਗ 3,500 ਲੋਕਾਂ ਦੇ ਲਈ ਦੁਰਘਟਨਾ ਬੀਮਾ ਦੀ ਵਿਵਸਥਾ ਕੀਤੀ। ਹਰ ਵਿਅਕਤੀ ਨੂੰ 1,00,000 ਰੁਪਏ ਦਾ ਬੀਮਾ ਕਵਰ ਦਿੱਤਾ ਗਿਆ। ਇਸ ਪਹਿਲ ਦੇ ਪਿੱਛੇ ਦੀ ਭਾਵਨਾ ਬਹੁਤ ਛੂਹਣ ਵਾਲੀ ਹੈ। ਪਰਿਵਾਰ ਨੇ ਦੇਖਿਆ ਸੀ ਕਿ ਦੁਰਘਟਨਾ ਤੋਂ ਬਾਅਦ ਪਰਿਵਾਰਾਂ ਨੂੰ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਸਮੇਂ ਵਿੱਚ ਇੱਕ ਛੋਟੀ ਜਿਹੀ ਮਦਦ ਵੀ ਬਹੁਤ ਵੱਡਾ ਸਹਾਰਾ ਬਣ ਜਾਂਦੀ ਹੈ। ਸਾਥੀਓ, ਸਰਕਾਰ ਦੇਸ਼ ਦੇ ਕਰੋੜਾਂ ਪਰਿਵਾਰਾਂ ਤੱਕ ਸੁਰੱਖਿਆ ਦਾ ਕਵਚ ਪਹੁੰਚਾ ਰਹੀ ਹੈ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਸਿਰਫ 20 ਰੁਪਏ ਦੇ ਸਾਲਾਨਾ ਪ੍ਰੀਮੀਅਮ, ਯਾਨੀ ਕੇਵਲ 1 ਸਾਲ ਦੇ 20 ਰੁਪਏ ਦਾ ਪ੍ਰੀਮੀਅਮ, ਉਸ 'ਤੇ 2,00,000 ਰੁਪਏ ਤੱਕ ਦਾ ਦੁਰਘਟਨਾ ਬੀਮਾ ਮਿਲਦਾ ਹੈ। ਹੁਣ ਤੱਕ ਇਸ ਯੋਜਨਾ ਨਾਲ 58 ਕਰੋੜ ਤੋਂ ਜ਼ਿਆਦਾ ਲੋਕ ਜੁੜ ਚੁੱਕੇ ਨੇ। ਇਹਨਾਂ ਵਿੱਚੋਂ ਲਗਭਗ 28 ਕਰੋੜ ਸਾਡੀਆਂ ਮਾਵਾਂ, ਭੈਣਾਂ, ਬੇਟੀਆਂ, ਔਰਤਾਂ ਨੇ। ਇਸ ਯੋਜਨਾ ਨਾਲ ਪੀੜਿਤ ਪਰਿਵਾਰਾਂ ਨੂੰ ਹੁਣ ਤੱਕ ਜੋ ਹਿਸਾਬ ਮਿਲਿਆ, 3,700 ਕਰੋੜ ਤੋਂ ਜ਼ਿਆਦਾ ਦੀ ਸਹਾਇਤਾ ਮਿਲ ਚੁੱਕੀ ਹੈ। ਸਾਥੀਓ, ਇਸੇ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਵੀ ਓਨੀ ਹੀ ਮਹੱਤਵਪੂਰਨ ਹੈ। ਇਹ ਯੋਜਨਾ ਵਿਅਕਤੀ ਦੀ ਦੁਖਦ ਮੌਤ ਹੋਣ 'ਤੇ ਉਸ ਦੇ ਪਰਿਵਾਰ ਨੂੰ 2,00,000 ਰੁਪਏ ਦਾ ਬੀਮਾ ਕਵਰ ਦਿੰਦੀ ਹੈ। ਇਸ ਦਾ ਸਾਲਾਨਾ ਪ੍ਰੀਮੀਅਮ ਸਿਰਫ 436 ਰੁਪਏ ਹੈ, ਮਤਲਬ ਇੱਕ ਦਿਨ ਦਾ ਮੁਸ਼ਕਿਲ ਨਾਲ 1.5 ਰੁਪਇਆ। ਇਸ ਯੋਜਨਾ ਨਾਲ ਹੁਣ ਤੱਕ 27 ਕਰੋੜ ਤੋਂ ਜ਼ਿਆਦਾ ਲੋਕ ਜੁੜੇ ਨੇ। ਇਸ ਦੇ ਤਹਿਤ ਦੇਸ਼ ਦੇ ਲਗਭਗ 11,00,000 ਪਰਿਵਾਰਾਂ ਨੂੰ ਲਗਭਗ 22,000 ਕਰੋੜ ਰੁਪਏ ਦੀ ਸਹਾਇਤਾ ਮਿਲ ਚੁੱਕੀ ਹੈ। ਇਹ ਅੰਕੜੇ ਬਹੁਤ ਵੱਡੇ ਨੇ। ਇਹਨਾਂ ਅੰਕੜਿਆਂ ਦੇ ਪਿੱਛੇ ਲੱਖਾਂ ਪਰਿਵਾਰਾਂ ਦੀ ਆਪੋ ਆਪਣੀ ਕਹਾਣੀ ਹੈ। ਕਿਤੇ ਕਿਸੇ ਮਾਂ ਨੂੰ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਵਿੱਚ ਸਹਾਇਤਾ ਮਿਲ ਗਈ, ਕਿਤੇ ਕਿਸੇ ਪਤਨੀ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦਾ ਸਹਾਰਾ ਮਿਲ ਗਿਆ। ਸਾਥੀਓ, ਕਈ ਵਾਰ ਬਹੁਤ ਵੱਡੀ ਸੁਰੱਖਿਆ ਦੀ ਸ਼ੁਰੂਆਤ ਬਹੁਤ ਛੋਟੀ ਰਕਮ ਅਤੇ ਛੋਟੇ ਜਿਹੇ ਕਦਮ ਨਾਲ ਹੋ ਸਕਦੀ ਹੈ। ਛੋਟਾ ਜਿਹਾ ਫੈਸਲਾ ਵੀ ਬਹੁਤ ਵੱਡਾ ਬਦਲਾਅ ਕਰਦਾ ਹੈ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰ ਵਿੱਚ ਇਹਨਾਂ ਯੋਜਨਾਵਾਂ ਦੀ ਜਾਣਕਾਰੀ ਜ਼ਰੂਰ ਸਾਂਝੀ ਕਰੋ। ਮੇਰੇ ਪਿਆਰੇ ਦੇਸ਼ਵਾਸੀਓ, ਮਨ ਕੀ ਬਾਤ ਵਿੱਚ ਹੁਣ ਗੱਲ ਇੱਕ ਅਜਿਹੇ ਵਿਸ਼ੇ ਦੀ ਜੋ ਹਜ਼ਾਰਾਂ ਸਾਲ ਪੁਰਾਣਾ ਹੈ, ਹਜ਼ਾਰਾਂ ਸਾਲਾਂ ਤੋਂ ਮਨੁੱਖੀ ਸਮਾਜ ਵਿੱਚ ਘਰ ਘਰ ਕੇ ਬੈਠ ਗਿਆ। ਇਹ ਵਿਸ਼ਾ ਹੈ ਅੰਧ ਵਿਸ਼ਵਾਸ ਦਾ। ਅੰਧ ਵਿਸ਼ਵਾਸ ਕਈ ਵਾਰ ਸਿਰਫ ਇੱਕ ਗਲਤ ਧਾਰਨਾ ਨਹੀਂ ਹੁੰਦਾ, ਉਹ ਡਰ ਪੈਦਾ ਕਰਦਾ ਹੈ। ਅਤੇ ਜਦੋਂ ਡਰ ਮਨ 'ਤੇ ਹਾਵੀ ਹੋ ਜਾਂਦਾ ਤਾਂ ਇਨਸਾਨ ਸੱਚ ਨੂੰ ਵੇਖਣਾ ਹੀ ਬੰਦ ਕਰ ਜਾਂਦਾ ਹੈ। ਅੰਧ ਵਿਸ਼ਵਾਸ ਵਿੱਚ

ਡੁੱਬੇ ਲੋਕ ਫਿਰ ਬਿਨਾਂ ਤਰਕ ਦੇ ਬਿਨਾਂ ਸੱਚ ਜਾਣੇ ਅਜਿਹੇ ਫੈਸਲੇ ਲੈਣ ਲੱਗਦੇ ਨੇ ਜਿਨ੍ਹਾਂ ਦਾ ਵੱਡਾ ਨੁਕਸਾਨ ਹੁੰਦਾ ਹੈ। ਉੱਥੇ ਹੀ ਸਮਾਜ ਵਿੱਚ ਅਜਿਹੇ ਵੀ ਲੋਕ ਹੁੰਦੇ ਨੇ ਜੋ ਵਿਗਿਆਨ, ਅਨੁਭਵ ਅਤੇ ਤਰਕ ਦੇ ਆਧਾਰ 'ਤੇ ਉਹਨਾਂ ਧਾਰਨਾਵਾਂ ਨੂੰ ਚੁਣੌਤੀ ਦਿੰਦੇ ਨੇ। ਅੰਧ ਵਿਸ਼ਵਾਸ ਤੋਂ ਵਿਸ਼ਵਾਸ ਤੱਕ ਦੀ ਇਹ ਯਾਤਰਾ ਆਸਾਨ ਨਹੀਂ ਹੁੰਦੀ, ਅਤੇ ਅੱਜ ਮੈਂ ਅਜਿਹੀ ਹੀ ਇੱਕ ਸਫਲ ਯਾਤਰਾ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ। ਸਾਥੀਓ, ਅਸਮ ਵਿੱਚ ਇੱਕ ਪੰਛੀ ਪਾਇਆ ਜਾਂਦਾ ਹੈ। ਉਸ ਪੰਛੀ ਦਾ ਨਾਮ ਹੈ ਹਰਗਿਲਾ। ਹਰਗਿਲਾ ਇੱਕ ਦੁਰਲੱਭ ਪੰਛੀ ਹੈ। ਇਹ ਕੁਦਰਤ ਨੂੰ ਸਾਫ਼ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਲੇਕਿਨ ਅਸਮ ਦੇ ਕੁਝ ਇਲਾਕਿਆਂ ਵਿੱਚ ਲੰਮੇ ਸਮੇਂ ਤੱਕ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਸੀ। ਲੋਕ ਇਸ ਨੂੰ ਆਪਣੇ ਆਲੇ ਦੁਆਲੇ ਵੇਖਣਾ ਪਸੰਦ ਨਹੀਂ ਕਰਦੇ ਸਨ। ਕਈ ਵਾਰ ਉਹਨਾਂ ਦਰਖਤਾਂ ਨੂੰ ਵੀ ਕੱਟ ਦਿੱਤਾ ਜਾਂਦਾ ਸੀ ਜਿਨ੍ਹਾਂ 'ਤੇ ਹਰਗਿਲਾ ਦੇ ਆਲ੍ਹਣੇ ਬਣੇ ਹੁੰਦੇ ਸਨ। ਸੋਚੋ, ਇੱਕ ਅਜਿਹਾ ਪੰਛੀ ਜੋ ਵਾਤਾਵਰਣ ਦੀ ਸਫਾਈ ਵਿੱਚ ਸਹਾਇਤਾ ਕਰਦਾ ਹੈ, ਉਹੀ ਹਰਗਿਲਾ ਲੋਕਾਂ ਦੇ ਡਰ ਦਾ ਸ਼ਿਕਾਰ ਬਣ ਗਿਆ ਸੀ। ਇਸੇ ਦੌਰਾਨ ਜੀਵ ਵਿਗਿਆਨੀ ਪੂਰਣਿਮਾ ਦੇਵੀ ਬਰਮਨ ਨੇ ਇਹ ਸਭ ਦੇਖਿਆ। ਉਹਨਾਂ ਨੇ ਲੋਕਾਂ ਦੇ ਮਨ ਵਿੱਚ ਬੈਠੀ ਗਲਤ ਧਾਰਨਾ ਨੂੰ ਬਦਲਣ ਦਾ ਸੰਕਲਪ ਕੀਤਾ। ਉਹਨਾਂ ਨੇ ਔਰਤਾਂ ਨਾਲ ਗੱਲ ਕੀਤੀ। ਉਹਨਾਂ ਨੇ ਲੋਕਾਂ ਨੂੰ ਵਿਗਿਆਨ ਦੇ ਆਧਾਰ 'ਤੇ ਸਮਝਾਇਆ। ਹੌਲੀ ਹੌਲੀ ਔਰਤਾਂ ਇਸ ਮੁਹਿੰਮ ਨਾਲ ਜੁੜਨ ਲੱਗੀਆਂ। ਫਿਰ ਇੱਕ ਵੱਡਾ ਬਦਲਾਅ ਸ਼ੁਰੂ ਹੋਇਆ। ਜਿਸ ਪੰਛੀ ਨੂੰ ਕਦੇ ਅਸ਼ੁੱਭ ਮੰਨ ਕੇ ਭਜਾਇਆ ਜਾਂਦਾ ਸੀ, ਉਹੀ ਪਿੰਡਾਂ ਦੀ ਪਛਾਣ ਬਣਨ ਲੱਗਾ। ਹਜ਼ਾਰਾਂ ਪੇਂਡੂ ਔਰਤਾਂ ਹਰਗਿਲਾ ਨੂੰ ਬਚਾਉਣ ਦੇ ਲਈ ਅੱਗੇ ਆਈਆਂ। ਅੱਜ ਉਹਨਾਂ ਨੂੰ ਹਰਗਿਲਾ ਆਰਮੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹਨਾਂ ਔਰਤਾਂ ਨੇ ਸਮਾਜ ਦੇ ਨਾਲ ਸੰਘਰਸ਼ ਵੀ ਕੀਤਾ, ਸਮਾਜ ਨੂੰ ਸਮਝਾਉਣ ਦੇ ਲਈ ਦਿਨ ਰਾਤ ਕੰਮ ਕੀਤਾ ਅਤੇ ਅੰਧ ਵਿਸ਼ਵਾਸ ਨੂੰ ਪਿੱਛੇ ਛੱਡ ਕੇ ਰਹੇ। ਉਹਨਾਂ ਨੇ ਵਿਖਾਇਆ ਕਿ ਜਦ ਸਹੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਤਾਂ ਵਰ੍ਹਿਆਂ ਪੁਰਾਣੀ ਸੋਚ ਵੀ ਬਦਲ ਜਾਂਦੀ ਹੈ। ਸਾਥੀਓ, ਮੈਂ ਅਕਸਰ ਕਹਿੰਦਾ, ਜੋ ਖੇਡਦਾ ਉਹ ਖੇਡਦਾ। ਅੱਜ ਦੇਸ਼ ਵਿੱਚ ਅਜਿਹੇ ਨੌਜਵਾਨਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ, ਜੋ ਖੇਡ ਵੀ ਰਹੇ ਨੇ ਅਤੇ ਖੇਡ ਵੀ ਰਹੇ ਨੇ। ਪਹਿਲਾਂ ਦੀ ਤੁਲਨਾ ਵਿੱਚ ਹੁਣ ਕਿਤੇ ਜ਼ਿਆਦਾ ਨੌਜਵਾਨ ਖੇਡਾਂ ਨੂੰ ਕੈਰੀਅਰ ਦੇ ਰੂਪ ਵਿੱਚ ਅਪਣਾ ਰਹੇ ਨੇ। ਮੈਨੂੰ ਨਾਗਾਲੈਂਡ ਦੇ ਦੋ ਅਜਿਹੇ ਯਤਨਾਂ ਦੇ ਬਾਰੇ ਜਾਣਕਾਰੀ ਮਿਲੀ ਹੈ ਜੋ ਬਹੁਤ ਦਿਲਚਸਪ ਹੈ। ਪਹਿਲਾ ਯਤਨ ਹੈ ਨਾਗਾਲੈਂਡ ਬੇਬੀ ਲੀਗ। ਨਾਮ ਸੁਣ ਕੇ ਤੁਹਾਨੂੰ ਜ਼ਰੂਰ ਲੱਗਦਾ ਹੋਵੇਗਾ ਕਿ ਇਹ ਬਹੁਤ ਛੋਟੇ ਬੱਚਿਆਂ ਦੀ ਸਧਾਰਨ ਲੀਗ ਹੋਏਗੀ, ਲੇਕਿਨ ਅਜਿਹਾ ਨਹੀਂ ਹੈ। ਇਹ ਤਾਂ 5 ਤੋਂ 10-12 ਸਾਲ ਦੀ ਉਮਰ ਦੇ ਛੋਟੇ ਛੋਟੇ ਬੱਚੇ, ਫੁੱਲ ਵਰਗੇ ਬੱਚਿਆਂ ਦੀ ਇੱਕ ਅਸਧਾਰਨ ਲੀਗ ਅਤੇ ਇਹਨਾਂ ਬੱਚਿਆਂ ਦੇ ਫੁੱਟਬਾਲ ਖਿਡਾਰੀਆਂ ਦੀ ਇੱਕ ਅਜਿਹੀ ਲੀਗ ਹੈ ਜੋ ਉਹਨਾਂ ਦੀ ਰਫ਼ਤਾਰ ਨੂੰ ਅਤੇ ਯੋਗਤਾ ਦੇ ਲਈ ਉਹਨਾਂ ਨੂੰ ਪ੍ਰੇਰਿਤ ਵੀ ਕਰਦੀ ਹੈ ਅਤੇ ਉਹਨਾਂ ਦੀ ਪਛਾਣ ਵੀ ਬਣਾਉਂਦੀ ਹੈ। ਇਸ ਦੀ ਸ਼ੁਰੂਆਤ ਨਾਗਾਲੈਂਡ ਦੇ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਫੁੱਟਬਾਲ ਦੇ ਨਾਲ ਜੋੜਨ ਲਈ ਹੋਈ ਸੀ। 5 ਤੋਂ 12 ਸਾਲ ਤੱਕ ਦੇ ਲੜਕੇ ਲੜਕੀਆਂ ਇਸ ਵਿੱਚ ਹਿੱਸਾ ਲੈ ਸਕਦੇ ਨੇ। ਇਹ ਲੀਗ ਹੁਣ ਆਪਣੇ 3 ਸਾਲ ਪੂਰੇ ਕਰ ਚੁੱਕੀ ਹੈ। ਇਸ ਲੀਗ ਦਾ ਬੱਚਿਆਂ ਦੇ ਮਨ 'ਤੇ ਬਹੁਤ ਚੰਗਾ ਪ੍ਰਭਾਵ ਪਿਆ ਹੈ। ਸਾਥੀਓ, ਨਾਗਾਲੈਂਡ ਵਿੱਚ ਇੱਕ ਹੋਰ ਚੰਗਾ ਯਤਨ ਹੋ ਰਿਹਾ ਹੈ। ਇਸ ਦਾ ਨਾਮ ਹੈ ਨਾਗਾਲੈਂਡ ਵੁਮੈਨ ਫੁੱਟਸਲ ਲੀਗ। ਹੋ ਸਕਦਾ ਹੈ ਤੁਹਾਡੇ ਲਈ ਫੁੱਟਸਲ ਨਵਾਂ ਨਾਮ ਹੋਵੇ, ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਫੁੱਟਸਲ ਨੂੰ ਇਨਡੋਰ ਫੁੱਟਬਾਲ ਵੀ ਕਿਹਾ ਜਾਂਦਾ ਹੈ। ਇਸ ਵਿੱਚ ਇੱਕ ਟੀਮ ਵਿੱਚ ਸਿਰਫ 5 ਖਿਡਾਰੀ ਹੁੰਦੇ ਨੇ। ਖੇਡ ਦਾ ਮੈਦਾਨ ਵੀ ਫੁੱਟਬਾਲ ਦੇ ਮੈਦਾਨ ਤੋਂ ਬਹੁਤ ਛੋਟਾ ਹੁੰਦਾ ਹੈ। ਇਸ ਕਾਰਨ ਖਿਡਾਰੀਆਂ ਨੇ ਤੇਜ਼ ਫੈਸਲੇ ਲੈਣੇ ਹੁੰਦੇ ਨੇ। ਉਹਨਾਂ ਨੂੰ ਆਪਣੀ ਤਕਨੀਕ ਅਤੇ ਸਕਿੱਲ ਦਾ ਬਿਹਤਰ ਇਸਤੇਮਾਲ ਕਰਨਾ ਪੈਂਦਾ ਹੈ। ਨਾਗਾਲੈਂਡ ਦੀ ਵੁਮਨ ਫੁੱਟਸਲ ਲੀਗ ਸਾਡੀਆਂ ਬੇਟੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਚੰਗਾ ਮੌਕਾ ਦੇ ਰਹੀ ਹੈ। ਮੈਂ ਅਜਿਹੇ ਯਤਨਾਂ ਦੇ ਲਈ ਨਾਗਾਲੈਂਡ ਦੇ ਲੋਕਾਂ ਦੀ ਸ਼ਲਾਘਾ ਕਰਦਾ। ਅਜਿਹੇ ਯਤਨ ਦੇਸ਼ ਦੇ ਦੂਸਰੇ ਹਿੱਸਿਆਂ ਨੂੰ ਵੀ ਪ੍ਰੇਰਣਾ ਦਿੰਦੇ ਨੇ। ਸਾਥੀਓ, ਇਹ ਟੈਕਨੋਲੋਜੀ ਦਾ ਯੁੱਗ ਹੈ। ਹਰ ਦਿਨ ਨਵੀਂ ਖੋਜ ਹੋ ਰਹੀ ਹੈ, ਨਵੇਂ ਨਵੇਂ AI ਇਨੋਵੇਸ਼ਨ ਸਾਹਮਣੇ ਆ ਰਹੇ ਨੇ। ਇਸ ਦੌਰ ਵਿੱਚ ਇੱਕ ਸਵਾਲ ਬਹੁਤ ਮਹੱਤਵਪੂਰਨ ਹੈ, ਲੋਕਾਂ ਦੀ ਕ੍ਰੀਏਟਿਵਿਟੀ ਨੂੰ ਕਿਵੇਂ ਬਚਾ ਕੇ ਰੱਖਿਆ ਜਾਵੇ। ਨਵੀਂ ਟੈਕਨੋਲੋਜੀ ਦੇ ਨਾਲ ਅੱਗੇ ਵੱਧਦਿਆਂ ਅਸੀਂ ਆਪਣੀਆਂ ਜੜ੍ਹਾਂ ਦੇ ਨਾਲ ਕਿਵੇਂ ਜੁੜੇ ਰਹੀਏ। ਇਹਨਾਂ ਸਵਾਲਾਂ ਦਾ ਹੱਲ ਕੱਢਿਆ ਨਾਲੰਦਾ ਵਿਸ਼ਵ ਵਿਦਿਆਲਿਆ ਨੇ। ਹਜ਼ਾਰਾਂ ਸਾਲ ਪੁਰਾਣੀ ਸਾਡੀ ਨਾਲੰਦਾ ਯੂਨੀਵਰਸਿਟੀ ਹੁਣ ਨਵੇਂ ਅਵਤਾਰ ਵਿੱਚ ਭਾਰਤ ਦੀ ਕਿਸਮਤ ਬਦਲ ਰਹੀ ਹੈ। 2 ਸਾਲ ਪਹਿਲਾਂ ਮੈਨੂੰ ਨਾਲੰਦਾ ਯੂਨੀਵਰਸਿਟੀ ਦੀ ਨਵੀਂ ਇਮਾਰਤ ਦੇ ਲੋਕਾਰਪਣ ਦਾ ਮੌਕਾ ਮਿਲਿਆ ਸੀ। ਨਾਲੰਦਾ ਯੂਨੀਵਰਸਿਟੀ ਨੇ ਦਾਰਸ਼ਨਿਕ ਬਹਿਸ ਦੀ
ਸਾਡੀ ਪ੍ਰਾਚੀਨ ਪਰੰਪਰਾ ਨੂੰ ਫਿਰ ਤੋਂ ਜਿਉਂਦਾ

ਦਿੱਤਾ ਹੈ। ਦਾਰਸ਼ਨਿਕ ਬਹਿਸ ਸਿਰਫ ਆਪਣੀ ਗੱਲ ਰੱਖਣ ਦਾ ਮਾਧਿਅਮ ਨਹੀਂ ਹੈ, ਇਹ ਵਾਦ ਵਿਵਾਦ ਤੇ ਮੰਥਨ ਦੀ ਇੱਕ ਅਨੁਸ਼ਾਸਨਿਕ ਪ੍ਰਕਿਰਿਆ ਹੈ। ਇਸ ਵਿੱਚ ਤਰਕ ਦੇ ਨਾਲ, ਤੱਥ ਦੇ ਨਾਲ ਆਪਣੀ ਗੱਲ ਕਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਇਸ ਵਿੱਚ ਤੁਹਾਡੀ ਮੁਹਾਰਤ ਹੋਣੀ ਚਾਹੀਦੀ ਹੈ। ਦੂਜਿਆਂ ਦੇ ਵਿਚਾਰਾਂ ਨੂੰ ਧੀਰਜ ਨਾਲ ਸੁਣਨ ਅਤੇ ਸਮਝਣ ਦੀ ਸਿੱਖਿਆ ਵੀ ਇਸ ਦਾਰਸ਼ਨਿਕ ਬਹਿਸ ਦੀ ਪ੍ਰਕਿਰਿਆ ਤੋਂ ਮਿਲਦੀ ਹੈ। ਮੈਨੂੰ ਖੁਸ਼ੀ ਹੈ ਕਿ ਨਾਲੰਦਾ ਯੂਨੀਵਰਸਿਟੀ ਨੇ ਇਸ ਨੂੰ ਆਪਣੇ ਕਨਵੋਕੇਸ਼ਨ ਸਮਾਰੋਹ ਦਾ ਹਿੱਸਾ ਬਣਾਇਆ ਹੈ। ਇਸ ਵਿੱਚ ਭਾਗ ਲੈਣ ਵਾਲੇ ਲਗਭਗ ਅੱਧੇ ਵਿਦਿਆਰਥੀ ਹੋਰ ਦੇਸ਼ਾਂ ਤੋਂ ਆਏ ਸਨ। ਇੱਕ ਪ੍ਰਾਚੀਨ ਪਰੰਪਰਾ ਨੂੰ ਅੱਜ ਦੇ ਸਮੇਂ ਨਾਲ ਜੋੜਨ ਦਾ ਯਤਨ ਬਹੁਤ ਸ਼ਲਾਘਾਯੋਗ ਹੈ। ਮੈਂ ਇਸ ਦੇ ਲਈ ਨਾਲੰਦਾ ਯੂਨੀਵਰਸਿਟੀ ਨੂੰ ਬਹੁਤ ਬਹੁਤ ਵਧਾਈ ਦਿੰਦਾ। ਮੈਂ ਦੇਸ਼ ਦੀਆਂ ਦੂਜੀਆਂ ਯੂਨੀਵਰਸਿਟੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਅਜਿਹੀ ਪਹਿਲ ਤੇ ਵਿਚਾਰ ਕਰਨ। ਸਾਥੀਓ, ਜੜ੍ਹਾਂ ਨਾਲ ਜੁੜੇ ਰਹਿ ਕੇ ਨੌਜਵਾਨਾਂ ਨੂੰ ਨਵੀਂ ਟੈਕਨੋਲੋਜੀ ਦੇ ਲਈ ਤਿਆਰ ਕਰਨ ਦਾ ਇੱਕ ਹੋਰ ਚੰਗਾ ਯਤਨ ਹੋ ਰਿਹਾ ਹੈ। ਦਿੱਲੀ ਵਿੱਚ ਸਥਿਤ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡੇਟਾ ਸਾਇੰਸ ਵਿੱਚ ਬੀਟੈਕ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ। ਇਹ ਆਧੁਨਿਕ ਟੈਕਨੋਲੋਜੀ ਨੂੰ ਭਾਰਤ ਦੇ ਰਵਾਇਤੀ ਗਿਆਨ ਨਾਲ ਜੋੜਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਨਾਲ ਭਾਰਤੀ ਭਾਸ਼ਾਵਾਂ ਦੇ ਲਈ ਨਵੇਂ AI ਟੂਲਸ ਤਿਆਰ ਕਰਨ ਵਿੱਚ ਮਦਦ ਮਿਲੇਗੀ। ਸਾਡੇ ਪ੍ਰਾਚੀਨ ਗ੍ਰੰਥਾਂ ਅਤੇ ਹਸਤਲਿਖਤਾਂ ਨੂੰ ਡਿਜੀਟਲ ਰੂਪ ਵਿੱਚ ਸੰਭਾਲਣ ਦੇ ਕੰਮ ਨੂੰ ਨਵੀਂ ਗਤੀ ਮਿਲੇਗੀ। ਮੈਂ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਨੂੰ ਇਸ ਯਤਨ ਦੇ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ। ਸਾਥੀਓ, ਅੱਜ ਭਾਰਤੀ ਸੰਸਕ੍ਰਿਤੀ ਦੁਨੀਆ ਦੇ ਵੱਖ ਵੱਖ ਹਿੱਸਿਆਂ ਤੱਕ ਪਹੁੰਚ ਰਹੀ ਹੈ। ਸਾਡੇ ਗੀਤ ਸੰਗੀਤ ਅਤੇ ਅਧਿਆਤਮ ਨੂੰ ਦੁਨੀਆ ਭਰ ਦੇ ਲੋਕ ਜਾਣ ਰਹੇ ਨੇ ਅਤੇ ਅਪਣਾ ਰਹੇ ਨੇ। ਭਾਰਤ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਕੈਰੇਬੀਅਨ ਸਾਗਰ ਵਿੱਚ ਡੋਮੀਨੀਸ਼ੀਅਨ ਰਿਪਬਲਿਕ ਨਾਮ ਦਾ ਇੱਕ ਦੇਸ਼ ਹੈ। ਉੱਥੇ ਭਾਰਤੀਆਂ ਦੀ ਗਿਣਤੀ ਲਗਭਗ 100 ਹੈ, ਸ਼ਾਇਦ ਇਸ ਤੋਂ ਵੀ ਘੱਟ ਹੋਏਗੀ। ਇਸ ਦੇ ਬਾਵਜੂਦ ਭਾਰਤੀ ਸੰਸਕ੍ਰਿਤੀ ਅਤੇ ਅਧਿਆਤਮ ਨਾਲ ਜੁੜਿਆ ਇੱਕ ਬਹੁਤ ਚੰਗਾ ਯਤਨ ਉੱਥੇ ਹੋ ਰਿਹਾ ਹੈ। ਉੱਥੇ ਸਪੈਨਿਸ਼ ਬੋਲਣ ਵਾਲੇ ਕੁਝ ਲੋਕਾਂ ਨੇ ਇੱਕ ਟੀਮ ਬਣਾਈ ਹੈ। ਇਸ ਟੀਮ ਦਾ ਨਾਮ ਹੈ ਬ੍ਰਹਮ ਕਮਲ ਡੋਮੀਨਿਕਾਨਾ। ਟੀਮ ਦੇ ਮੈਂਬਰ ਮਿਲ ਕੇ ਵੈਦਿਕ ਸਾਹਿਤ ਦਾ ਅਧਿਐਨ ਕਰਦੇ ਨੇ। ਉਹ ਵੈਦਿਕ ਮੰਤਰਾਂ ਦਾ ਉਚਾਰਣ ਵੀ ਸਿੱਖ ਰਹੇ ਨੇ। ਉਹਨਾਂ ਨੂੰ ਇਸ ਦੀ ਕੋਈ ਫਾਰਮਲ ਟ੍ਰੇਨਿੰਗ ਨਹੀਂ ਮਿਲੀ, ਲੇਕਿਨ ਉਹਨਾਂ ਨੇ ਆਡੀਓ ਰਿਕਾਰਡਿੰਗ ਸੁਣ ਕੇ ਵੈਦਿਕ ਮੰਤਰਾਂ ਦਾ ਸਹੀ ਉਚਾਰਣ ਸਿੱਖਿਆ। ਅੱਜ ਉਹ ਕਈ ਮੰਤਰਾਂ ਦਾ ਬਹੁਤ ਚੰਗੀ ਤਰ੍ਹਾਂ ਜਾਪ ਕਰ ਲੈਂਦੇ ਨੇ। ਇਹਨਾਂ ਵਿੱਚ ਪੁਰਸ਼ ਸੂਕਤਮ, ਸ਼੍ਰੀ ਸੂਕਤਮ, ਸ਼੍ਰੀ ਰੁਦਰਮ, ਦੁਰਗਾ ਸੂਕਤਮ ਅਤੇ ਦੇਵੀ ਮਹਾਤਮਾਯਮ ਸ਼ਾਮਿਲ ਹੈ। ਭਾਰਤ ਤੋਂ ਇੰਨੀ ਦੂਰ ਰਹਿ ਕੇ ਸਾਡੀਆਂ ਪਰੰਪਰਾਵਾਂ ਨੂੰ ਸਿੱਖਣ ਦਾ ਉਹਨਾਂ ਦਾ ਯਤਨ ਬਹੁਤ ਪ੍ਰੇਰਕ ਹੈ। ਮੈਂ ਬ੍ਰਹਮ ਕਮਲ ਡੋਮੀਨਿਕਾਨਾ ਉੱਥੋਂ ਦੇ ਸਾਰੇ ਮੈਂਬਰਾਂ ਨੂੰ ਉਹਨਾਂ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੰਦਾ। ਮੈਂ ਅਜਿਹੇ ਸਾਰੇ ਲੋਕਾਂ ਦੀ ਦਿਲੋਂ ਸ਼ਲਾਘਾ ਕਰਦਾ ਜੋ ਭਾਰਤੀ ਸੰਸਕ੍ਰਿਤੀ ਨੂੰ ਦੁਨੀਆ ਭਰ ਵਿੱਚ ਹਰਮਨ ਪਿਆਰਾ ਬਣਾਉਣ ਦੇ ਲਈ ਨਿਰੰਤਰ ਯਤਨ ਕਰ ਰਹੇ ਨੇ। ਮੇਰੇ ਪਿਆਰੇ ਦੇਸ਼ ਵਾਸੀਓ, ਮੇਘਾਲਿਆ ਦੀ ਪਛਾਣ ਬੱਦਲਾਂ ਨਾਲ ਹੈ, ਖੂਬਸੂਰਤ ਨਜ਼ਾਰਿਆਂ ਨਾਲ ਹੈ। ਜੋ ਮੇਘਾਲਿਆ ਜਾਂਦਾ ਹੈ ਉਸ ਨੂੰ ਉੱਥੋਂ ਦੇ ਲੋਕਾਂ ਦਾ ਆਪਣਾਪਣ ਵੀ ਲੰਮੇ ਸਮੇਂ ਤੱਕ ਯਾਦ ਰਹਿੰਦਾ ਹੈ। ਲੇਕਿਨ ਮੇਘਾਲਿਆ ਦੀ ਇੱਕ ਹੋਰ ਵਿਸ਼ੇਸ਼ਤਾ ਹੈ ਜਿਸ ਦੀ ਮੈਂ ਅੱਜ ਮਨ ਕੀ ਬਾਤ ਵਿੱਚ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ। ਇਹ ਹੈ ਮੇਘਾਲਿਆ ਦੇ ਰੂਟ ਬ੍ਰਿਜ। ਰਸਤੇ ਵਾਲਾ ਰੂਟ ਨਹੀਂ, ਜੜ੍ਹਾਂ ਵਾਲਾ ਰੂਟ। ਇਹਨਾਂ ਰੂਟ ਬ੍ਰਿਜਾਂ ਦੀ ਕਹਾਣੀ ਬਹੁਤ ਰੋਚਕ ਹੈ। ਇਹ ਬ੍ਰਿਜ ਕੁਝ ਦਿਨਾਂ ਜਾਂ ਕੁਝ ਸਾਲਾਂ ਵਿੱਚ ਨਹੀਂ ਬਣਦੇ, ਇਹਨਾਂ ਨੂੰ ਤਿਆਰ ਹੋਣ ਵਿੱਚ ਕਈ ਦਹਾਕੇ ਲੱਗਦੇ ਨੇ। ਰਬੜ ਦੇ ਦਰਖਤਾਂ ਦੀਆਂ ਜੜ੍ਹਾਂ ਨੂੰ ਹੌਲੀ ਹੌਲੀ ਦਿਸ਼ਾ ਦਿੱਤੀ ਜਾਂਦੀ ਹੈ। ਇਹਨਾਂ ਜੜ੍ਹਾਂ ਨੂੰ ਜਲ ਧਾਰਾਵਾਂ ਦੇ ਪਾਰ ਲਿਜਾਇਆ ਜਾਂਦਾ ਹੈ। ਸਮੇਂ ਦੇ ਨਾਲ ਉੱਥੇ ਹੀ ਜੜ੍ਹਾਂ ਇੱਕ ਮਜ਼ਬੂਤ ਬ੍ਰਿਜ ਦਾ ਰੂਪ ਲੈ ਲੈਂਦੀਆਂ ਨੇ। ਇਹਨਾਂ ਬ੍ਰਿਜਾਂ ਦੀ ਇੱਕ ਹੋਰ ਵਿਸ਼ੇਸ਼ਤਾ ਹੈ, ਇਹ ਜੀਵਤ ਬ੍ਰਿਜ ਨੇ। ਸਮੇਂ ਬੀਤਣ ਦੇ ਨਾਲ ਇਹ ਹੋਰ ਮਜ਼ਬੂਤ ਹੁੰਦੇ ਜਾਂਦੇ ਨੇ। ਇਹਨਾਂ ਵਿੱਚ ਮੇਘਾਲਿਆ ਦੇ ਲੋਕਾਂ ਦੀ ਰਚਨਾਤਮਕਤਾ ਦਿਖਾਈ ਦਿੰਦੀ ਹੈ। ਇਹਨਾਂ ਦੇ ਪਿੱਛੇ ਸਾਲਾਂ ਦਾ ਧੀਰਜ ਅਤੇ ਕੁਦਰਤ ਦੇ ਪ੍ਰਤੀ ਡੂੰਘਾ ਸਨਮਾਨ ਹੈ। ਇਹ ਬ੍ਰਿਜ ਦੱਸਦੇ ਨੇ ਕਿ ਮਨੁੱਖ ਕੁਦਰਤ ਨਾਲ ਮਿਲ ਕੇ ਕਿੰਨੀਆਂ ਅਨੋਖੀਆਂ ਚੀਜ਼ਾਂ ਬਣਾ ਸਕਦਾ ਹੈ। ਇਹ ਸਾਡੇ ਦੇਸ਼ ਦੀ, ਇਸ ਧਰਤੀ ਦੀਆਂ ਧਰੋਹਰਾਂ ਨੇ। ਹੁਣ ਭਾਰਤ ਨੇ ਮੇਘਾਲਿਆ ਦੇ ਰੂਟ ਬ੍ਰਿਜਾਂ ਨੂੰ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਨੈੱਟਵਰਕ ਵਿੱਚ ਸ਼ਾਮਿਲ ਕਰਵਾਉਣ ਦੇ ਲਈ ਅਪਲਾਈ ਕੀਤਾ ਹੈ। ਸਾਥੀਓ, ਕਲਾਈਮੇਟ ਚੇਂਜ ਦੇ ਕਾਰਨ ਇਹਨਾਂ ਰੂਟ ਬ੍ਰਿਜਾਂ ਦੇ ਸਾਹਮਣੇ ਕਈ ਚੁਣੌਤੀਆਂ ਵੀ ਆਉਂਦੀਆਂ ਨੇ। ਅਜਿਹੇ ਸਮੇਂ ਵਿੱਚ ਮੇਘਾਲਿਆ ਦੇ ਲੋਕਾਂ ਨੇ

ਕੁਦਰਤੀ ਧਰੋਹਰ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਬਖੂਬੀ ਨਿਭਾਈ ਹੈ। ਪਹਿਲਾਂ ਇਹ ਪਤਾ ਲਾਉਣਾ ਆਸਾਨ ਨਹੀਂ ਸੀ ਕਿ ਅਜਿਹੇ ਬ੍ਰਿਜਾਂ ਦੀ ਗਿਣਤੀ ਕਿੰਨੀ ਹੈ। ਸਥਾਨਕ ਲੋਕਾਂ ਨੇ ਖੁਦ ਇਹਨਾਂ ਦੀ ਗਿਣਤੀ ਸ਼ੁਰੂ ਕੀਤੀ। ਇਸ ਤੋਂ ਬਾਅਦ ਸਮੁਦਾਇਆਂ ਨੇ ਇਹਨਾਂ ਬ੍ਰਿਜਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਸੰਭਾਲੀ। ਅੱਜ ਸਥਾਨਕ ਲੋਕ 120 ਤੋਂ ਜ਼ਿਆਦਾ ਰੂਟ ਬ੍ਰਿਜਾਂ ਦੀ ਦੇਖਭਾਲ ਕਰ ਰਹੇ ਨੇ। ਕੁਝ ਟੀਮਾਂ ਹਰ ਸਾਲ ਇਹਨਾਂ ਪੁਲਾਂ ਦੀ ਸਥਿਤੀ ਦੀ ਜਾਂਚ ਕਰਦੀਆਂ ਨੇ। ਕੁਝ ਲੋਕਾਂ ਨੇ ਆਲੇ ਦੁਆਲੇ ਦੇ ਖੇਤਰ ਨੂੰ ਮਜ਼ਬੂਤ ਬਣਾਉਣ ਲਈ ਨਰਸਰੀ ਵੀ ਤਿਆਰ ਕੀਤੀ ਹੈ। ਇਸ ਤਰ੍ਹਾਂ ਦੀ ਇਹਨਾਂ ਦੀ ਸੰਭਾਲ ਦੇ ਲਈ ਇੱਕ ਪੂਰਾ ਇਕੋ ਸਿਸਟਮ ਤਿਆਰ ਹੋ ਗਿਆ। ਤੁਸੀਂ ਵੇਖਿਆ ਹੋਵੇਗਾ ਇਸ ਸਾਲ ਹੈਲੀ ਵਾਰਜੀ ਨੂੰ ਪਦਮਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਆਪਣੇ ਜੀਵਨ ਦੇ 50 ਤੋਂ ਜ਼ਿਆਦਾ ਸਾਲ ਇਹਨਾਂ ਰੂਟ ਬ੍ਰਿਜਾਂ ਦੀ ਦੇਖਭਾਲ ਚ ਲਾਏ ਨੇ। ਉਹਨਾਂ ਦਾ ਸਮਰਪਣ ਸਾਡੇ ਸਾਰਿਆਂ ਦੇ ਲਈ ਪ੍ਰੇਰਣਾਦਾਇਕ ਹੈ। ਸਾਥੀਓ, ਤੁਸੀਂ ਕਦੇ ਇਹਨਾਂ ਰੂਟ ਬ੍ਰਿਜਾਂ ਦੀ ਯਾਤਰਾ ਕੀਤੀ ਹੋਵੇ ਤਾਂ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਜ਼ਰੂਰ ਸਾਂਝੀਆਂ ਕਰੋ। ਤੁਹਾਡੀਆਂ ਤਸਵੀਰਾਂ ਦੂਜੇ ਲੋਕਾਂ ਨੂੰ ਵੀ ਮੇਘਾਲਿਆ ਦੀ ਇਸ ਅਨੋਖੀ ਧਰੋਹਰ ਦੇ ਬਾਰੇ ਪ੍ਰੇਰਿਤ ਕਰਨਗੀਆਂ। ਮੇਰੇ ਪਿਆਰੇ ਦੇਸ਼ ਵਾਸੀਓ, ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡਾ ਪਿੰਡ ਸਾਫ਼ ਸੁਥਰਾ ਹੋਵੇ, ਸਾਡਾ ਸ਼ਹਿਰ ਸੁੰਦਰ ਦਿਖਾਈ ਦੇਵੇ। ਲੇਕਿਨ ਸ਼ਾਇਦ ਹੀ ਕਦੇ ਰੁਕ ਕੇ ਇਹ ਸੋਚਿਆ ਜਾਂਦਾ ਹੈ ਕਿ ਸਾਡੇ ਆਲੇ ਦੁਆਲੇ ਜੋ ਕੂੜਾ ਜਮ੍ਹਾਂ ਹੁੰਦਾ ਹੈ, ਕੌਣ ਉਸ ਨੂੰ ਸਾਫ਼ ਕਰਦਾ ਹੈ? ਜ਼ਿਆਦਾਤਰ ਲੋਕ ਤਾਂ ਇਹੀ ਮੰਨ ਕੇ ਚੱਲਦੇ ਨੇ ਕਿ ਇਹ ਕਿਸੇ ਹੋਰ ਦੀ ਜ਼ਿੰਮੇਵਾਰੀ ਹੈ ਅਤੇ ਉਹੀ ਸਫਾਈ ਕਰੇਗਾ। ਲੇਕਿਨ ਸਾਡੇ ਵਿਚਕਾਰ ਕੁਝ ਅਜਿਹੇ ਲੋਕ ਵੀ ਨੇ ਜੋ ਆਪਣੀ ਸੋਚ ਨਾਲ ਸਾਨੂੰ ਬਹੁਤ ਪ੍ਰੇਰਿਤ ਕਰਦੇ ਨੇ। ਮੈਨੂੰ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਬਿਆਵਰਾ ਦੀਆਂ ਕੁਝ ਭੈਣਾਂ ਦੇ ਬਾਰੇ ਜਾਣਨ ਦਾ ਮੌਕਾ ਮਿਲਿਆ। ਉਹਨਾਂ ਨੇ ਆਪਣੇ ਆਲੇ ਦੁਆਲੇ ਪਲਾਸਟਿਕ ਕੂੜੇ ਨੂੰ ਹਟਾਉਣ ਦਾ ਸੰਕਲਪ ਲਿਆ। ਇਹ ਨਹੀਂ ਸੋਚਿਆ ਕਿ ਕੋਈ ਆ ਕੇ ਬਦਲਾ ਲਿਆਏਗਾ। ਉਹਨਾਂ ਨੇ ਖੁਦ ਸ਼ਹਿਰ ਭਰ ਤੋਂ ਪਲਾਸਟਿਕ ਕੂੜਾ ਅਤੇ ਖਾਲੀ ਬੋਤਲਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ। ਹੌਲੀ ਹੌਲੀ ਇਹ ਯਤਨ ਅੱਗੇ ਵੱਧਦਾ ਗਿਆ ਅਤੇ ਫਿਰ ਉਸ ਪਲਾਸਟਿਕ ਨੂੰ ਈਕੋ ਬ੍ਰਿਕਸ ਵਿੱਚ ਬਦਲਿਆ ਜਾਣ ਲੱਗਾ। ਅੱਜ ਇਨ੍ਹਾਂ ਹੀ ਈਕੋ ਬ੍ਰਿਕਸ ਦੀ ਵਰਤੋਂ ਜਨਤਕ ਥਾਵਾਂ ਨੂੰ ਸੁੰਦਰ ਬਣਾਉਣ ਵਿੱਚ ਕੀਤੀ ਜਾ ਰਹੀ ਹੈ। ਰਾਜਗੜ੍ਹ ਵਿੱਚ ਪਿਛਲੇ ਕੁਝ ਮਹੀਨਿਆਂ 'ਚ ਸੈਂਕੜੇ ਕਿਲੋ ਪਲਾਸਟਿਕ ਨੂੰ ਰੀਸਾਈਕਲ ਕਰਕੇ ਉਹਨਾਂ ਦੀ ਬਿਹਤਰ ਵਰਤੋਂ ਕੀਤੀ ਗਈ। ਯਾਨੀ ਜੋ ਪਲਾਸਟਿਕ ਪਹਿਲਾਂ ਸ਼ਹਿਰ ਵਿੱਚ ਪ੍ਰਦੂਸ਼ਣ ਫੈਲਾਉਂਦਾ ਸੀ, ਅੱਜ ਉਹੀ ਇਨ੍ਹਾਂ ਭੈਣਾਂ ਦੇ ਯਤਨਾਂ ਨਾਲ ਸ਼ਹਿਰ ਦੀ ਸੁੰਦਰਤਾ ਵਧਾਉਣ ਦੇ ਵਿੱਚ ਯੋਗਦਾਨ ਦੇ ਰਿਹਾ। ਮੈਂ ਬਿਆਵਰਾ ਦੀਆਂ ਸਾਰੀਆਂ ਭੈਣਾਂ ਅਤੇ ਇਸ ਮੁਹਿੰਮ ਨਾਲ ਜੁੜੇ ਸਾਰੇ ਸਾਥੀਆਂ ਨੂੰ ਵਧਾਈ ਦੇਣਾ। ਮੇਰੇ ਪਿਆਰੇ ਦੇਸ਼ ਵਾਸੀਓ, ਮੈਨੂੰ ਕਈ ਲੋਕਾਂ ਨੇ ਪੱਤਰ ਲਿਖ ਕੇ ਇੱਕ ਖਾਸ ਵਿਸ਼ੇ 'ਤੇ ਗੱਲ ਕਰਨ ਦਾ ਸੁਝਾਅ ਭੇਜਿਆ। ਇਹ ਵਿਸ਼ਾ ਗਣੇਸ਼ ਉਤਸਵ ਨਾਲ ਜੁੜਿਆ। ਉਂਝ ਤਾਂ ਗਣੇਸ਼ ਉਤਸਵ ਵਿੱਚ ਕਾਫ਼ੀ ਸਮਾਂ ਅਜੇ ਬਾਕੀ ਹੈ, ਲੇਕਿਨ ਲੋਕਾਂ ਨੇ ਇਹ ਬੇਨਤੀ ਕੀਤੀ ਕਿ ਇਸ ਵਿਸ਼ੇ 'ਤੇ ਹੁਣੇ ਹੀ ਗੱਲ ਹੋਣੀ ਚਾਹੀਦੀ ਹੈ। ਦਰਅਸਲ ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਣ ਦਾ ਕੰਮ ਬਹੁਤ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਮੂਰਤੀ ਬਣਾਉਣ ਵਾਲੇ, ਮੂਰਤੀ ਦੇ ਵਪਾਰ ਨਾਲ ਜੁੜੇ ਲੋਕ ਹੁਣ ਤੋਂ ਹੀ ਸਰਗਰਮ ਹੋ ਜਾਂਦੇ ਨੇ। ਇਸ ਲਈ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਹੈ, ਤੁਸੀਂ ਯਤਨ ਕਰੋ ਕਿ ਤੁਹਾਡੇ ਘਰ, ਸੁਸਾਇਟੀ ਜਾਂ ਆਲੇ ਦੁਆਲੇ ਦੀਆਂ ਥਾਵਾਂ 'ਤੇ ਗਣਪਤੀ ਬੱਪਾ ਦੀ ਜੋ ਮੂਰਤੀ ਸਥਾਪਿਤ ਹੋਵੇ ਉਹ ਸਾਡੀ ਦੇਸ਼ ਦੀ ਮਿੱਟੀ ਨਾਲ ਬਣੀ ਹੋਵੇ। ਉਹ ਸਾਡੇ ਆਪਣੇ ਘੁਮਿਆਰਾਂ ਅਤੇ ਸਥਾਨਕ ਕਲਾਕਾਰਾਂ ਦੇ ਹੱਥੋਂ ਤਿਆਰ ਹੋਈ ਹੋਵੇ। ਜੋ ਲੋਕ ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਂਦੇ ਨੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਉਹ ਮਿੱਟੀ ਦੀਆਂ ਮੂਰਤੀਆਂ ਨੂੰ ਪਹਿਲ ਦੇਣ ਅਤੇ ਜੋ ਲੋਕ ਮੂਰਤੀਆਂ ਖਰੀਦਦੇ ਨੇ ਉਹ ਵੀ ਇਹ ਜ਼ਰੂਰ ਵੇਖਣ ਕਿ ਗਣਪਤੀ ਬੱਪਾ ਦੀ ਮੂਰਤੀ ਕਿਸ ਨਾਲ ਬਣੀ ਹੈ ਅਤੇ ਕਿਸ ਦੇਸ਼ ਵਿੱਚ ਤਿਆਰ ਹੋਈ ਹੈ। ਪਲਾਸਟਰ ਆਫ ਪੈਰਿਸ ਨਾਲ ਬਣੀਆਂ ਮੂਰਤੀਆਂ ਬਿਲਕੁਲ ਨਾ ਖਰੀਦੋ। ਸਾਥੀਓ, ਮਿੱਟੀ ਦੀਆਂ ਮੂਰਤੀਆਂ ਪੂਜਾ ਤੋਂ ਬਾਅਦ ਸਹਿਜ ਰੂਪ ਨਾਲ ਪਾਣੀ ਵਿੱਚ ਘੁੱਲ ਜਾਂਦੀਆਂ ਨੇ। ਇਸ ਨਾਲ ਸਾਡੀਆਂ ਨਦੀਆਂ, ਤਲਾਬਾਂ ਅਤੇ ਵਾਤਾਵਰਣ ਦੀ ਰੱਖਿਆ ਹੁੰਦੀ ਹੈ, ਸਾਡੀ ਆਸਥਾ ਵੀ ਬਣੀ ਰਹਿੰਦੀ ਹੈ ਅਤੇ ਕੁਦਰਤ ਦੇ ਪ੍ਰਤੀ ਸਾਡੀ ਜ਼ਿੰਮੇਦਾਰੀ ਵੀ ਪੂਰੀ ਹੁੰਦੀ ਹੈ। ਜਦੋਂ ਅਸੀਂ ਸਥਾਨਕ ਕਾਰੀਗਰਾਂ ਤੋਂ ਮੂਰਤੀ ਖਰੀਦਦੇ ਹਾਂ, ਅਸੀਂ ਵੋਕਲ ਫੋਰ ਲੋਕਲ ਦੇ ਸੰਕਲਪ ਨੂੰ ਮਜ਼ਬੂਤ ਕਰਦੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਇਸ ਵਾਰ ਗਣੇਸ਼ ਉਤਸਵ ਵਿੱਚ ਅਤੇ ਅਜਿਹੇ ਹੋਰ ਉਤਸਵਾਂ ਵਿੱਚ ਅਸੀਂ ਅਜਿਹੀਆਂ ਸਾਰੀਆਂ ਗੱਲਾਂ ਬਾਰੇ ਜ਼ਰੂਰ ਗੰਭੀਰਤਾ ਨਾਲ ਸੋਚਾਂਗੇ ਅਤੇ ਦੇਸ਼ ਹਿੱਤ ਵਿੱਚ ਕਦਮ ਵੀ ਚੁੱਕਾਂਗੇ। ਸਾਥੀਓ, ਸਾਡੇ ਦੇਸ਼ ਦੀ ਸਭ ਤੋਂ ਵੱਡੀ ਸ਼ਕਤੀ ਸਾਡੇ ਦੇਸ਼ ਦੇ ਲੋਕ ਨੇ। ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਹੋ ਰਹੇ ਛੋਟੇ ਵੱਡੇ ਯਤਨ ਸਾਨੂੰ ਬਹੁਤ ਕੁਝ ਸਿਖਾਉਂਦੇ ਨੇ। ਇਹ ਯਤਨ ਦੱਸਦੇ ਨੇ ਕਿ ਜਦੋਂ ਮਨ ਵਿੱਚ ਸੰਕਲਪ ਹੋਵੇ ਅਤੇ ਸਮਾਜ ਦਾ ਸਾਥ ਹੋਵੇ ਤਾਂ ਕੋਈ ਵੀ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ। ਤੁਸੀਂ ਆਪਣੇ ਆਲੇ ਦੁਆਲੇ ਹੋ ਰਹੇ ਅਜਿਹੇ ਯਤਨਾਂ

0: ਦੇ ਬਾਰੇ ਵਿੱਚ ਮੈਨੂੰ ਜ਼ਰੂਰ ਲਿਖਦੇ ਰਹੋ, ਆਪਣੇ ਵਿਚਾਰ ਅਤੇ ਆਪਣੇ ਸੁਝਾਅ ਭੇਜਦੇ ਰਹੋ। ਹੋ ਸਕਦਾ ਹੈ ਕਿ ਤੁਹਾਡੇ ਆਲੇ ਦੁਆਲੇ ਦੀ ਕੋਈ ਛੋਟੀ ਜਿਹੀ ਪਹਿਲ ਪੂਰੇ ਦੇਸ਼ ਦੇ ਲਈ ਪ੍ਰੇਰਣਾ ਬਣ ਜਾਵੇ। ਅਗਲੇ ਮਹੀਨੇ ਅਸੀਂ ਫਿਰ ਮਿਲਾਂਗੇ, ਦੇਸ਼ ਵਾਸੀਆਂ ਦੇ ਕੁਝ ਨਵੇਂ ਯਤਨਾਂ ਦੀ ਚਰਚਾ ਕਰਾਂਗਾ। ਉਦੋਂ ਤੱਕ ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ, ਅਤੇ ਹਾਂ, ਪਾਣੀ ਦੀ ਸੰਭਾਲ ਤਾਂ ਕਰਨੀ ਹੀ ਕਰਨੀ ਹੈ। ਬਾਰਿਸ਼ ਦੇ ਪਾਣੀ ਦੀ ਇੱਕ ਇੱਕ ਬੂੰਦ ਨੂੰ ਅਸੀਂ ਬਚਾਉਣਾ, ਕੈਚ ਦਾ ਰੇਨ, ਇਹ ਮੁਹਿੰਮ ਜ਼ਰਾ ਵੀ ਢਿੱਲੀ ਨਹੀਂ ਹੋਣ ਦੇਣੀ। ਮੇਰੀ ਖਾਸ ਬੇਨਤੀ ਹੈ, ਬਾਰਿਸ਼ ਦੀ ਇੱਕ ਇੱਕ ਬੂੰਦ ਅਸੀਂ ਮਿਲ ਕੇ ਬਚਾਈਏ। ਬਹੁਤ ਬਹੁਤ ਧੰਨਵਾਦ, ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ, ਜਿਸ ਦਾ ਪ੍ਰਸਾਰਣ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ ਨਾਲ ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਕੇਂਦਰ ਵੀ ਨਾਲੋ ਨਾਲ ਕਰ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਉਣ ਸੁਣਦੇ ਹਾਂ ਦੇਸ਼ ਗਾਨ।

0: ਤੁਸੀਂ ਸੁਣ ਰਹੇ ਸੀ ਦੇਸ਼ ਗਾਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ, ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ ਓਟੀਟੀ ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1, ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

एट नाइन, 9:15 स्पोटलाइट, 9:30 ਤੁਸੀਂ ਸੁਣੋਗੇ ਰਾਸ਼ਟਰੀ ਵਿਗਿਆਨ ਪੱਤਰਿਕਾ ਤੇ 10:00 ਰਵਿਵਾਸੀ ਅਖਿਲ ਭਾਰਤੀ ਸੰਗੀਤ ਸਭਾ ਦਾ ਪ੍ਰੋਗਰਾਮ। ਹੁਣ ਪ੍ਰਸਾਰਣ ਦਿੱਲੀ ਤੋਂ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 8:45 ਹੋ ਰਹੇ ਨੇ, ਹੁਣ ਤੁਸੀਂ ਸੁਣੋਗੇ ਸਮਾਚਾਰ ਸੰਧਿਆ। 9 ਵਜੇ

ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਨੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ ਜੀ। ਦੋਸਤੋ, ਤੁਹਾਡਾ ਦੋਸਤ ਸ਼ਾਮ ਸ਼ਰਮਾ ਹਾਜ਼ਰ ਹੋ ਚੁੱਕਿਆ ਅੱਜ ਦਾ ਸੌਗਾਤ ਪ੍ਰੋਗਰਾਮ ਲੈ ਕੇ। ਮੇਰਾ ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ ਕਬੂਲ ਕਰੋ। ਜੀ ਦੋਸਤੋ, ਬਿਲਕੁਲ, ਔਰ ਸੌਗਾਤ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੇ ਹੀ ਫੋਨ ਕਾਲਸ ਦੇ ਨਾਲ ਅਸੀਂ ਇਸ ਪ੍ਰੋਗਰਾਮ 'ਚ ਪਹੁੰਚਣਾ ਹੈ, ਯਾਨੀ ਕਿ ਪ੍ਰੋਗਰਾਮ ਹੋਏਗਾ ਫੋਨ ਕਾਲਸ ਦੇ ਨਾਲ। ਅੱਜ ਵਟਸਐਪ ਮੈਸੇਜ ਤੁਹਾਡੇ ਨਹੀਂ ਲਏ ਜਾਣਗੇ, ਕਿਉਂਕਿ ਕੁਛ ਤਕਨੀਕੀ ਵਜ੍ਹਾ ਕਰਕੇ ਅੱਜ ਵਟਸਐਪ ਮੈਸੇਜ ਨਹੀਂ ਹੋਣਗੇ। ਸਿਰਫ ਫੋਨ ਕਾਲਸ ਦੇ ਰਾਹੀਂ ਤੁਸੀਂ ਆਪਣੇ ਪੰਜਾਬੀ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ। 0181 23 42 171 ਨੰਬਰ ਡਾਇਲ ਕਰਨਾ ਔਰ ਪਹੁੰਚ ਜਾਣਾ ਜੀ ਇਸ ਸੌਗਾਤ ਪ੍ਰੋਗਰਾਮ ਦੇ ਪੰਜਾਬੀ ਗੀਤਾਂ ਦੀ ਫਰਮਾਇਸ਼ ਲੈ ਕੇ, ਜਿਸ ਦੇ ਵਿੱਚ ਤੁਸੀਂ ਆਪਣੀ ਆਵਾਜ਼ ਸਾਂਝੀ ਕਰ ਸਕਦੇ ਹੋ ਕਰੋੜਾਂ ਦੋਸਤਾਂ ਦੇ ਨਾਲ। ਜੀ ਦੋਸਤੋ, ਬਿਲਕੁਲ, ਤੁਸੀਂ ਪਹੁੰਚਣਾ ਹੈ ਇਸ ਪ੍ਰੋਗਰਾਮ 'ਚ ਆਪਣੀ ਫਰਮਾਇਸ਼ ਲੈ ਕੇ, ਔਰ ਤੁਸੀਂ ਫਰਮਾਇਸ਼ੀ ਪ੍ਰੋਗਰਾਮ 'ਚ ਜਦੋਂ ਆਓਗੇ ਤੁਸੀਂ ਪਹੁੰਚ ਸਕਦੇ ਹੋ ਜੀ ਆਪਣੀ ਫਰਮਾਇਸ਼ੀ ਗੀਤਾਂ ਦੇ ਨਾਲ। ਔਰ ਤੁਸੀਂ ਫਰਮਾਇਸ਼ ਜਦੋਂ ਗੀਤ ਕਰੋਗੇ ਨਾ ਆਪਣੀ 0181 23 42 171 'ਤੇ, ਅਤੇ ਉਦੋਂ ਤੁਸੀਂ ਮੈਨੂੰ ਆਪਣੀ ਜਿਹੜੀ ਵੀ ਗੀਤ ਹੋਏਗੀ ਜ਼ਰੂਰ ਦੱਸਣਾ, ਕਿਉਂਕਿ ਅੱਜ ਵਟਸਐਪ ਕਾਲ ਨਹੀਂ ਹੋਏਗੀ, ਵਟਸਐਪ ਮੈਸੇਜ ਨਹੀਂ ਹੋਣਗੇ, ਇਸ ਕਰਕੇ ਅੱਜ ਸਿਰਫ ਅਤੇ ਸਿਰਫ ਤੁਹਾਡੀਆਂ ਫੋਨ ਕਾਲਸ ਹੋਣਗੀਆਂ। ਔਰ ਦੋਸਤੋ, ਜਿਵੇਂ ਤੁਸੀਂ ਸਾਰੇ ਜਾਣਦੇ ਹੋ ਨਾ, ਮੈਂ ਕੁਝ ਨਾ ਕੁਝ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਦਾ। ਅੱਜ ਮੈਂ ਸਾਂਝੀ ਕਰਨੀ ਦੋਸਤੋ ਕਿ ਜਦੋਂ ਵੀ ਤੁਸੀਂ ਕੋਈ ਟੀਚੇ ਨੂੰ ਪ੍ਰਾਪਤ ਕਰਨਾ ਹੁੰਦਾ, ਉਸ ਟੀਚੇ ਨੂੰ ਪ੍ਰਾਪਤ ਕਰਦੇ ਕਰਦੇ ਨਾ ਆਪਾਂ ਕਿਸੇ ਵੇਲੇ ਨਿਰਾਸ਼ ਵੀ ਹੋ ਜਾਂਦੇ ਹਾਂ, ਕਿਸੇ ਵੇਲੇ ਆਪਾਂ ਐਂ ਸੋਚਣ ਲੱਗ ਜਾਂਦੇ ਹਾਂ ਕਿ ਯਾਰ ਇਹ ਮੇਰੇ ਕੋਲ ਹੋਣਾ ਨਹੀਂ ਗਾ। ਔਰ ਜੇ ਤੁਸੀਂ ਉਸ ਟੀਚਰ ਨੂੰ ਪ੍ਰਾਪਤ ਕਰਨ ਦੇ ਲਈ ਪੂਰੀ ਵਾਹ ਲਾ ਦਿਓ, ਯਾਨੀ ਕਿ ਪੂਰੀ ਤੁਸੀਂ ਤਹੱਈਆ ਕਰ ਲਓ ਕਿ ਅੱਜ ਮੈਂ ਇਸ ਕੰਮ ਨੂੰ ਪੂਰਾ ਕਰਨਾ ਹੈ, ਅਤੇ ਉਹ ਕੰਮ ਜ਼ਰੂਰ ਪੂਰਾ ਹੁੰਦਾ ਹੈ। ਲੇਕਿਨ ਜਦੋਂ ਆਪਾਂ ਹਿੰਮਤ ਹਾਰ ਜਾਂਦੇ ਹਾਂ ਉਸ ਵੇਲੇ ਫਿਰ ਹੁੰਦਾ ਕੀ ਹੈ, ਉਸ ਵੇਲੇ ਕੰਮ ਜਿਹੜਾ ਹੈ ਨਾ ਉਹ ਤੁਸੀਂ ਕਰ ਤਾਂ ਸਕਦੇ ਹੋ, ਪਰ ਹਿੰਮਤ ਹਾਰਨ ਦੇ ਨਾਲ ਉਹ ਕੰਮ ਅੱਧ ਮਚੱਦਾ ਰਹਿ ਜਾਂਦਾ। ਪਰ ਜੇ ਤੁਸੀਂ ਦੋਸਤੋ ਪੂਰੀ ਕੋਸ਼ਿਸ਼ ਕਰੋਗੇ ਨਾ, ਕਹਿੰਦੇ ਨੇ ਨਾ ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ, ਇਸ ਕਰਕੇ ਅਸੀਂ ਵੀ ਇਹੀ ਕਹਿੰਦੇ ਹਾਂ ਕਿ ਜੇ ਤੁਸੀਂ ਕੋਸ਼ਿਸ਼ ਕਰਦੇ ਰਹੋਗੇ ਤਾਂ ਜ਼ਰੂਰ ਤੁਹਾਨੂੰ ਸਫਲਤਾ ਮਿਲੇਗੀ। ਅੱਜ ਤੁਹਾਨੂੰ ਸਫਲਤਾ ਜ਼ਰੂਰ ਮਿਲਣੀ ਹੈ। 0181 23 42 171 ਨੰਬਰ ਡਾਇਲ ਕਰਕੇ ਪਹੁੰਚ ਜਾਣਾ ਜੀ ਇਸ ਸੌਗਾਤ ਪ੍ਰੋਗਰਾਮ ਦੇ ਵਿੱਚ, ਜਿਹੜਾ 1 ਵਜੇ ਤੱਕ ਚੱਲੇਗਾ। ਔਰ ਤੁਹਾਡਾ ਦੋਸਤ ਸ਼ਾਮ ਸ਼ਰਮਾ ਤੁਹਾਡੀਆਂ ਫੋਨ ਕਾਲਸ ਨੂੰ ਲੈਣ ਦੇ ਲਈ ਤੁਹਾਡਾ ਇੰਤਜ਼ਾਰ ਵੀ ਕਰੇਗਾ। ਅਤੇ ਜਦ ਤੱਕ ਤੁਸੀਂ ਕਰੋ ਫੋਨ ਕਾਲਸ, ਮੈਂ ਤੁਹਾਨੂੰ ਸੁਣਾਉਣਾ ਹੈ ਸੋਹਣਾ ਜਿਹਾ ਗੀਤ। ਅਤੇ ਯਾਦ ਹੈ ਨਾ ਨੰਬਰ, 0181 23 42 171 ਨੰਬਰ।

0: ਕਾਲ ਦੇ ਨਾਲ ਫੋਨ ਕਾਲ ਤੁਸੀਂ ਕਰਨੀ ਕਿਵੇਂ ਹੈ 0181 2342 171 ਨੰਬਰ ਡਾਇਲ ਕਰਕੇ ਪ੍ਰੋਗਰਾਮ ਸੌਗਾਤ ਦੇ ਵਿੱਚ ਲੌਜਿਕ ਕਾਲਰ ਆ ਗਏ ਨੇ ਹੈਲੋ
1: ਹੈਲੋ ਸਰ
0: ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ
1: ਸ਼ਰਨ ਗੱਲ
0: ਕਰੀ ਸੀ ਸ਼ਰਨ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ ਬਹੁਤ ਸ਼ੁਕਰੀਆ ਜੀ ਸ਼ਰਨ ਸਾਡੇ ਕੋਲ ਪਹੁੰਚੇ ਨੇ ਵੈਸੇ ਤਾਂ ਸਾਰਿਆਂ ਨੂੰ ਪਤਾ ਹੈ ਸ਼ਰਨ ਜਲੰਧਰ ਦੇ ਨੇੜੇ ਤੇ ਫਗਵਾੜੇ ਦੇ ਵਿੱਚ ਰਹਿੰਦੇ ਨੇ ਹਾਂ ਆਪਾਂ ਦੋਨੇ ਏਰੀਆ ਨੂੰ ਸੰਭਾਲਿਆ ਹੋਇਆ ਹਾਂ ਤੇ ਸ਼ਰਨ ਅੱਜ ਤੁਸੀਂ ਸਾਡੇ ਪ੍ਰੋਗਰਾਮ ਚ ਆਏ ਹੋ ਮਾਨਤਾ ਹੈ ਕਿ ਜਿਹੜਾ ਵੀ ਉੱਥੇ ਜਹਾਜ਼ ਚੜਾਉਂਦਾ ਭੇਡ ਚਾਲ ਵੀ ਹੁੰਦੀ ਹੈ ਪਰ ਚਲੋ ਆਪਾਂ ਆਸਥਾ ਦੇ ਬਿਲਕੁਲ ਬਿਲਕੁਲ ਦੇਖੋ ਨਾ ਕਈ ਉੱਥੇ ਜਿਹੜੇ ਬਾਹਰ ਜਹਾਜ਼ ਵੇਚਦੇ ਨੇ ਉਹਨਾਂ ਨੂੰ ਕਿੰਨਾ ਕੰਮ ਕਾਰ ਮਿਲਿਆ ਹੋਇਆ ਹਾਂ ਬਿਲਕੁਲ ਬਾਬਾ ਜੀ ਦੀ ਕਿਰਪਾ ਹੈ ਔਰ ਵੈਸੇ ਵੀ ਜਿਹੜਾ ਮੈਂ ਦੇਖਿਆ ਹੈ ਕਿ ਜਿਹੜਾ ਵੀ ਜਾ ਕੇ ਮੱਥਾ ਟੇਕਦਾ ਹੈ ਨਾ ਉਸ ਦਾ ਬਾਹਰ ਦਾ ਕੰਮ ਬਣ ਜਾਂਦਾ ਹੈ ਹਾਂ ਇਹ ਵੀ ਤੁਸੀਂ ਕਹਿ ਸਕਦੇ ਹੋ ਕਿ ਕੋਈ ਵੀ ਵਿਸ਼ ਕਰੋ ਉਹ ਜ਼ਰੂਰ ਪੂਰੀ ਹੁੰਦੀ ਹੈ ਤਲਣ ਸਾਹਿਬ ਗੁਰਦੁਆਰਾ ਮੈਂ ਦੇਖਿਆ ਬਹੁਤ ਦੂਰੋਂ ਦੂਰੋਂ ਸ਼ਰਧਾਲੂ ਉੱਥੇ ਆਉਂਦੇ ਨੇ ਇਹ ਤਾਂ ਗੱਲ ਬਿਲਕੁਲ ਸਹੀ ਹੈ ਜੀ ਔਰ ਤੁਸੀਂ ਤੇ ਇੱਦਾਂ ਦੀ ਪਵਿੱਤਰ ਜਗ੍ਹਾ ਤੇ ਰਹਿੰਦੇ ਰਹੇ ਹੋ ਹੁਣ ਤਾਂ ਫਗਵਾੜੇ ਪਹੁੰਚ ਗਏ ਹੋ ਪਰ ਫਿਰ ਵੀ ਚੱਕਰ ਤਾਂ ਲੱਗਦਾ ਰਹਿੰਦਾ ਤਲਣ ਸਾਹਿਬ ਦਾ ਅੱਛਾ ਅੱਛਾ ਅੱਛਾ ਅੱਛਾ ਕਿਆ ਬਾਤ ਹੈ ਬਹੁਤ ਵਧੀਆ ਜੀ ਬਹੁਤ ਅੱਛੀ ਗੱਲ ਹੈ ਤੇ ਸ਼ਰਨ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਅੱਜ ਗੀਤ ਦੱਸ ਦਿਓ ਕਿਹੜਾ ਸੁਣਨਾ ਚਾਹੁੰਦੇ ਹੋ
1: ਸਰ ਸੰਸਕ੍ਰਿਤ ਦਾ ਸੌਂਗ ਸੁਣਾ ਦਿਓ ਬਸ ਥੋੜੀ ਜਿਹੀ ਮੈਂ ਤੁਹਾਡੇ ਟੌਪਿਕ ਤੇ ਗੱਲ ਕਰਨਾ ਚਾਹੁੰਦੀ ਹਾਂ ਜੋ ਵੀ ਆਪਾਂ ਕਿਸੇ ਚੀਜ਼ ਨੂੰ ਵੀ ਹਾਸਲ ਕਰਨਾ ਹੋਵੇ ਚਾਹੇ ਟੀਚਰ ਆ ਉਹ ਹਨਾ ਕਦੇ ਵੀ ਦਿਲ ਦੀ ਨਾ ਮੰਨੋ ਦਿਲ ਹਮੇਸ਼ਾ ਦੋ ਤਰਫਾ ਆਪਾਂ ਨੂੰ ਕਿੱਥੇ ਕਰੀਏ ਨਾ ਕਰੀਏ ਹਮੇਸ਼ਾ ਦਿਮਾਗ ਦੀ ਮੰਨੋ ਜੇ ਆਪਾਂ ਸਫ਼ਰ ਹੋਣਾ ਤਾਂ
0: ਕਿਆ ਬਾਤ ਹੈ ਬਿਲਕੁਲ ਬਿਲਕੁਲ ਬਿਲਕੁਲ ਸ਼ਰਨ ਇਹ ਤਾਂ ਗੱਲ ਤੁਸੀਂ ਬਿਲਕੁਲ ਠੀਕ ਕਹੀ ਹੈ ਢੁਕਵੀਂ ਗੱਲ ਕੀਤੀ ਹੈ ਕਿ ਦਿਲ ਦੀ ਨਹੀਂ ਹਮੇਸ਼ਾ ਦਿਮਾਗ ਦੀ ਸੁਣਨੀ ਚਾਹੀਦੀ ਹੈ
1: ਬਿਲਕੁਲ ਦਿਲ ਤਾਂ ਹਮੇਸ਼ਾ ਹਾਂ ਨਾ ਹੀ ਕਹੂਗਾ ਵੀ ਰਹਿਣ ਦੋ ਜੇ ਸਹੀ ਕੱਲ ਸਹੀ ਪਰਸੋਂ ਸਹੀ
0: ਬਿਲਕੁਲ ਕਿਉਂਕਿ ਦਿਮਾਗ ਜਿਹੜਾ ਹੈ ਨਾ ਉਹ ਸਾਨੂੰ ਸਹੀ ਰਾਹ ਪਾ ਦਿੰਦਾ ਦਿਲ ਜਿਹੜਾ ਹੈ ਉਹ ਮਚਲ ਜਾਂਦਾ ਨਾ ਕਿਸੇ ਵੇਲੇ ਇਸ ਕਰਕੇ ਫਿਰ ਆਪਾਂ ਦਿਲ ਦੀ ਘੱਟ ਸੁਣੀਏ ਦਿਮਾਗ ਦੀ ਜ਼ਿਆਦਾ ਸੁਣੀਏ ਬਹੁਤ ਅੱਛਾ ਜੀ ਸ਼ਰਨ ਬਹੁਤ ਹੀ ਵਧੀਆ ਗੱਲ ਕਹੀ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਜਿੰਨੇ ਜਿੱਥੇ ਜਿੱਥੇ ਆਵਾਜ਼ ਜਾ ਰਹੀ ਹੋਏਗੀ ਤੁਹਾਡੀ ਗੱਲ ਨੂੰ ਅੱਗੇ ਤੋਰਦੇ ਰਹਿਣਗੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸ਼ੁਕਰੀਆ ਜੀ ਸੁਣਾਉਂਦੇ ਹਾਂ ਤੁਹਾਨੂੰ ਕੰਠ ਕਲੀਅਰ ਦੀ ਹੈ ਜੀ ਬਹੁਤ ਸ਼ੁਕਰੀਆ ਸ਼ਰਨ ਤੁਸੀਂ ਔਰ ਇਸੇ ਤਰ੍ਹਾਂ ਸਾਡੇ ਪ੍ਰੋਗਰਾਮ ਦੇ ਨਾਲ ਜੁੜੇ ਰਹਿਣਾ ਤੇ ਸੁਣਾਉਂਦੇ ਹਾਂ ਤੁਹਾਨੂੰ ਇਸੇ ਫਰਮਾਇਸ਼ ਦਾ ਗੀਤ ਕੰਠ ਕਲੀਅਰ ਦੀ ਆਵਾਜ਼ ਦੇ ਵਿੱਚ ਓਕੇ ਜੀ ਵੈਲਕਮ ਜੀ

ਸੋ ਗੱਲ ਦਿਲ ਦੀ ਦੱਸ ਸੱਜਣਾ, ਝੂਠੇ ਲਾਰਿਆਂ ਚ ਕੀ ਰੱਖਿਆ? ਗੱਲ ਤਾਂ ਸਹੀ ਆ ਜੀ, ਇਹ ਝੂਠੇ ਲਾਰੇ ਜਿਹੜੇ ਨੇ ਨਾ, ਇਹ ਕਿਸੇ ਵੇਲੇ ਮਸ਼ੀਨਾਂ ਵੀ ਸਾਡੇ ਨਾਲ ਝੂਠੀਆਂ ਲਾਰੇ ਲਾ ਦਿੰਦੀਆਂ ਨੇ। ਇਹ ਇੱਦਾਂ ਲਾ ਦਿੰਦੀਆਂ ਨੇ ਕਿ ਕਹਿੰਦੀਆਂ ਸੀ ਕਿ ਵਟਸਐਪ ਠੀਕ ਕਰ ਦੇਣਾ ਕਰ ਦੇਣਾ ਕਰ ਦੇਣਾ, ਲੇਕਿਨ ਇਹ ਝੂਠੇ ਲਾਰੇ ਲਾ ਲਾ ਕੇ ਸਾਡਾ ਵਟਸਐਪ ਵੀ ਠੀਕ ਨਹੀਂ ਹੋਇਆ। ਲੇਕਿਨ ਇੰਨਾ ਸ਼ੁਕਰ ਕਰੋ ਕਿ ਤੁਹਾਡੇ ਨਾਲ ਗੱਲਾਂ ਬਾਤਾਂ ਹੋ ਰਹੀਆਂ ਇਸ ਫੋਨ

0: ਤੋ ਤੇਰੇ ਨੈਣਾ ਵਰਗੇ ਨੈਣ ਕਿੱਥੋਂ ਮੁੱਲ ਲੈ ਲਈਏ। ਕਿਆ ਬਾਤ ਹੈ ਜੀ। ਵੈਸੇ ਤਾਂ ਗੱਲ ਸਹੀ ਹੈ ਜੀ, ਇਹ ਨੈਣ ਜਿਹੜੇ ਨੇ ਅਨਮੋਲ ਨੇ, ਇਹਨਾਂ ਨੂੰ ਤਾਂ ਖਰੀਦਿਆ ਵੀ ਨਹੀਂ ਜਾ ਸਕਦਾ, ਸਿਰਫ ਅਤੇ ਸਿਰਫ ਮਹਿਸੂਸ ਕੀਤਾ ਜਾ ਸਕਦਾ, ਦੇਖਿਆ ਜਾ ਸਕਦਾ। ਇਸ ਕਰਕੇ ਤੁਸੀਂ ਵੀ ਇਹਨਾਂ ਨੂੰ ਪਿਆਰ ਦੇ ਨਾਲ ਨਿਹਾਰੋ ਅਤੇ ਜ਼ਿਆਦਾ ਚੰਗੀ ਗੱਲ ਹੈ। ਲਓ ਜੀ, ਸਾਡੇ ਕੋਲ ਕਾਲਰ ਆ ਗਏ ਨੇ, ਦੇਖੀਏ ਜੀ ਦੋਸਤ ਕਿਹੜੇ ਅਤੇ ਕਿੱਥੋਂ ਆਏ ਨੇ। ਹੈਲੋ,
1: ਹੈਲੋ, ਨਮਸਕਾਰ ਸ਼ਾਮ ਸ਼ਰਮਾ
0: ਜੀ। ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਸ਼੍ਰੀ ਗੁਰੂ ਰਵਿਦਾਸ ਮੈਂ ਬੋਲ ਰਿਹਾ ਹਾਂ। ਠੀਕ ਹੈ,
0: ਫਕੀਰ ਚੰਦ ਰਸਗਨੀਆ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ
1: ਤੁਹਾਡਾ। ਬਹੁਤ ਬਹੁਤ ਥੈਂਕ ਯੂ ਜੀ ਸਾਡੀ ਗੱਲ ਅਚੀਵ ਕਰਨ ਵਾਸਤੇ।
0: ਲੈ, ਕਿਆ ਬਾਤ ਹੈ ਜੀ, ਤੁਸੀਂ ਤੇ ਸਾਡੇ, ਵੈਸੇ ਤੇ ਖੈਰ ਸਾਰੇ ਸਾਡੇ ਬੜੇ ਖਾਸ ਲਿਸਨਰਸ ਨੇ ਹੈ ਜੀ, ਤੇ ਤੁਸੀਂ ਤਾਂ ਸਾਡੇ ਪਾਰਟੀ ਵਾਲੇ ਲਿਸਨਰ ਹੋ, ਪਾਰਟੀ ਦਿੰਦੇ ਰਹਿੰਦੇ ਹੋ।
1: ਹਾਂਜੀ ਹਾਂਜੀ,
0: ਹਾਂ, ਇਸ ਕਰਕੇ ਤੁਸੀਂ ਤਾਂ ਸਾਡੇ ਖਾਸ ਲਿਸਨਰ ਹੋ।
1: ਬਸ ਹੁਣ ਪਾਰਟੀ ਨੇੜੇ ਆ ਆਪਣੇ,
0: ਨੇੜੇ ਹੀ ਆ ਨਾ। ਬਿਲਕੁਲ ਜੀ, ਡਰਾਈਵਰ ਮੈਂ ਬਣੂਗਾ, ਬਸ ਮੈਂ ਚਲਾਊਂਗਾ, ਪਿੱਛੇ ਸਾਰੇ ਸਾਰੇ ਬੈਠਣਗੇ। ਮਨਜੀਤ ਜੀ ਵੀ, ਉਹ ਕਿਆ ਬਾਤ ਹੈ, ਕਿਆ ਬਾਤ ਹੈ ਜੀ।
1: ਰਾਮ ਪ੍ਰਸਾਦ ਜੀ ਹੋ ਗਏ,
0: ਅੱਛਾ
1: ਜਲੰਧਰ ਵਾਲੇ ਹੋ ਗਏ, ਸਤਿੰਦਰ ਸਿੱਠੀ ਸਾਹਿਬ ਹੋ ਗਏ ਦਿੱਲੀ ਵਾਲੇ,
0: ਆਏ ਹਾਏ ਹਾਏ,
1: ਹਾਂਜੀ
0: ਕਿਆ ਬਾਤ ਹੈ।
1: ਸਤਿੰਦਰ ਸਿੱਠੀ ਸਾਹਿਬ ਅੱਜ ਕੱਲ੍ਹ ਫੋਨ ਨਹੀਂ ਆ ਰਿਹਾ ਉਹਨਾਂ,
0: ਹਾਂ ਅੱਜ ਕੱਲ੍ਹ ਖਾਮੋਸ਼ ਨੇ ਉਹਨਾਂ ਦੀ ਆਵਾਜ਼। ਬਿਲਕੁਲ ਜੀ, ਆ ਜਾਣਗੇ ਅੱਜ, ਤੁਸੀਂ ਤੁਹਾਡੀ ਆਵਾਜ਼ ਉਹਨਾਂ ਤੱਕ ਪਹੁੰਚ ਗਈ ਹੋਣੀ ਹੈ।
1: ਹਾਂਜੀ ਹਾਂਜੀ, ਇਹ ਵੈਸੇ ਤੁਹਾਡਾ ਇੱਕ ਕੈਰੈਕਟਰ ਸੀ ਅੱਜ ਗੱਲਬਾਤ ਦਾ,
0: ਬਿਲਕੁਲ। ਇਨਸਾਨ ਜਿਹੜਾ ਨਾ ਜੀ, ਜਦੋਂ ਵੀ ਕੋਈ ਕੰਮ ਕਰਦਾ ਕਿਸੇ ਵੇਲੇ ਸੋਚਣ ਲੱਗ ਜਾਂਦਾ ਕਿ ਯਾਰ ਮੇਰੇ ਨਾਲ ਇਹ ਕੰਮ ਕਿਉਂ ਨਹੀਂ ਹੋਇਆ, ਮੈਂ ਇਹ ਕੰਮ ਨੂੰ ਇੰਨਾ ਤਹੀਆ ਲਗਾਇਆ ਪੂਰਾ ਪਰ ਕੰਮ ਨਹੀਂ ਹੋਇਆ। ਨਿਰਾਸ਼ਾ ਨਹੀਂ ਹੋਣੀ ਚਾਹੀਦੀ ਨਾ ਇਨਸਾਨ 'ਚ।
1: ਅਸੀਂ ਵੇਖ ਲਓ, ਬੰਦੇ ਨੂੰ ਪਹਿਲੀ ਗੱਲ ਹੌਸਲੇ ਬੁਲੰਦ ਰੱਖਣੇ ਚਾਹੀਦੇ ਆ, ਸੰਘਰਸ਼ ਯਾਨੀ ਕਿ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕਰਨਾ ਚਾਹੀਦਾ, ਕਰਨਾ ਚਾਹੀਦਾ ਬੰਦੇ ਨੂੰ। ਤੇ ਅਸੀਂ ਮੈਂ ਕਹਿੰਦਾ ਜਿਹੜੇ ਕੰਮ ਨੂੰ ਹੱਥ ਪਾਇਆ ਸੀ ਉਹਨੂੰ ਸਿਰ ਚੜਾਇਆ।
0: ਦੇਖੋ, ਇਨਸਾਨ ਜਦੋਂ ਨਾ ਇਹ ਸੋਚ ਲਵੇ ਕਿ ਮੈਂ ਇਹ ਕੰਮ ਕਰ ਸਕਦਾ, ਕਿਸੇ ਵੇਲੇ ਸੋਚਦਾ ਯਾਰ ਮੇਰੇ ਕੋਲੋਂ ਨਹੀਂ ਹੋਣਾ, ਉਸ ਵੇਲੇ ਫਿਰ ਉਹ

0: ਕੰਮ ਜਿਹੜਾ ਹੈ ਨੂੰ ਆਪਣੇ ਆਪ ਹੀ ਪਿੱਛੇ ਨੂੰ ਮੁੜ ਜਾਂਦਾ। ਗੱਲ ਬਿਲਕੁਲ, ਤੁਸੀਂ ਗੱਲ ਇਹ ਪਤੇ ਦੀ ਗੱਲ ਕਹੀ ਹੈ। ਕਈ ਵਾਰ ਲਿਸਨਰ ਨਾ ਮੈਨੂੰ ਕਹਿੰਦੇ ਮੈਂ 11 ਵਜੇ ਦਾ ਲੱਗਿਆ, 12 ਵੱਜ ਗਏ ਨੇ, 12:30 ਵੱਜ ਗਏ ਨੇ। ਇਹ ਵੈਸੇ ਉਹਨਾਂ ਦੀ ਕੋਸ਼ਿਸ਼ ਹੈ, ਉਹਨਾਂ ਦਾ ਇਹ ਹੌਸਲਾ ਹੈ ਜਿਹੜਾ ਉਹ ਬਣਾ ਕੇ ਰੱਖਦੇ ਨੇ ਸਾਡੇ ਤੱਕ ਪਹੁੰਚਣ ਦੇ ਲਈ।
1: ਪਿੱਛੇ ਵੇਖ ਲਓ ਤੁਹਾਡਾ ਫੋਨ ਜਿਹਾ ਖਰਾਬ ਹੈਗਾ ਸੀ, ਅਸੀਂ ਵੇਖ ਲਓ ਪੌਣੇ ਇੱਕ 12 ਵਜੇ 50 ਮਿੰਟ ਟਰਾਈ ਮਾਰਦੇ ਹੁੰਦੇ ਸੀ। ਮੈਂ ਯਾਰ ਹੁਣ ਯਾਰ ਮੈਂ ਫੋਨ ਗੜਬੜੀ ਕਰ ਰਿਹਾ ਤੇ ਮੈਂ ਨਹੀਂ ਲੱਗਣਾ।
0: ਦੇਖੋ ਕੋਸ਼ਿਸ਼ ਤਾਂ, ਹਾਂ ਉਹੀ ਤਾਂ ਗੱਲ ਹੈ ਨਾ, ਕਹਿੰਦੇ ਨਾ ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ। ਤੇ ਅੱਜ ਫਿਰ ਤੁਸੀਂ ਸਾਡੇ ਕੋਲ ਕੋਸ਼ਿਸ਼ ਕਰਕੇ ਆਏ ਹੋ, ਤੇ ਅੱਜ ਤੁਸੀਂ ਕਿਹੜੀ ਫਰਮਾਇਸ਼ ਲੈ ਕੇ ਆਏ ਹੋ?
1: ਸੁਖਵਿੰਦਰ ਦਾ ਗੀਤ ਸੁਣਾ ਦਿਓ, ਗੱਲ ਮੁੱਕੀ ਨਾ ਸੱਜਣ ਮੇਰੀ। ਹਾਂਜੀ,
0: ਗੱਲ ਮੁੱਕੀ ਨਾ ਸੱਜਣ ਨਾਲ ਮੇਰੀ, ਰੱਬਾ ਵੇ ਤੇਰੀ ਰਾਤ ਮੁੱਕ ਗਈ।
1: ਪਤਾ ਡੈਲੀਗੇਟ ਤਾਂ ਮੈਂ ਸਾਰਿਆਂ ਨੂੰ ਕਰਤਾ, ਇੱਕ ਤੁਸੀਂ ਰਹਿ ਗਏ ਸ਼ਾਮ ਸ਼ਰਮਾ ਜੀ।
0: ਹਾਏ ਹਾਏ, ਲਓ ਜੀ ਤੁਸੀਂ ਅੱਜ ਮੈਨੂੰ ਵੀ ਕਰ ਦਿੱਤਾ।
1: ਪੁੱਤਰੀ ਦਾ ਪੁੱਤਰਾ ਹੋ ਗਿਆ, ਪੁੱਤਰੀ ਹੋ ਗਈ, ਹੈ ਪੁੱਤਰੀ ਦੀ ਮਾਂ ਹੋ ਗਈ,
0: ਨਾਰਾਜ਼ ਹੋ ਗਏ, ਕਿੱਥੇ ਜਾਣਾ, ਅਸੀਂ ਬਾਡੀ ਵੀ ਲੈਣੀ ਤੁਹਾਡੇ ਕੋਲੋਂ ਨਾ।
1: ਪਿੱਛੇ ਵਾਰੀ ਇੱਕ ਵਾਰੀ ਰਾਮ ਪ੍ਰਸ਼ਾਦ ਜੀ ਨਾਰਾਜ਼ ਹੋ ਗਏ, ਤੁਸੀਂ ਆਖਿਆ ਨੀ ਤੁਹਾਨੂੰ ਡੈਲੀਗੇਟ ਕੀਤਾ ਉਹਨੇ?
0: ਹਾਂ, ਉਹ ਕਹਿੰਦੇ ਸੀ, ਕਹਿੰਦੇ ਕਿ ਮੈਨੂੰ ਕੀਤਾ ਕਿ ਨਹੀਂ ਕੀਤਾ, ਮੈਂ ਕਿਹਾ ਤੁਹਾਨੂੰ ਵੀ ਕੀਤਾ ਉਹਨਾਂ ਨੇ। ਲਓ ਜੀ ਸੁਣਾਉਣੀ ਆ ਤੁਹਾਨੂੰ ਤੁਹਾਡੀ ਫਰਮਾਇਸ਼ ਦਾ ਇਹ ਗੀਤ। ਸ਼ੁਕਰੀਆ ਜੀ ਕਾਲ ਦੇ ਲਈ।
1: ਥੈਂਕ ਯੂ।
0: ਓਕੇ ਜੀ।

0: ਜੀ ਦੋਸਤੋ, ਚਿੱਠੀਆਂ ਉਹ ਚਿੱਠੀਆਂ, ਗੱਲ ਸਹੀ ਹੈ ਜੀ। ਜਦੋਂ ਚਿੱਠੀਆਂ ਹੁੰਦੀਆਂ ਨੇ ਨਾ, ਔਰ ਹੁਣ ਤਾਂ ਖੈਰ ਚਿੱਠੀਆਂ ਦਾ ਰਿਵਾਜ਼ ਘੱਟਦਾ ਘੱਟਦਾ ਘੱਟ ਗਿਆ, ਪਰ ਇਹ ਚਿੱਠੀਆਂ 'ਚ ਜਿਹੜਾ ਪਿਆਰ ਉਮੜਦਾ ਸੀ, ਚਿੱਠੀਆਂ 'ਚ ਜਿਹੜੀ ਮੁਹੱਬਤ ਉਮੜਦੀ ਸੀ, ਉਹ ਸ਼ਾਇਦ ਉਹ ਵਟਸਐਪ ਜਾਂ ਤੁਹਾਨੂੰ ਹੋਰ ਈਮੇਲਸ ਦੇ ਵਿੱਚ ਨਹੀਂ ਮਿਲਦੀ। ਖਾਸ ਤੌਰ 'ਤੇ ਉਹ ਜਿਹੜੀਆਂ ਪਿਆਰ ਦੀਆਂ ਚਿੱਠੀਆਂ ਪਹੁੰਚਦੀਆਂ ਹੁੰਦੀਆਂ ਸਨ, ਉਹ ਸ਼ਾਇਦ ਹੀ ਇਹ ਵਟਸਐਪ ਜਾਂ ਈਮੇਲਸ ਦੇ ਵਿੱਚ ਤੁਹਾਨੂੰ ਨਜ਼ਰ ਆਉਂਦੀ ਹੋਏਗੀ। ਸਾਡੇ ਕੋਲ ਵੀ ਬੜੇ ਪਿਆਰ ਦੇ ਨਾਲ ਚਿੱਠੀਆਂ ਆਉਂਦੀਆਂ ਨੇ ਸਾਡੇ ਸਰੋਤਿਆਂ ਦੀਆਂ, ਔਰ ਉਹ ਜਦੋਂ ਹੱਥ ਦੇ ਨਾਲ ਲਿਖੀਆਂ ਹੋਈਆਂ ਚਿੱਠੀਆਂ ਸਾਡੇ ਤੱਕ ਪਹੁੰਚਦੀਆਂ ਨੇ, ਉਹ ਤੁਹਾਡੀ ਜਿਹੜੀ ਫੀਲਿੰਗਸ ਹੈ ਉਹ ਸ਼ਾਇਦ ਹੀ ਕਿਤੇ ਹੋਰ ਚੀਜ਼ਾਂ 'ਚ ਮਿਲਦੀ ਹੋਏਗੀ ਜਿਹੜੀ ਚਿੱਠੀਆਂ 'ਚ ਮਿਲਦੀ ਹੈ। ਲਓ ਜੀ, ਕਾਲਰ ਆਏ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਨਮਸਕਾਰ ਸ਼ਰਮਾ ਜੀ।
0: ਜੀ ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮਹੇਸ਼ ਗਰਗ, ਮੰਡੀ ਹਰਜੀਰਾ ਮਲੋੜ ਤੋਂ ਜੀ।
0: ਜੀ ਮਹੇਸ਼ ਗਰਗ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਧੰਨਵਾਦ ਜੀ, ਤੁਹਾਡੇ ਨਾਲ ਗੱਲ ਕਰਕੇ ਰੂਹ ਖੁਸ਼ ਹੋ ਜਾਂਦੀ ਹੈ ਜੀ।
0: ਕੀ ਬਾਤ ਹੈ ਜੀ। ਮਹੇਸ਼ ਗਰਗ ਜੀ, ਸਾਨੂੰ ਵੀ ਤੁਹਾਡੇ ਵਰਗੇ ਪਿਆਰੇ ਪਿਆਰੇ ਸਰੋਤੇ ਜਦੋਂ ਮਿਲ ਜਾਂਦੇ ਨੇ ਨਾ, ਤਾਂ ਸਾਡਾ ਪ੍ਰੋਗਰਾਮ ਦਾ ਜਿਹੜਾ ਹੋਰ ਵੀ ਰੁਤਬਾ ਵੱਧ ਜਾਂਦਾ। ਤੇ ਮਹੇਸ਼ ਗਰਗ ਜੀ, ਅੱਜ ਅਸੀਂ ਗੱਲ ਕਰ ਰਹੇ ਸੀ, ਇਨਸਾਨ ਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਜੀ।

0: ਕਿਸੇ ਵੇਲੇ ਨਾ ਆਪਾਂ ਹਿੰਮਤ ਹਾਰ ਜਾਂਦੇ ਹਾਂ ਵੀ ਯਾਰ ਸਾਡੇ ਕੋਲ ਹੀ ਕੰਮ ਨਹੀਂ ਜੇ ਹੋਣਾ।
1: ਹਾਂਜੀ ਯਾਰ, ਕੋਸ਼ ਬਹੁਤ ਕੋਸ਼ਿਸ਼ ਦਾ, ਕਈ ਵਾਰੀ ਕੋਸ਼ਿਸ਼ ਦੇ ਬਾਵਜੂਦ ਵੀ ਆਪਾਂ ਨੂੰ ਰਿਜ਼ਲਟ ਨਹੀਂ ਨਿਕਲਦਾ ਜੀ।
0: ਜਦੋਂ ਨਹੀਂ ਨਿਕਲਦਾ ਫਿਰ ਜ਼ਿਆਦਾ ਦੁਬਾਰਾ ਕੋਸ਼ਿਸ਼ ਕਰੋ। ਆਪਾਂ ਕੀੜੀ ਤੋਂ ਦੇਖ ਲੈਂਦੇ ਹਾਂ ਨਾ, ਕੀੜੀ ਚੜ੍ਹਦੀ ਚੜ੍ਹਦੀ ਫਿਰ ਉੱਤਰਦੀ ਹੈ, ਫਿਰ ਡਿੱਗਦੀ ਹੈ, ਫਿਰ ਚੜ੍ਹ ਪੈਂਦੀ ਹੈ। ਅਤੇ
1: ਐਗਜ਼ਾਮਪਲਾਂ ਤਾਂ ਬਹੁਤ ਹੈਗੀਆਂ ਜੀ,
0: ਹਾਂ
1: ਫਿਰ ਵੀ ਰਹਿ ਇੰਨੇ ਆਪਾਂ ਪਿੱਛੇ ਰਹਿ ਇੰਨੇ ਉਹਨਾਂ ਐਗਜ਼ਾਮਪਲਾਂ ਤੋਂ।
0: ਤੋ ਇਸੇ ਕਰਕੇ ਕਹਿੰਦੇ ਹਾਂ ਕੋਸ਼ਿਸ਼
1: ਕਿਸਮਤ 'ਤੇ ਸੁੱਟ ਦਿੰਦੇ
0: ਹਾਂ। ਇਨਸਾਨ ਹਮੇਸ਼ਾ ਇਹ ਸੋਚਦਾ ਤਾਂ ਹੈ ਵੀ ਕਿਸਮਤ 'ਚ ਮੇਰੀ ਨਹੀਂ ਹੈ, ਪਰ ਜੇ ਕੋਸ਼ਿਸ਼ ਕਰਕੇ ਆਪਾਂ ਉਹ ਟੀਚਾ ਬਰਾਬਰ ਕਰ ਲਈਏ ਤਾਂ ਮੈਨੂੰ ਲੱਗਦਾ ਹੈ ਕਿ ਕਦੇ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਜੇ ਅਸੀਂ ਕੋਸ਼ਿਸ਼ ਕਰੀਏ ਇੱਕ ਵਾਰ, ਦੋ ਵਾਰ, ਤਿੰਨ ਵਾਰ, ਤਾਂ ਸਾਨੂੰ ਸਫਲਤਾ ਜ਼ਰੂਰ ਮਿਲੇਗੀ। ਹੋ ਸਕਦਾ ਪਹਿਲੀ ਵਾਰ ਨਾ ਮਿਲੇ, ਹੋ ਸਕਦਾ ਦੂਸਰੀ ਵਾਰ ਨਾ ਮਿਲੇ, ਪਰ ਤੀਸਰੀ ਵਾਰ ਜ਼ਰੂਰ ਮਿਲੇਗੀ। ਅਤੇ ਹਿੰਮਤ ਨਹੀਂ ਹਾਰਨੀ ਚਾਹੀਦੀ ਮਹੇਸ਼ ਜੀ। ਅੱਜ ਕੀ ਸੁਣਾਈਏ ਤੁਹਾਨੂੰ?
1: ਐਡੀਸਨ ਨੇ ਬੱਲਬ ਬਣਾਇਆ ਸੀ, ਪਤਾ ਨਹੀਂ 999 ਵਾਰ ਉਹਨਾਂ ਨੇ ਐਕਸਪੈਰੀਮੈਂਟ ਕੀਤਾ।
0: ਹਾਂ ਬਿਲਕੁਲ, ਦੇਖ ਲਓ ਜੇ ਉਹ ਪਹਿਲੀ ਵਾਰ ਜਾਂ ਦੂਸਰੀ ਵਾਰ ਹਾਰ ਜਾਂਦਾ ਤਾਂ ਸਾਨੂੰ ਲਾਈਟ ਕਿੱਥੋਂ ਮਿਲਣੀ ਸੀ ਅੱਜ।
1: ਹਾਂਜੀ,
0: ਇਸੀ ਗੱਲ ਨੂੰ ਕਹਿੰਦੇ ਹਾਂ ਕਿ ਕੋਸ਼ਿਸ਼ ਕਰਦੇ ਰਹੋ, ਜ਼ਰੂਰ ਤੁਹਾਡੀ ਸਫਲਤਾ ਜਿਹੜੀ ਹੈ ਉਹ ਜ਼ਰੂਰ ਮਿਲੇਗੀ ਤੁਹਾਨੂੰ। ਹਾਂਜੀ, ਅਤੇ ਇਸੇ ਤਰ੍ਹਾਂ ਆਪਾਂ ਕਿਸਾਨਾਂ ਨੂੰ ਦੇਖਦੇ ਹਾਂ, ਕਿਸਾਨ ਵੀ ਕਿੰਨੀ ਕੋਸ਼ਿਸ਼ ਕਰਦੇ ਨੇ ਕਿ ਯਾਰ ਬੀਜ ਲਗਾਈਏ ਪੌਦਾ ਆਏਗਾ, ਬੀਜ ਲਗਾਈਏ ਪੌਦਾ ਆਏਗਾ, ਅਤੇ ਇਹ ਫਿਰ ਮਿਹਨਤ ਦੇ ਨਾਲ ਹੀ ਹੈ। ਜਿੰਨੀ ਜ਼ਿਆਦਾ ਤੋਂ ਜ਼ਿਆਦਾ ਕਰਾਂਗੇ ਸਾਨੂੰ ਜ਼ਰੂਰ ਕੁਝ ਨਾ ਕੁਝ ਪ੍ਰਾਪਤ ਹੋਏਗਾ।
1: ਬਿਲਕੁਲ ਜੀ।
0: ਅਤੇ ਮਹੇਸ਼ ਜੀ ਅੱਜ ਫਿਰ ਗੀਤ ਦੱਸ ਦਿਓ, ਕਿਹੜਾ ਲੈ ਕੇ ਆਏ ਹੋ?
1: ਹਰਜੀਤ ਹਰਮਨ ਦਾ ਜੀ, ਕੋਲੋ ਲੰਘਦੀ ਪੰਜੇ ਬੱਚਨ ਕਾਹਨੀ।
0: ਹਾਂ ਬਿਲਕੁਲ, ਸੁਣਾਉਂਦੇ ਹਾਂ ਜੀ ਤੁਹਾਨੂੰ ਤੁਹਾਡੀ ਫਰਮਾਇਸ਼ 'ਤੇ ਗੀਤ। ਸ਼ੁਕਰੀਆ ਮਹੇਸ਼ ਜੀ ਕਾਲ ਕਰਨ ਦੇ ਲਈ।
1: ਧੰਨਵਾਦ।
0: ਓਕੇ ਜੀ।

ਜੀ ਦੋਸਤੋ, ਕੋਲੋਂ ਲੰਘਦੀ ਪੰਜੇਬਾਂ ਜਾਣ ਕੇ ਚਣਕਾ ਕੇ। ਵੈਸੇ ਤਾਂ ਜੀ ਇਹ ਜਿਹੜੀਆਂ ਪੰਜੇਬਾਂ ਹੈ ਨਾ, ਇਹ ਜਦੋਂ ਸੁਹਾਣੀ ਲੰਘਦੀ ਹੈ ਉਸ ਵੇਲੇ ਪਤਾ ਲੱਗ ਜਾਂਦਾ ਕਿ ਇਹ ਜਾਣ ਕੇ ਛਿੜਕਾਂ ਦੀ ਹੈ ਜਾਂ ਫਿਰ ਉਹਦੀ ਤੋਰ 'ਚ ਹੀ ਇੱਦਾਂ ਦੀ ਗੱਲਬਾਤ ਹੈ ਕਿ ਉਹ ਪੰਜੇਬਾਂ ਜਾਣ ਕੇ ਛਿਣਕਾਵੇ ਜਾਂ ਫਿਰ ਨੈਚੁਰਲ ਤੌਰ ਦੇ ਵਿੱਚ ਇਹ ਆਵਾਜ਼ ਆਉਂਦੀ ਹੈ। ਖੈਰ ਜੀ, ਇਹ ਤਾਂ ਸੁਹਾਣੀ ਦੀਆਂ ਗੱਲਾਂ ਹੋਈਆਂ। ਔਰ ਪ੍ਰੋਗਰਾਮ ਸੁਗਾਤ ਦੇ ਵਿੱਚ ਤੁਸੀਂ ਵੀ ਆ ਸਕਦੇ ਹੋ। 0182-43-4241 ਨੰਬਰ ਡਾਇਲ ਕਰਨਾ ਹੈ, ਪਹੁੰਚ ਜਾਣਾ ਜੀ ਆਪਣੇ ਦੋਸਤ ਸ਼ਾਮ ਸ਼ਰਮਾ ਦੇ ਕੋਲ 1 ਵਜੇ ਤੱਕ। ਤੁਹਾਡੀ ਉਡੀਕ ਹੋ ਰਹੀ ਹੈ, ਆ ਜਾਓ ਫਟਾਫਟ ਇਸ ਪ੍ਰੋਗਰਾਮ 'ਚ। ਲਓ ਜੀ, ਕਾਲਰ ਨੂੰ ਆਵਾਜ਼ ਦਿੱਤੀ ਅਤੇ ਪਹੁੰਚ ਗਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਜੀ ਜੀ, ਗਿਆਨ ਸਿੰਘ ਖੰਡਾ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਖੰਡਾ ਸਾਹਿਬ ਠੀਕ ਠਾਕ ਹੋ? ਚਲੋ, ਪਰਮਾਤਮਾ ਕਿਰਪਾ ਕਰੇਗਾ ਜੀ, ਜਲਦ ਤੋਂ ਜਲਦ ਠੀਕ ਹੋ ਜਾਓਗੇ। ਸਾਡਾ ਪ੍ਰੋਗਰਾਮ ਸੁਣਦੇ ਰਿਹਾ ਕਰੋ ਇਸੇ ਤਰ੍ਹਾਂ ਜੀ। ਅੱਜ ਕਿਹੜੀ ਫਰਮਾਇਸ਼ ਲੈ ਕੇ ਆਏ ਹੋ? ਲਓ ਸੁਣਾਉਂਦੇ ਹਾਂ ਤੁਹਾਨੂੰ ਤੁਹਾਡੀ ਪਸੰਦ ਦਾ ਇੱਕ ਗੀਤ, ਨਰਿੰਦਰ ਬੀਬਾ ਤੇ ਹਰਚਰਨ ਗਰੇਵਾਲ ਦੀਆਂ ਆਵਾਜ਼ਾਂ 'ਚ। ਸ਼ੁਕਰੀਆ ਜੀ ਕਾਲ ਦੇ ਲਈ।

0: ਜਦੋਂ ਦਿਲ ਲੈ ਕੇ ਮੁਹੱਬਤਾਂ ਰੰਗਿਆ ਮੈਂ ਕੀ ਖੱਟਿਆ। ਬਿਲਕੁਲ ਸਹੀ ਗੱਲ ਆ ਜੀ। ਇਹ ਜਦੋਂ ਨਾ ਤੁਸੀਂ ਦਿਲ ਲੈ ਲੈਂਦੇ ਹੋ ਉਸ ਵੇਲੇ ਫਿਰ ਦਿਲ ਦੀ ਕਦਰ ਵੀ ਕਰਨੀ ਚਾਹੀਦੀ ਹੈ, ਮੁਹੱਬਤ ਦੀ ਕਦਰ ਕਰਨੀ ਚਾਹੀਦੀ ਹੈ, ਪਿਆਰ ਦੀ ਕਦਰ ਕਰਨੀ ਚਾਹੀਦੀ ਹੈ। ਪਰ ਉਸ ਵੇਲੇ ਤੁਸੀਂ ਦਿਲ ਲੈ ਕੇ ਕਹਿੰਦੇ ਨਾ ਮੈਂ ਕੀ ਖੱਟਿਆ, ਦੱਸ ਮੈਂ ਕੀ ਖੱਟਿਆ, ਆਏ ਹਾਏ ਹਾਏ ਕਿਆ ਹੀ ਬਾਤ ਹੈ ਜੀ। ਪ੍ਰੋਗਰਾਮ ਸੌਗਾਤ ਦੇ ਵਿੱਚ ਤੁਸੀਂ ਸਭ ਕੁਝ ਖੱਟਿਆ ਹੀ ਖੱਟਿਆ। ਜੇ ਤੁਸੀਂ ਪ੍ਰੋਗਰਾਮ ਸੌਗਾਤ ਨੂੰ ਸੁਣੋ ਨਾ, ਫਿਰ ਦੇਖੋ ਨਜ਼ਾਰਾ ਕਿੰਨਾ ਆਉਂਦਾ। ਅਤੇ ਇਸ ਪ੍ਰੋਗਰਾਮ 'ਚ ਆਉਣ ਦੇ ਲਈ ਸਾਡਾ ਰਸਤਾ ਹੈ 0181 23 42 171 ਨੰਬਰ ਡਾਇਲ ਕਰੋ ਔਰ ਪਹੁੰਚੋ ਆਪਣੇ ਦੋਸਤ ਸ਼ਾਮ ਸ਼ਰਮਾ ਦੇ ਕੋਲ। ਤੁਹਾਡੀ ਉਡੀਕ ਹੋ ਰਹੀ ਹੈ 1 ਵਜੇ ਤੱਕ, ਉਸ ਤੋਂ ਬਾਅਦ ਪ੍ਰੋਗਰਾਮ ਫੋਨ ਕਾਲਸ ਤਾਂ ਨਹੀਂ, ਪਰ ਅਸੀਂ ਤੁਹਾਨੂੰ ਦੂਸਰੇ ਪ੍ਰੋਗਰਾਮ ਸੁਣਾਉਣੇ ਹੁੰਦੇ ਆ। ਪਰ ਕਾਲਰ ਆ ਗਏ ਨੇ। ਹੈਲੋ, ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮਨਜੀਤ ਕੌਰ ਜੀ ਦਿੱਲੀ ਤੋਂ ਬੋਲਦੇ ਨੇ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਕੀ ਗੱਲ, ਅੱਜ ਆਵਾਜ਼ ਫੇਰ ਮੱਧਮ ਮੱਧਮ ਕੀਤੀ ਹੋਈ ਹੈ?
1: ਮੱਧਮ ਕਈ ਦਿਨਾਂ ਦੀ ਹੋਈ ਹੈ ਤੇ ਕੀ ਕਰਾਂ ਹੁਣ, ਰਸੀਆ ਦੀ ਪਾਲਟੀ ਖਾ ਕੇ ਤੱਕ ਹੋਏ ਗਈ ਆਵਾਜ਼ ਠੀਕ ਲੱਗਦਾ।
0: ਹਾਏ ਹਾਏ, ਇਹ ਵੀ ਗੱਲ ਸਹੀ ਹੈ। ਓਏ ਹੋਏ, ਇਹ ਹੁਣ ਪਾਰਟੀ ਤਾਂ ਖਵਾਉਣੀ ਪੈਣੀ ਹੈ ਤਾਂ ਹੀ ਠੀਕ ਹੋਣਾ ਤੁਸੀਂ।
1: ਉਹ ਕਹਿੰਦੇ ਨੇ ਕਿ ਮੈਂ ਜੇ ਤੁਹਾਨੂੰ ਹੱਥ ਪੰਨਾ ਮੈਂ ਤਾਂ ਪੂਰਾ ਹੀ ਕਰਨਾ ਵਾ।
0: ਇਸੇ ਕਰਕੇ ਇਹ ਗੱਲ ਬਿਲਕੁਲ ਠੀਕ ਹੈ ਜੀ। ਹੁਣ ਰਸਗੰਨੀਆ ਜੀ
1: ਲੱਗ ਗਿਆ ਨਾ, ਪਾਰਟੀ ਨੀ ਮਿਲ ਰਹੀ।
0: ਹਾਂ, ਇਹ ਰਸਗੰਨੀਆ ਜੀ ਸੁਣ ਰਹੇ ਹੋਣਗੇ ਤੇ ਜ਼ਰੂਰ ਇਸ ਦੇ ਉੱਪਰ ਝਾਤ ਪਾਣਗੇ ਕਿ ਜਲਦ ਤੋਂ ਜਲਦ ਪਾਰਟੀ ਦਾ

ਜੀ ਦੋਸਤੋ, ਇਸ਼ਕੇ ਦੀ ਛੱਜ ਵਿੱਚ ਪਾ ਕੇ ਸੁੱਟਿਆ, ਦੱਸ ਮੈਂ ਕੀ ਕਰਾਂ, ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ, ਦੱਸ ਮੈਂ ਕੀ ਕਰਾਂ। ਵੈਸੇ ਮਨਜੀਤ ਜੀ ਆਏ ਤਾਂ ਸੀ ਇਸ ਗੀਤ ਨੂੰ ਲੈ ਕੇ, ਪਰ ਮੈਂ ਇਹ ਪੁੱਛਣਾ ਭੁੱਲ ਗਿਆ ਵੀ ਹਿਚਕੀ ਕੌਣ ਸੁਣਾਊ।

0: ਲੋ ਜੀ ਹਿਚਕੀ ਉਹਨਾਂ ਨੂੰ ਜ਼ਰੂਰ ਆ ਗਈ ਹੋਣੀ ਹੈ। ਜਦੋਂ ਉਹਨਾਂ ਨੇ ਕਿਹਾ ਹੁਣ ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ, ਦੱਸ ਮੈਂ ਕੀ ਕਰਾਂ। ਲੋ ਜੀ ਫਿਰ ਅਗਲੇ ਕਾਲਰ ਵੀ ਸਾਡੇ ਕੋਲ ਪਹੁੰਚ ਗਏ ਨੇ। ਹੈਲੋ,
1: ਜਿਸ ਯਾਰ ਦੇ ਯਾਰ ਹਜ਼ਾਰ ਹੋਵਣ ਉਹਨੂੰ ਆਪਣਾ ਯਾਰ ਨਾ ਸਮਝੀ, ਜਿਹੜਾ ਹੱਦ ਤੋਂ ਜ਼ਿਆਦਾ ਪਿਆਰ ਕਰੇ ਉਹਦੇ ਪਿਆਰ ਨੂੰ ਪਿਆਰ ਨਾ ਸਮਝੀ, ਜਿਹੜਾ ਹੋਵੇ ਯਾਰ ਤੇ ਦੇਵੀ ਹਾਰ ਤੇ ਉਹਦੀ ਹਾਰ ਨੂੰ ਹਾਰ ਨਾ ਸਮਝੀ।
0: ਸਤਿ ਸ਼੍ਰੀ ਅਕਾਲ। ਕਿਆ ਬਾਤ ਹੈ ਜੀ, ਵੈਸੇ ਬਹੁਤ ਹੀ ਤੁਸੀਂ ਨਾ ਸੱਚਾਈ ਵਾਲੀਆਂ ਲਾਈਨਾਂ ਬੋਲੀਆਂ ਨੇ।
1: ਧੰਨਵਾਦ ਜੀ।
0: ਤੇ ਪਹਿਲਾਂ ਤਾਂ ਤਾਰੁਫ ਕਰਵਾਓ ਆਪਣਾ।
1: ਸੁਖਦੇਵ ਸਿੰਘ ਬੱਸੀ ਸ਼ੇਖ ਚਾਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਸੁਖਦੇਵ ਜੀ, ਤੁਸੀਂ ਜਿਹੜੀਆਂ ਇਹ 17 ਬੋਲੀਆਂ ਨੇ ਨਾ, ਇਹ ਵਾਕਿਆ ਜੀ ਇਹ ਜਿਹਦੇ ਯਾਰ ਬਹੁਤ ਜ਼ਿਆਦਾ ਹੋਣ ਨਾ, ਤੇ ਔਰ ਉਸ ਵੇਲੇ ਫਿਰ ਆਪਣਾ ਜਿਹੜੀ ਸੱਚੀ ਦੋਸਤੀ ਉਹ ਲੱਭਣੀ ਔਖੀ ਹੋ ਜਾਂਦੀ ਹੈ।
1: ਬਿਲਕੁਲ ਜੀ, ਕਹਿੰਦੇ ਆ ਕਿ ਨਵਾਂ ਦੋਸਤ ਤੇ ਪੁਰਾਣਾ ਦੁਸ਼ਮਣ, ਇਹਦੇ ਕੋਲ ਬਚ ਕੇ ਰਹਿਣਾ ਚਾਹੀਦਾ।
0: ਬਿਲਕੁਲ ਸਹੀ ਗੱਲ ਹੈ ਜੀ, ਦੇਖੋ ਇਹੀ ਤਾਂ ਇੱਕ ਜ਼ਿੰਦਗੀ ਦੇ ਐਕਸਪੀਰੀਅੰਸਿਸ ਨੇ। ਇਹ ਸਭ ਚੀਜ਼ਾਂ ਐਕਸਪੀਰੀਅੰਸ ਦੇ ਨਾਲ ਆਉਂਦੀਆਂ, ਅਦਰਵਾਈਜ਼ ਕਈ ਚੀਜ਼ਾਂ ਨਹੀਂ ਪਤਾ ਲੱਗਦੀਆਂ। ਅਸੀਂ ਵੀ ਦੋਸਤ ਬਣਾ ਲੈਂਦੇ ਹਾਂ ਲੇਕਿਨ ਬਾਅਦ ਚ ਪਤਾ ਲੱਗਦਾ ਹੈ ਕਿ ਉਹ ਸੱਚਾ ਹੈ ਜਾਂ ਸਾਨੂੰ ਧੋਖਾ ਦੇਣ ਵਾਲਾ ਹੈ। ਤੇ ਖੈਰ ਜੀ, ਸੁਖਦੇਵ ਜੀ ਤੁਸੀਂ ਸਾਨੂੰ ਦੱਸਿਆ, ਔਰ ਇਸੇ ਤਰ੍ਹਾਂ ਜੀ ਆਪਣੀ ਜ਼ਿੰਦਗੀ 'ਚ ਇਹਨਾਂ ਚੀਜ਼ਾਂ ਨੂੰ ਸਾਨੂੰ ਸਾਰਿਆਂ ਨੂੰ ਢਾਲਣਾ ਚਾਹੀਦਾ ਜਿਹੜੀਆਂ ਅਸੀਂ ਇੱਕ ਦੂਸਰੇ ਤੋਂ ਸੁਣਦੇ ਹਾਂ।
1: ਬਿਲਕੁਲ।
0: ਤੇ ਸੁਖਦੇਵ ਜੀ ਬਹੁਤ ਵਧੀਆ ਜੀ, ਅੱਜ ਦੱਸ ਦਿਓ ਕਿਹੜੀ ਫਰਮਾਇਸ਼ ਲੈ ਕੇ ਆਏ ਹੋ।
1: ਮਨਮੋਹਨ ਬਾਸ ਦਾ ਗੀਤ ਸੁਣਾ ਰਹੇ ਹੋ ਜੀ।
0: ਕਿਹੜਾ ਗੀਤ? ਕੋਈ ਵੀ ਸੁਣਾ ਦਿੰਦੇ। ਲਓ ਜੀ ਸੁਣਾਉਂਦੇ ਹਾਂ ਜੀ। ਸ਼ੁਕਰੀਆ ਸੁਖਦੇਵ ਜੀ ਕਾਲ ਕਰਨ ਦੇ ਲਈ।
1: ਧੰਨਵਾਦ।
0: ਓਕੇ ਜੀ।

ਜੀ ਦੋਸਤੋ, ਜਗ ਜਿਉਂਦਿਆਂ ਦੇ ਮੇਲੇ, ਬਿਲਕੁਲ ਜੀ, ਇਹ ਤਾਂ ਮੇਲੇ ਇਸੇ ਤਰ੍ਹਾਂ ਜੀ ਜਗ ਜਿਉਂਦਿਆਂ ਦੇ ਹੁੰਦੇ ਨੇ, ਔਰ ਅਸੀਂ ਵੀ ਇਹ ਸੋਹਣੇ ਰੱਬ ਅੱਗੇ ਦੁਆ ਕਰਨੇ ਹਾਂ ਕਿ ਇਸੇ ਤਰ੍ਹਾਂ ਮੇਲੇ ਇਹ ਚੱਲਦੇ ਰਹਿਣ ਅਤੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ

0: ਨਾ ਹੀ ਲਓ ਜੀ ਕਾਲਰ ਦੇਖੀਏ ਜੀ ਸਾਡੇ ਦੋਸਤ ਪਹੁੰਚੇ ਨੇ ਜੀ ਹੈਲੋ
1: ਹਾਂਜੀ ਨਮਸਕਾਰ ਸ਼ਰਮਾ
0: ਜੀ ਨਮਸਕਾਰ ਜੀ ਕੌਣ ਬੋਲ ਰਹੇ ਹੋ
1: ਭੂਸ਼ਣ ਕਟਾਰੀਆ ਮਲੋੜ ਤੋਂ ਬੋਲਦਾ ਸਰ
0: ਜੀ ਭੂਸ਼ਣ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ
1: ਮਿਹਰਬਾਨੀ ਜੀ
0: ਭੂਸ਼ਣ ਜੀ ਕੀ ਸੁਣਾਈ ਅੱਜ ਤੁਹਾਨੂੰ
1: ਆਲਮ ਲੋਹਾਰ ਦਾ ਸੁਣਾ ਦੋ ਜੀ
0: ਕਿਹੜਾ ਗੀਤ
1: ਦਿਲ ਵਾਲਾ ਦੁੱਖੜਾ ਨਹੀਂ ਕਿਸੇ ਨੂੰ
0: ਸੁਣਾਈ ਲਓ ਜੀ ਬਿਲਕੁਲ ਸੁਣਾਉਂਦੇ ਆ ਜੀ ਤੁਹਾਨੂੰ ਵੈਸੇ ਗੱਲ ਸਹੀ ਹੈ ਜੀ ਦਿਲ ਵਾਲਾ ਦੁੱਖੜਾ ਸੁਣਾਉਣਾ ਤਾਂ ਕਿਸੇ ਨੂੰ ਨਹੀਂ ਚਾਹੀਦਾ ਅਤੇ ਕਿਉਂਕਿ ਇਹ ਜਿਹੜੇ ਜਹਾਨ ਹੈ ਨਾ ਇਹ ਕਿਸੇ ਨੂੰ ਵੀ

0: ਕਿਹੜਾ ਗੀਤ?
1: ਦਿਲ ਵਾਲਾ ਦੁਖੜਾ ਨਹੀਂ ਕਿਸੇ ਨੂੰ ਸੁਣਾਈ।
0: ਲਓ ਜੀ ਬਿਲਕੁਲ ਸੁਣਾਉਂਦੇ ਹਾਂ ਜੀ ਤੁਹਾਨੂੰ। ਵੈਸੇ ਗੱਲ ਸਹੀ ਹੈ ਜੀ, ਦਿਲ ਵਾਲਾ ਦੁਖੜਾ ਸੁਣਾਉਣਾ ਤਾਂ ਕਿਸੇ ਨੂੰ ਨਹੀਂ ਚਾਹੀਦਾ, ਅਤੇ ਕਿਉਂਕਿ ਇਹ ਜਿਹੜੇ ਜਹਾਨ ਹੈ ਨਾ, ਇਹ ਕਿਸੇ ਨੂੰ ਵੀ ਇਹ ਜਿਹੜਾ ਦੁੱਖ ਹੈ ਇਹ ਸੁਣ ਕੇ ਫਿਰ ਨਾ ਇਹ ਤੁਸੀਂ ਪਿੱਛੋਂ ਆਵਾਜ਼ ਜਿਹੜੀ ਇਹ ਆਉਣ ਦੇ ਨਾਲ ਨਾਲ ਕੰਮ ਜਿਹੜਾ ਖਰਾਬ ਹੋਇਆ ਜੀ। ਆਵਾਜ਼ ਸਾਡੀ ਸੁਣੋ ਅਤੇ ਆਵਾਜ਼ ਆਪਣੀ ਸੁਣੋ, ਅਤੇ ਲਓ ਜੀ ਸੁਣਾਉਂਦੇ ਹਾਂ ਤੁਹਾਨੂੰ ਫਿਰ ਆਲਮ ਲੋਹਾਰ ਦੀ ਆਵਾਜ਼ ਦੇ ਵਿੱਚ ਗੀਤ ਜੀ।

ਜੀ ਦੋਸਤੋ, ਦਿਲ ਵਾਲਾ ਦੁੱਖੜਾ ਕਿਸੇ ਨੂੰ ਨਹੀਂ ਸੁਣਾਈ ਦਾ। ਗੱਲ ਸਹੀ ਹੈ ਜੀ, ਕਿਉਂਕਿ ਦਿਲ ਵਾਲਾ ਦੁੱਖੜਾ ਜੇ ਤੁਸੀਂ ਕਿਸੇ ਨੂੰ ਸੁਣਾਓਗੇ ਨਾ, ਤਾਂ ਦੂਸਰੇ ਜਿਹੜੇ ਜਿਹਨਾਂ ਨੂੰ ਤੁਸੀਂ ਸੁਣਾਉਂਦੇ ਹੋ ਉਹ ਪਤਾ ਨਹੀਂ ਕਿਵੇਂ ਤੁਹਾਡੀ ਗੱਲ ਨੂੰ ਲੈਂਦੇ ਨੇ, ਔਰ ਤੁਸੀਂ ਤਾਂ ਆਪਣਾ ਦਿਲ ਵਾਲਾ ਦੁੱਖੜਾ ਸੁਣਾ ਰਹੇ ਹੋ, ਉਹ ਹੋ ਸਕਦਾ ਤੁਹਾਡਾ ਮਜ਼ਾਕ ਕਰਨ, ਹਸਾ ਮਜ਼ਾਕ ਕਰਨ। ਇਸ ਕਰਕੇ ਉਹਨਾਂ ਨੂੰ ਹੀ ਸੁਣਾਓ ਜਿਹੜਾ ਤੁਹਾਡਾ ਦਿਲ ਦਾ ਦੁੱਖੜਾ ਸੁਣ ਸਕੇ। ਲਓ ਜੀ, ਕਾਲਰ ਆ ਗਏ ਨੇ, ਦੇਖੀਏ ਜੀ ਕਿਹੜੇ ਦੋਸਤ ਨੇ। ਹੈਲੋ,

0: ਜੀ ਦੋਸਤੋ, ਇਹ ਜਿਹੜੀਆਂ ਝਾਂਜਰਾਂ ਨੇ ਨਾ, ਇਹ ਸੱਸ ਕੋਲੋਂ ਲੁਕੋ ਕੇ ਜਾਂ ਜਦੋਂ ਸੱਸ ਦੇ ਦਿੰਦੀ ਹੈ ਉਦੋਂ ਤਾਂ ਨੱਚਣ ਨੂੰ ਜੀ ਕਰਦਾ ਹੀ ਕਰਦਾ ਫਿਰ ਸੁਹਾਣੀ ਦਾ, ਪਰ ਸੱਸ ਦਾ ਪਿਆਰ ਦੇਖੋ ਨੂੰਹ ਨਾਲ ਕਿੰਨਾ ਜ਼ਿਆਦਾ ਕਿ ਉਸਨੇ ਟਰੰਕ ਵਿੱਚੋਂ ਕੱਢ ਕੇ ਆਪਾਂ ਨੂੰ ਝਾਂਜਰਾਂ ਦੇ ਦਿੱਤੀਆਂ। ਲਓ ਜੀ, ਕਾਲਰ ਆਏ ਨੇ। ਹੈਲੋ,
1: ਨਮਸਕਾਰ ਜੀ।
0: ਜੀ ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਰਾਮ ਪ੍ਰਸਾਦ ਬੋਲ ਰਿਹਾ, ਡਿਸਟ੍ਰਿਕਟ ਪਠਾਨਕੋਟ, ਪਿੰਡ ਭਗਵਾਨਸਰ ਤੋਂ।
0: ਜੀ ਰਾਮ ਪ੍ਰਸਾਦ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ।
1: ਇੱਕ ਮਨਜੀਤ ਜੀ ਤੇ ਆਪਣੇ ਦਿਲ ਦੀਆਂ ਗੱਲਾਂ ਕਰਕੇ ਤੇ ਦੂਜਾ ਦਰਵਾਜ਼ਾ ਖੁਲਾ ਕੇ ਤੇ ਆਪੇ ਨਿਕਲਦੇ ਬਣੇ।
0: ਉਹੀ ਤਾਂ ਮੈਂ ਕਹਿ ਰਿਹਾ ਸੀਗਾ ਕਿ ਆਏ ਵੀ ਦਰਵਾਜ਼ਾ ਵੀ ਖੁਲਵਾ ਲਿਆ, ਫਿਰ ਪਤਾ ਨਹੀਂ ਜਲਦੀ ਹੋਣੀ ਫਟਾਫਟ ਚਲੇ।

0: ਗਏ ਵਾਪਸ।
1: ਰਸਗਣੀਆ ਸਾਹਿਬ ਵੀ ਆਏ ਸੀ।
0: ਬਿਲਕੁਲ ਜੀ, ਉਹ ਤੁਹਾਨੂੰ ਯਾਦ ਕਰਦੇ ਸੀ,
1: ਹਾਂਜੀ ਹਾਂਜੀ।
0: ਸ਼ਾਇਦ ਤੁਸੀਂ ਪ੍ਰੋਗਰਾਮ ਸੁਣਿਆ ਨਹੀਂ ਫਿਰ। ਹੈ
1: ਨਹੀਂ ਸੁਣੀ ਉਹਲੇ ਕੋਲਣ ਦੀ, ਮੈਂ ਯਾਦ ਤਾਂ ਕਰਦੀ ਹਾਂ। ਪਹਿਲੇ 10 ਮਿੰਟ ਨਹੀਂ ਸੁਣ ਸਕਿਆ ਮੈਂ, ਬੋਰ ਹਾਂ।
0: ਅੱਛਾ। ਲਓ ਜੀ, ਫਿਰ ਉਹ ਤੇ ਆਏ ਸਨ। ਦੇਖੋ ਨਾ, ਇਹ ਜਿਹੜਾ ਰਸਗੰਨੀਆ ਸਾਹਿਬ ਸੀਗੇ, ਉਹ ਕਹਿੰਦੇ ਕਿ ਮੈਂ ਪਾਰਟੀ ਦੇਣੀ ਹੈ, ਅਤੇ ਸਾਰਿਆਂ ਦੀ ਲਿਸਟ ਬਣਾਈ ਹੋਈ ਸੀ ਉਹਨਾਂ ਨੇ।
1: ਹਾਂਜੀ ਹਾਂਜੀ।
0: ਅਤੇ ਉਹ ਕਹਿੰਦੇ ਸੀਗੇ ਕਿ ਮੈਂ ਇਹ ਦੋਸਤ ਬੁਲਾਉਣੇ ਹੈਗੇ ਆਪਣੀ ਪਾਰਟੀ ਵਿੱਚ।
1: ਹਾਂਜੀ ਹਾਂਜੀ। ਪਾਰਟੀ ਤੇ ਪਾਰਟੀ ਨਾ ਹੀ ਬੁਲਾਇਆ ਤੇ ਨਾ ਪਾਰਟੀ ਹੈ, ਤੇ ਮਨਜੀਤ ਜੀ ਉਹ ਵਿਚਾਰੇ ਬਿਨਾਂ ਪਾਰਟੀ ਖਾਧੇ ਬਿਮਾਰ ਹੋ ਗਏ।
0: ਦੇਖ ਲਓ, ਉਹ ਕਹਿੰਦੇ ਕਿ ਪਾਰਟੀ ਨਹੀਂ ਮਿਲੀ, ਇਸ ਕਰਕੇ ਬਿਮਾਰ ਹੋ ਗਏ ਆਪਾਂ।
1: ਚਲੋ ਉਨੀ ਕੋ ਤੇ ਆਂਬੀ ਚ ਪਾ ਦੇਣਾ।
0: ਆਏ ਹਾਏ ਹਾਏ। ਅੱਛਾ
1: ਜੀ, ਚਲੋ ਅਸੀਂ ਚ ਪਾ ਦਿੰਦੇ ਹਾਂ ਉਹਨਾਂ ਨੂੰ, ਅੰਬ ਫਿਰ ਨਹੀਂ ਚ ਪਾ ਸਕਦੇ ਤੇ।
0: ਹਾਂ, ਇਹ ਵੀ ਗੱਲ ਠੀਕ ਹੈ। ਦੇਖੋ ਨਾ, ਗੱਲ ਇਸ ਤਰ੍ਹਾਂ ਹੈ ਕਿ ਇਹ ਜਿਹੜਾ ਤੁਸੀਂ ਅੰਬਾਂ ਦੀ ਗੱਲ ਕੀਤੀ, ਇਹ ਸੀਜ਼ਨ ਤਾਂ ਅੰਬਾਂ ਦਾ ਹੀ ਹੈ।
1: ਹਾਂਜੀ ਹਾਂਜੀ।
0: ਅਤੇ ਇਹ ਜਦੋਂ ਅੰਬ ਦਾ ਸੀਜ਼ਨ ਹੁੰਦਾ ਹੈ ਨਾ, ਉਸ ਵੇਲੇ ਫਿਰ ਇਹ ਅੰਬ ਚੂਪਣ ਦਾ ਅਲੱਗ ਹੀ ਨਜ਼ਾਰਾ ਆ ਜਾਂਦਾ।
1: ਹਾਂਜੀ ਹਾਂਜੀ।
0: ਹੈ, ਅਤੇ ਉਦੋਂ ਤੁਸੀਂ ਜਦੋਂ ਅੰਬ ਚੂਪਦੇ ਹੋ, ਫਿਰ ਇਹ ਐਂ ਲੱਗਦਾ ਹੈ ਕਿ ਮੈਂ ਅੰਬ ਚੂਪਦੀ ਹਾਂ ਵਾਂ।
1: ਮੈਂ ਕਹਿੰਦਾ ਵੀ ਦੁਸ਼ਹਿਰੀ ਅੰਬ ਜਿਹੜੇ ਉਹਦਾ ਆਪਣਾ ਹੀ ਆਨੰਦ ਆ।
0: ਹਾਂ,
1: ਉਹ ਤੇ ਖੱਟੇ ਵੀ ਹੁੰਦੇ, ਉਹਦੇ ਚ ਮਿਠਾਸ ਭਰੀ ਹੁੰਦੀ ਆ।
0: ਅੱਛਾ,
1: ਹਾਂਜੀ ਹਾਂਜੀ,
0: ਕਿਆ ਬਾਤ ਹੈ। ਤੇ ਇਹ ਜਦੋਂ ਮਿਠਾਸ ਇੰਨੀ ਕੁ ਹੁੰਦੀ ਹੈ ਕਿ ਇਨਸਾਨ ਦੀ ਜ਼ੁਬਾਨ ਵੀ ਮਿੱਠੀ ਹੋ ਜਾਂਦੀ ਹੈ।
1: ਹਾਂਜੀ ਹਾਂਜੀ।
0: ਤੇ ਉਸ ਵੇਲੇ ਫਿਰ ਇਹ ਚੀਜ਼ਾਂ ਤਾਂ ਹੋਰ ਵਧੀਆ ਲੱਗਦੀਆਂ ਜਦੋਂ ਇਸ ਤਰ੍ਹਾਂ ਦੇ।
1: ਜਦੋਂ ਅੰਬ ਚੂਪਦਾ ਕੋਈ ਆਏ ਤੇ ਨਾਲ ਨਾਲ ਯਾਦ ਕਰਦੇ ਮੈਂ ਅੰਬ ਚੂਪਦੀ ਆਵਾਂ।
0: ਉਹੀ ਤਾਂ ਗੱਲ ਆ ਨਾ ਜੀ, ਇਹ ਜਿਹੜਾ ਅੰਬ ਚੂਪਦੀ ਆਵਾਂ, ਤੇ
1: ਅੰਬ ਵੇਚਣ ਵਾਲੇ ਨੂੰ ਚਾਹੀਦਾ ਵੀ ਜ਼ਿਆਦਾ ਖਤਰਨਾਕ ਮਸਾਲੇ ਨਾ ਲਾਣ, ਕੁਦਰਤੀ ਢੰਗ ਨਾਲ ਪੱਕਣ ਦੇਣ।
0: ਉਹ ਵਾਹ ਜੀ ਵਾਹ, ਕਿਆ ਬਾਤ ਹੈ, ਐਵੇਂ ਵੀ ਹੋਣਾ ਚਾਹੀਦਾ ਨਾ।
1: ਹਾਂਜੀ, ਉਹ ਤੇ ਫਿਰ ਨੁਕਸਾਨ ਨੀ ਨਾ ਹੋਣਾ ਚਾਹੀਦਾ। ਨੁਕਸਾਨ ਨੀ ਨਾ ਕਰਨਾ ਚਾਹੀਦਾ ਵੀ ਅਸੀਂ ਮਸਾਲਾ ਜ਼ਿਆਦਾ ਲਾ ਦਾਂਗੇ,
0: ਹਾਂ
1: ਉਹ ਫਿਰ ਨੁਕਸਾਨ ਵੀ ਹੋ ਜਾਂਦਾ ਨਾ।
0: ਬਿਲਕੁਲ ਠੀਕ ਕਿਹਾ ਜੀ ਤੁਸੀਂ, ਇਹ ਜਿਹੜਾ ਨੁਕਸਾਨ ਹੈ ਇਹ ਤਾਂ ਬਿਲਕੁਲ।
1: ਨਾਲ ਆਪ ਮਿੰਟੋ ਮਿੰਟੀ ਪੱਕ ਜਾਂਦੇ ਆ ਤੇ ਉਹ ਅੰਦਰ ਜਾਏਗਾ ਤਾਂ ਕੀ ਕਰੇਗਾ ਉਹ।
0: ਦੇਖੋ, ਇਹ ਜਿਹੜੀਆਂ ਚੀਜ਼ਾਂ ਨੇ ਨਾ, ਕਿਸੇ ਵੇਲੇ ਸਾਡੇ ਜਿਹੜੇ ਪਕਾਉਣ ਵਾਲੇ ਵੀ ਨੇ, ਉਹ ਵੀ ਗਲਤ ਕਰ ਜਾਂਦੇ ਨੇ ਕਿ ਉਹ ਚਾਹੇ ਉਹ ਸਬਜ਼ੀ ਹੈ ਚਾਹੇ ਫਰੂਟ ਹੈ, ਉਸਦੇ ਲਈ ਉਹ ਗਲਤ ਚੀਜ਼ਾਂ ਦਾ ਇਸਤੇਮਾਲ ਕਰਦੇ ਨੇ।
1: ਮੰਨ ਲਓ ਤੁਸੀਂ ਜੇ ਸਬਜ਼ੀ ਤੁਸੀਂ ਭੇਜੀ ਹੈ ਮਾਰਕੀਟ 'ਚ, ਉਹ ਸਬਜ਼ੀ ਤੁਸੀਂ ਕਿਤੇ ਫੰਕਸ਼ਨ 'ਤੇ ਜਾ ਕੇ ਖਾ ਲਓਗੇ ਤੇ ਫਿਰ
0: ਕਿੰਨਾ ਮੁਸ਼ਕਿਲ ਹੋ ਜਾਏਗਾ ਉਹ।
1: ਹਾਂ, ਸਬਜ਼ੀਆਂ 'ਤੇ ਕੋਈ ਚਿੱਟ ਥੋੜ੍ਹੀ ਲੱਗੀ ਹੈ, ਫਲਾਣੀ ਜਗ੍ਹਾ ਆਈ ਹੈ ਅਤੇ ਉੱਥੇ ਜਾ ਕੇ ਤਾਂ ਸਭ ਮਿਕਸ ਹੋ ਜਾਂਦੀਆਂ।
0: ਇਹ ਗੱਲ ਹੈ ਨਾ ਜੀ, ਇਹ
1: ਸਿਹਤ ਨਾਲ ਖਿਲਵਾੜ ਨਹੀਂ ਕਰਨਾ। ਅੰਬ ਚੂਪੋ, ਜਿਹੜੇ ਮਰਜ਼ੀ ਚੂਪੋ, ਜਾਂ ਕੱਟ ਕੇ ਖਾਓ ਜਾਂ ਚੂਪ ਲਓ, ਪਰ ਅੰਬ ਵੀ ਚੂਪਣ ਲਾਇਕ ਹੋਣੇ ਚਾਹੀਦੇ।
0: ਹਾਂ, ਉਹ ਕਿਸੇ ਵੇਲੇ ਕਹਿੰਦੇ ਨਾ ਡੱਖਾ ਵੀ ਲੱਗ ਜਾਂਦਾ।
1: ਹਾਂਜੀ ਹਾਂਜੀ।
0: ਉਸ ਵੇਲੇ ਫਿਰ ਹੋਰ ਵੀ ਜ਼ਿਆਦਾ ਮੁਸ਼ਕਿਲ ਆ ਜਾਂਦੀ ਹੈ।
1: ਹਾਂਜੀ ਹਾਂਜੀ।
0: ਅਤੇ ਇਹ ਚੀਜ਼ਾਂ ਤੋਂ ਵੀ ਆਪਾਂ ਨੂੰ ਥੋੜ੍ਹਾ ਗੁਰੇਜ਼ ਕਰਨਾ ਚਾਹੀਦਾ,
1: ਕਿਉਂਕਿ ਆਪਾਂ ਜਦੋਂ ਖੁਰਾਕ ਮਾੜੀ ਕਿਤੇ ਆਪਣੇ ਹੀ ਨੁਕਸਾਨ ਹੈ, ਆਪਣਾ ਦੇਸ਼ ਜਿਹੜਾ ਵੀ ਤਰੱਕੀ ਨਹੀਂ ਕਰੇਗਾ, ਫਿਰ ਦੇਸ਼ ਦਾ ਨੌਜਵਾਨ ਨਹੀਂ ਬਣੇਗਾ ਤੇ ਤਰੱਕੀ ਕਿੱਥੋਂ ਹੋਏਗੀ ਫਿਰ।
0: ਬਿਲਕੁਲ ਬਿਲਕੁਲ ਸਹੀ ਕਿਹਾ।
1: ਨੋਟ ਆਪਾਂ ਕੀ ਕਰਾਂਗੇ ਬੈਂਕ 'ਚ ਕਮਾ ਕਮਾ ਕੇ
0: ਆਪਾਂ ਕਰ। ਹਾਂ, ਇਹੀ ਤਾਂ ਗੱਲ ਆ ਨਾ ਜੀ, ਆਪਾਂ ਇਹ ਚੀਜ਼ ਸੋਚਦੇ ਨੇਗੇ ਬਿਲਕੁਲ ਵੀ।
1: ਹਾਂਜੀ ਹਾਂਜੀ, ਸੋਚਣਾ ਚਾਹੀਦਾ।
0: ਬਿਲਕੁਲ ਬਿਲਕੁਲ। ਇਹ ਫਿਰ ਤੁਸੀਂ ਅੱਜ ਜਿਹੜਾ ਗੀਤ ਕਹਿ ਰਹੇ ਹੋ, ਅੱਜ ਉਹ ਗੀਤ ਵੀ ਕਹਿੰਦਾ ਕਿ ਮੈਂ ਨਿਕਲਣਾ ਨਹੀਂ ਹੈ ਕਿਉਂਕਿ ਇਹ ਗੀਤ ਔਖਾ ਕਰਦਾ ਪਿਆ।
1: ਨਹੀਂ ਨਿਕਲਦਾ ਪਿਆ,
0: ਮੈਂ ਚਾਹੁੰਦਾ ਸੀਗਾ ਕਿ ਮੈਂ ਕਿਹਾ ਗੀਤ ਤੁਹਾਨੂੰ ਸੁਣਾਈਏ, ਮੈਂ ਅੰਬ ਚੂਪਦੀ ਆਵਾਂ।
1: ਚਲੋ ਫਿਰ ਸ਼ਰਿੰਦਰ ਕੋਲੀ ਦਾ ਕੋਈ ਹੋਰ ਸੁਣਾ ਦਿਓ।
0: ਹਾਂ, ਐਵੇਂ ਕਰ ਲੈਨੇ ਆ ਅੱਜ।
1: ਇਹ ਸੁਣਾ ਦਿਓ ਜਿਹੜਾ ਕਹਿੰਦੇ ਆ ਸ਼ਰਿੰਦਰ ਕੋਲੇ, ਕੁੜੀ ਨੇ ਸਾਡੀ ਮੰਗਣੀ ਹੋ ਗਈ।
0: ਅੱਛਾ, ਇੱਦਾਂ ਵੀ ਹੁੰਦਾ ਹੈ।
1: ਚਲੋ ਇਹ ਤੇ ਮਿਲ ਜੇਗਾ ਨਾ।
0: ਚਲੋ ਦੇਖਦੇ ਆ ਹੁਣ, ਜਿਹੜਾ ਵੀ ਮਿਲ ਗਿਆ ਤੁਹਾਨੂੰ ਗੀਤ,
1: ਤਾਂ ਹੀ ਹੋਏਗੀ ਜੇ ਦੇਸ਼ ਤੰਦਰੁਸਤ ਹੋਏਗਾ ਤੇ।
0: ਹਾਂ,
1: ਕਿਉਂਕਿ ਸਰਕਾਰ ਨੂੰ ਸਾਥ ਵੀ ਅਸੀਂ ਦੇਣਾ।
0: ਬਿਲਕੁਲ ਬਿਲਕੁਲ ਜੀ, ਬਿਲਕੁਲ ਗੱਲ ਸਹੀ ਹੈ। ਅਤੇ ਤੁਹਾਨੂੰ ਗੀਤ ਸੁਣਾ ਦਿੰਦੇ ਹਾਂ ਜੀ, ਅਤੇ ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਹੁਣ ਜਿਹੜਾ ਗੀਤ ਤੁਹਾਡੇ ਕੋਲ ਆ ਰਿਹਾ, ਕਿਰਪਾ ਕਰਕੇ

ਜਦੋਂ ਸੂਬ ਪ੍ਰੋਗਰਾਮ ਸੌਗਾਤ ਦਾ ਵੇਲਾ ਹੁਣ ਇੱਥੇ ਮੁੱਕਦਾ, ਆਪਣੇ ਦੋਸਤ ਸ਼ਾਮ ਸ਼ਰਮਾ ਨੂੰ ਦੇ ਦਿਓ ਇਜਾਜ਼ਤ। ਇਸੇ ਤਰ੍ਹਾਂ ਹੱਸਦੇ ਰਹੋ, ਵੱਸਦੇ ਰਹੋ, ਆਪਣੀਆਂ ਦੁਆਵਾਂ 'ਚ ਆਪਣੇ ਦੋਸਤ ਸ਼ਾਮ ਸ਼ਰਮਾ ਨੂੰ ਇਸੇ ਤਰ੍ਹਾਂ ਯਾਦ ਰੱਖਣਾ। ਲਓ ਜੀ, ਦੇ ਦਿਓ ਇਜਾਜ਼ਤ। ਵੰਦੇ ਮਾਤਰਮ, ਜੈ ਹਿੰਦ। ਜੀ ਟੀ ਐੱਸ ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਚੱਲਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਸਿਲਸਿਲੇ 'ਚ, ਪ੍ਰੋਗਰਾਮ ਪੰਜਾਬੀ ਮਲੋਡੀਅਸ ਗੀਤ।

ਸਾਹ ਸੁਮਰੇ ਲੋਕੋ, ਮੋੜ ਸਕੋ ਤਾਂ ਮੋੜੋ, ਇਸ ਨੂੰ ਰੋਕ ਸਕੋ ਤਾਂ ਰੋਕੋ, ਲਾਪਰਵਾਹੀਆਂ ਬੇਪਰਵਾਹੀਆਂ ਸਭ ਕੁਛ ਇਸ ਦੇ ਪੱਲੇ, ਮਰ ਜਾਣੇ ਮਨ ਆਏ ਭੈੜੀ ਕਰਦੀ ਕੰਮ ਹਵਲੇ।

0: ਨੀ ਕੁੜੀਏ ਭੰਗੜਾ ਪਾਵੀ
1: ਕੇ
0: ਗੱਟੀ ਹੋਈ ਦੀਵਾਨੀ ਕੁੜੀ ਦੀ ਝਾਂਜਰ
1: ਛਣਕੇ
0: ਕੁੜੀ ਦੀ ਅਕਮਸਤਾਨੀ ਕੁੜੀਏ ਭੰਗੜਾ ਪਾਵੀ।

ਭਗਤ ਰਾਮਾਨੰਦ ਜੀ ਮਹਾਰਾਜ ਗੰਗਾ ਇਸ਼ਨਾਨ ਲਈ ਜਾਂਦੇ ਸਨ। ਹਨੇਰੇ ਵਿੱਚ ਰਾਮਾਨੰਦ ਜੀ ਦੇ ਪੈਰ ਜਦੋਂ ਕਬੀਰ ਸਾਹਿਬ ਜੀ ਦੇ ਸਰੀਰ ਨਾਲ ਛੋਹੇ ਤਾਂ ਰਾਮਾਨੰਦ ਜੀ ਨੇ ਸਹਿਜ ਪਾ ਇਹ ਬੋਲ ਕਹੇ, ਉੱਠ ਰਾਮ ਕੇ ਰਾਮ ਕਹੋ। ਬਸ ਇਸ ਦਿਨ ਤੋਂ ਕਬੀਰ ਸਾਹਿਬ ਜੀ ਰਾਮਾਨੰਦ ਜੀ ਦੇ ਚੇਲੇ ਬਣ ਗਏ, ਰਾਮ ਨਾਮ ਦੀ ਭਗਤੀ ਵਿੱਚ ਲੀਨ ਰਹਿਣ ਲੱਗ ਪਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਜੀ ਦੀ ਬਾਣੀ 17 ਰਾਗਾਂ ਵਿੱਚ ਦਰਜ ਹੈ। 225 ਸ਼ਬਦ, 243 ਸਲੋਕ, 3 ਅਸ਼ਟਪਦੀਆਂ ਅਤੇ 33, 7 ਵਾਰ, 52 ਅੱਖਰੀ ਵਿਸ਼ੇਸ਼ ਬਾਣੀਆਂ ਦਰਜ ਹਨ। ਆਪ ਜੀ ਦੀ ਬਾਣੀ ਦਾ ਸੰਗ੍ਰਹਿ ਕਬੀਰ ਬੀਜਕ ਗ੍ਰੰਥ ਵੀ ਪ੍ਰਸਿੱਧ ਹੈ। ਕਬੀਰ ਸਾਹਿਬ ਜੀ ਦਾ ਉਪਦੇਸ਼ ਹੈ ਕਿ ਅੱਲਾ ਅਤੇ ਰਾਮ ਦੋਵੇਂ ਰੱਬ, ਪ੍ਰਭੂ, ਪਾਰ ਬ੍ਰਹਮ ਦੇ ਪ੍ਰਤੀਕ ਹੀ ਹਨ। ਮੰਦਰ ਅਤੇ ਮਸੀਤ, ਵੇਦ ਅਤੇ ਕਿਤੇਬ, ਹਿੰਦੂ ਅਤੇ ਮੁਸਲਮਾਨ, ਪੂਜਾ ਅਤੇ ਨਮਾਜ਼, ਸਾਧਨਾ ਅਤੇ ਸ਼ਰ੍ਹਾ ਸਭ ਚੰਗੇ ਨੇ ਜੇ ਮਾਨਵਤਾ ਨੂੰ ਅੱਲਾ, ਰਾਮ, ਪਰਮਾਤਮਾ ਨਾਲ ਜੁੜਨ ਦੀ ਪ੍ਰੇਰਣਾ ਕਰਦੇ ਹਨ। ਅੱਜ ਵਿਚਾਰੇ ਜਾਣ ਵਾਲੇ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਵਿੱਚ ਫੁਰਮਾਨ ਹੈ, ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਧੀ ਰਹਾਉ। ਹੇ ਗੋਬਿੰਦ, ਅਸੀਂ ਐਸੇ ਅਪਰਾਧੀ ਜੀਵ ਹਾਂ, ਤੁਸੀਂ ਹੀ ਸਾਨੂੰ ਇਹ ਜਿੰਦ ਅਤੇ ਸਰੀਰ ਦਿੱਤਾ ਹੈ, ਅਸੀਂ ਐਸੇ ਪ੍ਰਭੂ ਦੀ ਭਗਤੀ ਨਹੀਂ ਕੀਤੀ, ਸਾਨੂੰ ਆਪਣੀ ਅਕ੍ਰਿਤ ਘਣਤਾ ਦਾ ਪਛਤਾਵਾ ਹੈ। ਸ਼੍ਰੀ ਗੁਰੂ ਰਾਮਦਾਸ ਜੀ ਵੀ ਗੌੜੀ ਰਾਗ 'ਚ ਫੁਰਮਾਨ ਕਰਦੇ ਨੇ, ਸਭ ਜੀਓ ਪਿੰਡ ਮੁੱਖ ਨੱਕ ਦੀਆ, ਵਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ, ਰਸ ਅੰਨ ਭੋਗਾਣੀ, ਜਿਨ ਦੀਏ ਸੋ ਚਿੱਤ ਨ ਆਵਈ, ਪਸ਼ੂ ਹੋਂ ਕਰ ਜਾਣੀ। ਸ਼ਬਦ ਦੀਆਂ ਆਰੰਭਕ ਪੰਕਤੀਆਂ 'ਚ ਫੁਰਮਾਨ ਹੈ, ਕਵਨ ਕਾਜ ਸਿਰਜੇ ਜੱਗ ਭੀਤਰ, ਜਨਮ ਕਵਨ ਫਲ ਪਾਇਆ, ਭਾਵਨਿਦ ਤਰਨ ਤਾਰਨ ਚਿੰਤਾਮਨ, ਇੱਕ ਨਿਮਖ ਨਾ ਇਹ ਮਨ ਲਾਇਆ। ਜਦੋਂ ਅਸੀਂ ਹੇ ਪਰਮਾਤਮਾ ਆਪਣੇ ਆਪ ਨੂੰ ਪੁੱਛਦੇ ਹਾਂ ਕਿ ਕਿਹੜੇ ਕਾਰਜ ਵਾਸਤੇ ਅਸੀਂ ਦੁਨੀਆਂ 'ਤੇ ਆਏ ਹਾਂ ਅਤੇ ਅਸੀਂ ਹੁਣ ਤੱਕ ਕੀ ਖੱਟਿਆ ਹੈ, ਇਹ ਸੋਚ ਕੇ ਹੈਰਾਨ ਹੁੰਦੇ ਹਾਂ ਕਿ ਅਸੀਂ ਇੱਕ ਪਲ ਵੀ ਉਸ ਪ੍ਰਭੂ ਨਾਲ ਚਿੱਤ ਨਹੀਂ ਜੋੜਿਆ ਜੋ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਜਹਾਜ਼ ਹੈ, ਜੋ ਮਨ ਇੱਛਤ ਫਲ ਦੇਣ ਵਾਲਾ ਹੈ। ਰਹਾਉ ਵਾਲੀਆਂ ਪੰਕਤੀਆਂ ਤੋਂ ਅੱਗੇ ਸ਼ਬਦ ਦੇ ਦੂਸਰੇ ਪਦੇ ਵਿੱਚ ਫੁਰਮਾਨ ਹੈ, ਪਰ ਧਨ ਪਰ ਧਨ ਪਰ ਤੀ ਨਿੰਦਾ, ਪਰ ਅਪਵਾਦ ਨਾ ਛੂਟੈ, ਆਵਾ ਗਵਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੁੱਟੈ। ਹੇ ਪ੍ਰਭੂ, ਮੇਰੇ ਅੰਦਰ ਪਰਾਏ ਧਨ ਦੀ ਲਾਲਸਾ ਵੀ ਬਣੀ ਰਹਿੰਦੀ ਹੈ, ਭਾਵ ਮੇਰੇ ਕੋਲ ਸਬਰ ਸੰਤੋਖ ਦੀ ਬਹੁਤ ਕਮੀ ਹੈ। ਪਰਾਏ ਧਨ ਦਾ ਖਿਆਲ ਭਾਵ ਕਾਮ ਵਾਸਨਾ ਤੋਂ ਵੀ ਮੈਂ ਦੁਖੀ ਹਾਂ। ਇਸ ਵਿਕਾਰ ਨੇ ਪੂਰੀ ਦੁਨੀਆ ਦਾ ਬੁਰਾ ਹਾਲ ਕੀਤਾ ਪਿਆ। ਜਿੱਥੇ ਕਈ ਭਿਆਨਕ ਰੋਗ ਲੱਗ ਰਹੇ ਨੇ, ਉੱਥੇ ਰਿਸ਼ਤਿਆਂ ਦੀ ਪਵਿੱਤਰਤਾ ਵੀ ਭੰਗ ਹੋ ਰਹੀ ਹੈ। ਇਹ ਵਿਕਾਰ ਮੱਥੇ ਦਾ ਕਲੰਕ ਹੈ। ਪਰਾਈ ਨਿੰਦਿਆ ਅਤੇ ਈਰਖਾ, ਇਹਨਾਂ ਵਿਕਾਰਾਂ ਕਾਰਨ ਮੁੜ ਮੁੜ ਜਨਮ ਮਰਨ ਦਾ ਗੇੜ ਮਿਲ ਰਿਹਾ ਹੈ। ਜਿਹ ਕਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨ ਕੀਨੋ ਮੈਂ ਫੇਰਾ, ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ। ਸ਼ਬਦ ਦੇ ਇਸ ਤੀਜੇ ਪਹਿਰੇ 'ਚ ਮਨੁੱਖੀ ਮਨ ਦੀ ਵੱਡੀ ਕਮਜ਼ੋਰੀ ਦਾ ਵਰਣਨ ਹੈ ਕਿ ਜਿਸ ਥਾਂ 'ਤੇ ਪ੍ਰਭੂ ਦੇ ਭਗਤ ਰਲ ਕੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ, ਉੱਥੇ ਮੈਂ ਇੱਕ ਪਲ ਵੀ ਫੇਰਾ ਨਹੀਂ ਮਾਰਦਾ, ਪਰ ਦੂਜੇ ਪਾਸੇ ਵਿਸ਼ਈ ਚੋਰ ਇਹਨਾਂ ਨਾਲ ਮੇਰਾ ਸਾਥ ਬਣਿਆ ਰਹਿੰਦਾ ਹੈ। ਗੌੜੀ ਰਾਗ 'ਚ ਪੰਚਮ ਪਾਤਸ਼ਾਹ ਜੀ ਦਾ ਫੁਰਮਾਨ ਹੈ ਕਿ ਮਨੁੱਖ ਸਤ ਸੰਗਤ ਵਾਲਾ ਸਹੀ ਰਸਤਾ ਛੱਡ ਕੇ ਪੁੱਠੇ ਰਾਹ ਹੀ ਤੁਰਦਾ ਹੈ, ਦੁੱਖ ਭੋਗਦਾ ਹੈ। ਬਾਵੈ ਮਾਰਗ ਟੇਢਾ ਚੱਲਣਾ, ਸਿੱਧਾ ਛੋੜ ਆਪੂਠਾ ਬੁਨਣਾ। ਚੌਥੇ ਪਹਿਰੇ 'ਚ ਫੁਰਮਾਨ ਹੈ, ਕਾਮ ਕ੍ਰੋਧ ਮਾਇਆ ਮਦ ਮਤਸਰ, ਇਹ ਸੰਪੈ ਮੋਹ ਮਾਹੀ, ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨੰਤਰ ਨਾਹੀ। ਭਾਵ ਕਾਮ ਕ੍ਰੋਧ ਮਾਇਆ ਦਾ ਮੋਹ ਹੰਕਾਰ ਈਰਖਾ ਹੀ ਮੇਰੇ ਪੱਲੇ ਹੈ, ਦਇਆ ਧਰਮ ਸਤਿਗੁਰੂ ਦੀ ਸੇਵਾ, ਮੈਨੂੰ ਇਹਨਾਂ ਦਾ ਖਿਆਲ ਤਾਂ ਕਦੇ ਸੁਪਨੇ 'ਚ ਵੀ ਨਹੀਂ ਆਇਆ। ਦੀਨ ਦਿਆਲ ਕਿਰਪਾਲ ਦਮੋਦਰ, ਭਗਤ ਬਛਲ ਪੈ ਹਾਰੀ, ਕਹਿਤ

ਹੁਣੇ ਤੁਸੀਂ ਭਜਨ ਸਰਵਣ ਕਰ ਰਹੇ ਸੀ। DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ AIR ਪੰਜਾਬ। ਤੜਕੇ ਦੇ 4 ਵੱਜ ਚੁੱਕੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਫਤਿਹ ਸਤਨਾਮ।

ਸਾਸ ਰੇਖ ਨੇਥ ਸੂਰ ਦਿਨ ਸੈਲ ਤਰੂ ਫਲ ਫੁੱਲ ਦੀਆ ਸੁਰ ਨਰ ਸਪਤ ਸਮੁੰਦਰ ਕੇ ਧਾਰਿਓ ਤਿਰ ਭਵਨ ਜਾਸ।

ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਆਨਣ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੇ ਘਰ ਜੋ ਗੁਰੂ ਗੁਰੂ ਐਨ ਜਪੈ ਦਾਸ ਭੱਟ ਬੇਨਤ ਕਹੈ ਜੋ ਗੁਰੂ ਨਾਮ ਨਿਧ ਮਹਿ ਧਰੈ ਸੋ ਜਨਮ ਮਰਨ ਦੋ ਉਥੇ ਰਹੈ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੈ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰੇ ਮਨ ਮੇਰੇ ਗੁਰ ਕਰ ਸ਼ਬਦ ਸੁਪੁੰਨ ਅਗਨ ਕਟੇ ਸਭ ਤੇਰੇ ਗੁਰ ਨੈਣ ਬੈਨ ਗੁਰ ਗੁਰ ਕਰੋ ਗੁਰੂ ਸਤ ਕਉ ਨਲ ਕਹੈ ਜਿਨ ਗੁਰੂ ਨਾ ਦੇਖਿਓ ਨਹੁ ਕੀਓ ਤੇ ਕਥ ਸੰਸਾਰ ਮਹਿ।

0: ਪੂਰੋ ਪੁਰਖ ਹਿਰਦੇ ਹਰ ਸਿਮਰਤ ਮੁਖ ਦੇਖਤਾ ਜਾਹੇ ਪਰੇਰੇ ਜੋ ਹਰ ਬੁੱਧ ਰਿੱਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਪੁਤੀ ਜੋ ਪਿਆਸ ਪਿਊਸ ਪਿਵਨ ਕੀ ਬੰਛਤ ਸਿੱਧ ਕੋ ਬਿੱਧ ਮਿਲਾਇਓ ਪੂਰਨ ਭਉ ਮਨ ਠੌਰ ਬਸੋ ਤਸ ਬਾਸਨ ਸਿਉ ਜੋ ਦਹਿਨ ਦਿਸਤਾਇਓ ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਲਨ ਤੀਰ ਪਿਪਾਸ ਬਨਾਇਓ ਗਯੋ ਦੁਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ।
1: ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕਿਨੇ ਕਿਰਪਾ ਹਰ ਨਾਮ ਦਿਓ ਦਿਸ ਦੇਖ ਚਰਨ ਅਗਨ ਹਰਿਓ ਨਿਸ ਬਸ ਰੇਖ ਸਮਾਨ ਧਿਆਨ ਸੋ ਨਾਮ ਸੁਨੇ ਸੁਧ ਪਾਨ ਡਰਿਓ ਪਨ ਦਾਸ ਆਸ ਜਗਤਰ ਗੁਰੂ ਕੇ ਪਾਰਸ ਪੇਟ ਪਰਸ ਕਰਿਓ।

ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਜਾਂ ਕੀ ਸੇਵ ਸਿਵ ਸਿਧ ਸਾਧਿਕ ਸੁਰ ਅਸੁਰ ਗਨ ਤਰੇ ਤੇ ਤਿਸ ਗੁਰ ਬਚਨ ਸੁਨ ਕਨ ਰੇ ਫੁਨ ਤਰੇ ਤੇ ਸੰਤ ਹਿਤ ਭਗਤ ਗੁਰ ਗੁਰ ਕਰੈ ਤਰਿਓ ਪ੍ਰਹਿਲਾਦ ਗੁਰ ਮਿਰਤ

श्रीवाहे गुरु साहिब जी जैत सरी।

सतगुर प्रसाद मेरा ही अरा।

ਗੁਰ ਹੱਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦੀਓ ਰੇਨ ਲਾਥਾ, ਮੇਰਾ ਹੀਰ ਰਤਨ ਨਾਮ ਹਰ ਬਸੇ।

क्यों चल है मार गए पंथा, हम अंधले का गोरे अंचल दीजा।

ਸਲੋਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ, ਜੁਗ ਜੁਗ ਫੇਰ ਵਟਾਈਏ ਗਿਆਨੀ ਬੁੱਝੇ ਤਾਹੇ। ਸਰਜੁਗ ਸੰਤੋਖ ਕਾ ਧਰਮ ਅੱਗੇ ਰਥਵਾਹੋ, ਤ੍ਰਿਤ ਰਚਤੇ ਕਾ ਜੋਰ ਅੱਗੇ ਰਥਵਾਹੋ। ਦੁਆਪੁਰ ਤਪੇ

ਪ੍ਰਾਚਤ ਜਾਏ ਨਾਨਕ ਤੋ ਮੁਖੰਤਰ ਪਾਏ ਜੁਜ ਮੈਂ ਜੋਰ ਛਲੀ ਚੰਦਰਾ ਬਲਕਾਨ ਕਿਸਮ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਅਥਰ ਬਨ ਹੁਆ ਨਾਉ ਖੁਦਾਈ ਅਲਹੋ ਭਇਆ ਨੀਲ ਬਸਤਰ ਲੇ ਕੱਪੜੇ

ਪੌੜੀ ਸਤਿਗੁਰ ਟੋਆਰਿਆ ਜਿਤ ਮਿਲਿਆ ਕਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਏ ਨਿਨੇ ਤਰੀ ਜਗ ਨਿਹਾਲਿਆ ਕਸਮ ਸੋੜ ਦੂਜੇ ਲਗੇ ਡੂਬੇ ਸੇਵਨ ਜਾ ਰਿਹਾ ਸਤਿਗੁਰੈ ਬੋਹਤਾ ਵਿਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ।

ਬਲ ਜਵਾਹੇ ਗੁਰ ਇੱਕ ਓਵੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗੌਤੇ ਜੇ ਸਹਾਏ ਵਾਰ ਸ੍ਰੀ ਭਗੌਤੇ ਜੇ ਕੇ ਪਾਤਸ਼ਾਹ ਦਸਵੇਂ ਪ੍ਰਥਮ ਭਗੌਤੇ ਸਿਮਰਕਾ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਜਿਸ ਡਿਠੈ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਆ ਘਰ ਨੋ ਨਿਧਿਆਵੇ ਧਾਇ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ। ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ। ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ। ਦੇਗ ਤੇਗ ਪਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੋਂਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ ਬੋਲੋ ਜੇ। ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ

ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਬਦ ਚੌਂਕੇ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿੰਨਾ ਜਿੰਨਾ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਟ।

0: ਬੈਚੋ ਕੇ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ ਉਹ ਮੁਆ ਉਹ ਚੜ ਪਿਆ ਵਿਤਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਜੀ ਨਾਲ ਤੱਗ ਕਪਾਹੋ ਕੱਤੀ ਐ ਬਾਮਨ ਵੱਟਿਆ ਏ ਕੋਈ ਵੱਖਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਐ ਭੀ ਫਿਰ ਪਾਈਏ ਹੋ ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ ਮਹੱਲਾ ਪਹਿਲਾ
0: ਨਾ ਮੰਨੇ ਪਤ ਉਪਜੈ ਸਾਲਾ ਹੀ ਸੱਚ ਸੂਤ ਦਰਗੇ ਅੰਦਰ ਪਾਈਏ ਤੱਗ ਨਾ

ਪੈਰੀ ਤਗਨ ਹੱਥੀ ਤਗਨ ਜੇਵਾ ਤਗਨ ਅੱਖੀ ਵੇ ਤਗਾ ਆਪੇ ਵਤੈ ਵਟ ਧਾਗੇ ਅਵਰਾ ਘਤੈ ਲੈ ਪਹਾੜ ਕਰੇ ਵਿਆਹ ਕੜਕਾ ਗੁਲ ਦੱਸੇ ਰਾਹ ਸੁਣ ਵੇਖੋ ਲੋਕਾਂ ਇਹੋ ਵਿਡਾਣ ਮਨ ਅੰਧਾ ਨਾਉ ਸੁਜਾਣ ਪੌੜੀ।

ਔੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਹਿਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਨੇ ਹੋਵੇ ਪਰਵਾਨ ਤਾਂ ਕਸਮੈ ਤਾਂ ਮਹਿਲ ਪਾਏ ਸੀ ਕਸਮੈ ਪਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗਹਿ ਪੈਦਾ ਜਾਏ ਸੀ ਤਾਂ ਦਰਗਹਿ ਪੈਦਾ ਜਾਏ ਸੀ।

0: ਇਹੋ ਅੰਨ ਸਾਡਾ ਫਿੱਟੈ, ਤਨ ਫਿੱਟੈ ਫੇੜ ਪਰੇਨ, ਮਨ ਝੂਠੇ ਚੁਲੀ ਪਰੇਨ, ਕਹੋ ਨਾਨਕ ਸੱਚ ਧਿਆਈਐ,
1: ਸੁਚ ਹੋਵੇ।

ਪੌੜੀ ਜਿੱਤਾਂ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵਡਹੋ ਵਡਾ ਵਡ ਮੇਦਨੀ ਸਿਰੇ ਸਿਰ ਧੰਦਾ ਲਾਇੰਦਾ ਨਦਰ ਉਪੱਠੀ ਜੈ ਕਰੇ ਸੁਲਤਾਨਾ ਕਾਹੁ ਕਰਾਇੰਦਾ ਦਰਮੰਗਨ ਪਿਖ ਨਾ ਪਾਇੰਦਾ ਦਰਮੰਗਨ ਪਿਖ ਨਾ ਪਾਇੰਦਾ।